0: ਪਹਿਲਾ ਜੇਕਰ ਸੂਤਕ ਮੰਨੀ ਹੈ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ ਨਾਨਕ ਸੂਤਕੇ ਬਣਾ ਤੇਰੇ ਜਾਣ ਉਤਾਰੇ ਤੋਈ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜਕੀ ਸੂਤਕ ਵੇਖਣਾ ਪਰਤਰੈ ਪਰ ਧਨ ਰੂਪ ਅੱਖੀ ਸੂਤਕ ਵੇਖਣਾ ਪਰਤਰੈ ਪਰ ਧਨ ਰੂਪ ਕੰਨੀ ਸੂਤ ਕੰਨ ਪਹਿਲਾ

0: ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸਟੀਏ ਮੋਹ ਤੁਕਾ ਫਿੱਕੇ ਪਾਹੇ ਫਿੱਕਾ ਮੁਰਗਾ ਕੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈ

ਜੀ ਸੇਵੇ ਸੁਪਾਈ ਯਸੂ ਸਾਹਿਬ ਦਾ ਸਮਾਨੀਏ ਕੀਤਾ ਪਾਈ ਆਪਣਾ ਸਕਾਲ ਬਰੀ ਕੋ ਕਾਲੀਏ ਮੰਦਾ ਮੁੱਲਾ ਕੇ ਚੀਜ਼ ਦੀ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਨਿਹਾਰੀਏ ਤੇ ਵਿਹਾ ਪਾਸਾ ਢਾਲੀਏ ਪਿਛਲਾ ਹੀ ਉੱਪਰ ਕਾਲੀਏ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਹੁਣੇ ਤੁਸੀਂ ਸੁਣਿਆ ਅੱਜ ਦਾ ਗਿਆਨ ਅੰਮ੍ਰਿਤ, ਅਤੇ ਆਓ ਹੁਣ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਭਗਤੀ ਮਨ ਨੂੰ ਸਕੂਨ ਦਿੰਦੀ ਹੈ। ਭਗਤੀ ਮਨ 'ਚ ਨਿਰੰਕਾਰ ਦੇ ਵਿਸ਼ਵਾਸ ਨੂੰ ਹੋਰ ਪੱਕਾ ਕਰਦੀ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਚੰਗੇ ਦਿਨ ਲਈ ਚੰਗੇ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਸਭ ਤੋਂ ਉੱਤਮ ਵਿਚਾਰ ਹੈ ਪਰਮਾਤਮਾ ਦਾ ਨਾਮ। ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਤੁਸੀਂ ਸਰਵਨ ਕਰ ਰਹੇ ਹੋ, ਅਤੇ ਆਓ ਸੁਣਦੇ ਹਾਂ ਇਸ ਪ੍ਰੋਗਰਾਮ 'ਚ ਇੱਕ ਹੋਰ ਦਿਲ ਨੂੰ ਛੂ ਲੈਣ ਵਾਲਾ ਭਜਨ।

ਜਿਵੇਂ ਸੂਰਜ ਦੀ ਪਹਿਲੀ ਕਿਰਨ ਹਨੇਰੇ ਨੂੰ ਮਿਟਾਉਂਦੀ ਹੈ, ਉਵੇਂ ਰੱਬ ਦਾ ਸਿਮਰਨ ਇਹ ਭਗਤੀ ਮਨ ਦੀਆਂ ਚਿੰਤਾਵਾਂ ਨੂੰ ਦੂਰ ਕਰ ਦਿੰਦੀ ਹੈ। ਅਸੀਂ ਦਿਨ ਦੀ ਸ਼ੁਰੂਆਤ ਭਗਤੀ ਦੇ ਨਾਲ ਕਰ ਰਹੇ ਹਾਂ ਅਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਡੀ ਆਰ ਐਮ 864 ਕਿਲੋਹਰਟਸ ਐਫ ਐਮ 100.8 ਮੈਗਾਹਰਟਸ ਐਫ ਐਮ 100.9 ਮੈਗਾਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 6:30 ਹੋ ਰਹੇ ਨੇ ਅਤੇ ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਬੱਚਿਆਂ ਨੂੰ ਚੰਗਾ, ਤੁਸੀਂ ਆਪਣਾ ਦੱਸੋ।
1: ਕਮਾਦ ਦੇ ਦੁਆਲੇ ਹੋਏ ਹੋ।
0: ਦੇਖੋ ਫਸਲ ਜਿਹੜੀ ਹੈ ਨਾ, ਜੇ ਫਸਲ ਦੇ ਦੁਆਲੇ ਨਹੀਂ ਹੋਊਗੇ ਤੇ ਫਸਲ ਦੇ ਆਲੇ ਦੁਆਲੇ ਕੀੜੇ ਮਕੌੜੇ ਹੋ ਜਾਣਗੇ।
1: ਹੋ ਜਾਣਗੇ।
0: ਇਹ ਤਾਂ ਹੁਣ ਜਾਂ ਤੁਸੀਂ ਆਲੇ ਦੁਆਲੇ ਹੋ ਜਾਓ ਜਾਂ ਫਿਰ ਕੀੜਿਆਂ ਨੂੰ ਆਲੇ ਦੁਆਲੇ ਮੌਕਾ ਦੇ ਦਿਓ।
1: ਫਸਲ ਦਾ ਨਿਰੀਖਣ ਕਰਨਾ ਨਾ
0: ਬੜਾ ਜ਼ਰੂਰੀ,
1: ਬੜਾ ਮਹੱਤਵਪੂਰਨ ਆ ਕਿ ਦੇਖੋ ਆਪਾਂ ਸਵੇਰੇ ਉੱਠ ਕੇ ਗੇੜਾ ਮਾਰੀਏ ਜਾਂ ਦੁਪਹਿਰ ਵੇਲੇ ਜਾਂ ਸ਼ਾਮ ਨੂੰ, ਅਤੇ ਉਹਦੇ ਨਾਲ ਸਾਨੂੰ ਕਈ ਜਿਹੜਾ ਨਾ ਦਿਮਾਗ ਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਵੀ ਫਸਲ ਨੂੰ ਕਿਹੜੀ ਚੀਜ਼ ਦੀ ਲੋੜ ਆ, ਕਿਸ ਤਰੀਕੇ ਨਾਲ ਆਪਾਂ ਕੰਮ ਕਰੀਏ ਕਿ ਤਾਂ ਕਿ ਜਿਹੜੀ ਪੈਦਾਵਾਰ ਆ ਨਾ ਉਹ ਸਾਨੂੰ ਵਧੀਆ ਮਿਲ ਸਕੇ।
0: ਦੇਖੋ ਸੰਧੂ ਸਾਹਿਬ, ਫਸਲ ਜਿਹੜੀ ਹੈ ਨਾ ਹਰ ਰੋਜ਼ ਰੰਗ ਬਦਲਦੀ ਹੈ, ਕਿਉਂਕਿ ਦਿਨਾਂ ਦੀ ਫਸਲ ਆਪਾਂ ਸਾਰੇ ਜਾਣਦੇ ਹਾਂ, ਸੋ ਇਸ ਕਰਕੇ ਹਰ ਦਿਨ ਉਹਦਾ ਰੰਗ ਅਲੱਗ ਹੁੰਦਾ ਹੈ। ਸੋ ਇਸ ਕਰਕੇ ਠੀਕ ਨਹੀਂ ਹਾਂ ਅਤੇ ਠੀਕ ਹਾਂ ਦੇ ਵਿੱਚ ਇਹਦਾ ਸਰਵੇਖਣ ਤੁਸੀਂ ਆਪ ਕਰਨਾ ਹੈ। ਉਹ ਤਾਂ ਹੋਊਗਾ ਜੇ ਗੇੜਾ ਮਾਰਾਂਗੇ ਆਪਾਂ, ਲਗਾਤਾਰ ਫਸਲ ਦਾ ਨਿਰੀਖਣ ਕਰਾਂਗੇ। ਸੋ ਇਸ ਕਰਕੇ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ। ਜੇ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ, ਗੇੜਾ ਮਾਰਦੇ ਹਾਂ, ਨਿਰੀਖਣ ਕਰਦੇ ਹਾਂ, ਅਤੇ ਉਹਦਾ ਨੁਕਸਾਨ ਤਾਂ ਕੋਈ ਹੈ ਨਹੀਂ, ਫਾਇਦੇ ਹੀ ਫਾਇਦੇ ਆ, ਕਿਉਂਕਿ ਬਹੁਤ ਸਾਰੇ ਬੇਲੋੜੇ ਖਰਚੇ ਵੀ ਇਸ ਨਾਲ ਬਚਦੇ ਹੈ।
1: ਹਾਂ, ਹੁਣ ਦੇਖੋ ਇਹ ਜਿਹੜਾ ਸਮਾਂ ਹੁੰਦਾ ਨਾ ਰੁੜੀਆ ਰਾਮ ਜੀ, ਕਮਾਦ ਵਾਸਤੇ ਬੜਾ ਨਾਜ਼ੁਕ ਦੌਰ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਇਹਨਾਂ ਦਿਨਾਂ 'ਚ ਜੇ ਆਪਾਂ ਜਿੰਨਾ ਕਹਿੰਦੇ ਅੱਗੇ ਹੋ ਕੇ ਇਹਨੂੰ ਫਸਲ ਨੂੰ ਕਾਬੂ ਕਰ ਲਈਏ,
0: ਹਾਂ
1: ਫਿਰ ਅੱਗੇ ਫਿਰ ਬੜਾ ਵਧੀਆ ਨਤੀਜੇ ਮਿਲਦੇ ਆ।
0: ਮਿਲਦੇ ਆ ਜੀ, ਮਿਲਦੇ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰਾ ਕੀਟ ਪਤੰਗ ਕਮਾਦ ਦੀ ਫਸਲ ਵੀ ਇਹਨਾਂ ਦਿਨਾਂ 'ਚ ਪੈਂਦਾ।
1: ਹਾਂ, ਪਾਣੀ ਦੀ ਲੋੜ ਪੈਂਦੀ,
0: ਪਾਣੀ ਦੀ ਲੋੜ ਵੀ ਪੈਂਦੀ ਹੈ।
1: ਸੋ ਪਾਣੀ ਦੀ ਲੋੜ ਜੇ ਆਪਾਂ ਗੱਲ ਕਰਦੇ ਹਾਂ ਕਿ ਫਸਲ ਨੂੰ ਲੋੜ ਦੇ ਮੁਤਾਬਕ,
0: ਹਾਂ
1: ਵੈਸੇ ਤਾਂ ਹੁਣ ਦੇਖੋ ਇਹੋ ਜਿਹੀਆਂ ਵਿਧੀਆਂ ਆ ਗਈਆਂ ਨੇ ਕਿ ਜਿੰਨਾ ਪਾਣੀ ਲੋੜ ਆ ਨਾ ਉਨਾ ਹੀ ਲਾਓ,
0: ਬੇਲੋੜਾ ਨਾ ਲਾਓ,
1: ਬੇਵਾਧੂ ਜਿਹੜਾ ਪਾਣੀ ਕਿਉਂ ਲਾਉਣਾ, ਅਤੇ ਕਈ ਤਰੀਕੇ ਦੀਆਂ ਵਿਧੀਆਂ ਅਪਣਾ ਕੇ ਨਾ ਰੁੜੀਆ ਰਾਮ ਜੀ ਕਮਾਦ ਦੇ ਵਿੱਚ ਉਹ ਬੜੀਆਂ ਕਾਮਯਾਬ ਨੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਹੁਣ ਤਾਂ ਜੀ ਦੇਖੋ ਜਿੱਦਾਂ ਤੁਸੀਂ ਵਿਧੀਆਂ ਦਾ ਜ਼ਿਕਰ ਕੀਤਾ ਨਾ, ਹਰ ਚੀਜ਼ ਪਾਣੀ ਤੋਂ ਲੈ ਕੇ ਖਾਦ ਤੱਕ ਹੈ ਕਿ ਨਹੀਂ, ਹਰ ਚੀਜ਼ ਜਿਹੜੀ ਹੈ ਇੱਕ ਵਿਧੀਵਤ ਤਰੀਕੇ ਨਾਲ ਆਪਾਂ ਦੇਣੀ ਆ। ਖਾਦਾਂ ਵੀ ਅਸੀਂ ਬੇਲੋੜੀਆਂ ਨਹੀਂ

0: ਪਾਉਣੀਆਂ, ਪਾਣੀ ਵੀ ਬੇਲੋੜਾ ਨਹੀਂ ਦੇਣਾ, ਬਿਨਾਂ ਗੱਲੋਂ ਦਵਾਈਆਂ ਦੇ ਛਿੜਕਾਵ ਨਹੀਂ ਕਰਨੇ। ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਜ਼ਰੂਰੀ ਨਹੀਂ ਸਰਵੇਖਣ, ਆਪਾਂ ਇਸ ਕਰਕੇ ਕਹਿੰਦੇ ਹਾਂ ਵੀ ਜੇ ਗੁਆਂਢੀ ਦੇ ਖੇਤ 'ਚ ਜਿਹੜੀ ਚੀਜ਼ ਦਾ ਹੱਲ ਹੈ ਜ਼ਰੂਰੀ ਨਹੀਂ ਉਹ ਤੁਹਾਡੇ ਵੀ ਹੋ ਜੇ। ਤੁਸੀਂ ਆਪਣੇ ਖੇਤ ਦਾ ਨਿਰੀਖਣ ਕਰੋਗੇ, ਪਤਾ ਲੱਗੂਗਾ ਕਿ ਕਿੰਨਾ ਹੱਲਾ ਹੈ, ਕਿਸ ਪੱਧਰ ਤੱਕ ਦਾ ਹਮਲਾ ਹੈ, ਉਸ ਲਿਹਾਜ਼ ਦੇ ਨਾਲ ਤੁਸੀਂ ਫਿਰ ਜਿਹੜਾ ਵੀ ਉਪਰਾਲਾ ਕਰਨਾ ਹੈ। ਕਿਉਂਕਿ ਕਮਾਦ ਦੀ ਫਸਲ ਦੇ ਵਿੱਚ ਹੁਣ ਟ੍ਰਾਈਕੋਗ੍ਰਾਮਾ ਕਾਰਡ ਆ ਗਿਆ ਜੀ, ਉਹ ਬੜੇ ਜਿੱਦਾਂ ਕਹਿੰਦੇ ਕਿ ਬਹੁਤ ਜ਼ਿਆਦਾ ਕਾਰਗਰ ਨੇ,
1: ਜੈਵਿਕ ਕੰਟਰੋਲ ਜਿਹਨੂੰ,
0: ਜੈਵਿਕ ਕੰਟਰੋਲ ਜਿਹਨੂੰ ਆਪਾਂ ਕਹਿੰਦੇ
1: ਹਾਂ ਨਾ, ਜੀਵਾਣੂ ਦੇ ਨਾਲ ਜਿਹੜੀ ਵਧੀਆ ਰੋਕਥਾਮ ਕਰਨੀ, ਕਿ ਜਿਹੜੀਆਂ ਅਸੀਂ ਵਾਧੂ ਜਿਹੜੀਆਂ ਰਸਾਇਣਾਂ ਇਸਤੇਮਾਲ ਕਰਦੇ ਹਾਂ ਨਾ, ਉਹਨਾਂ ਤੋਂ ਬਚਤ
0: ਹੋ ਜਾਂਦੀ ਹੈ,
1: ਉਹਨਾਂ ਦੀ ਵਧੀਆ ਵਰਤੋਂ ਜਿਹੜੀ ਕੀਤੀ ਜਾ ਸਕਦੀ ਹੈ। ਆਪਣੇ ਦੇਖੋ ਖੰਡ ਮੇਲੇ ਨਾਲ ਰਾਬਤਾ ਰੱਖੋ, ਉਹਨਾਂ ਤੋਂ ਲੈ ਕੇ ਜਿਹੜੇ ਟ੍ਰੈਕੋ ਕਾਰਡ ਹੁੰਦੇ ਆ ਨਾ,
0: ਬਿਲਕੁਲ ਬਿਲਕੁਲ,
1: ਉਹ ਪੱਤਿਆਂ ਦੇ ਹੇਠੇ ਜਿਹੜਾ ਨੱਥੀ ਕਰਨੇ ਹੁੰਦੇ,
0: ਬਿਲਕੁਲ
1: ਵੱਖ ਵੱਖ ਥਾਵਾਂ 'ਤੇ। ਅਤੇ ਬਾਕੀ ਦੇਖੋ ਜਿਸ ਤਰ੍ਹਾਂ ਪਾਣੀ ਦੀ ਬਚਤ ਦੇ ਨਾਲ ਨਾਲ ਜਿੱਦਾਂ ਖਾਦਾਂ ਜੇ ਵਰਤੀਏ, ਤੁਪਕਾ ਸਿੰਜਾਈ ਬੜੀ ਕਾਮਯਾਬ ਹੈ ਲੁਲੀਆ ਰਾਮ ਜੀ ਕਮਾਦ ਦੇ ਵਿੱਚ, ਇਹਨੂੰ ਫਰਟੀਗੇਸ਼ਨ ਕਹਿੰਦੇ ਹਾਂ।
0: ਬਿਲਕੁਲ ਬਿਲਕੁਲ,
1: ਕਿ ਨਾਲ ਪਾਣੀ ਲੱਗ ਗਿਆ ਅਤੇ ਨਾਲ ਖਾਦਾਂ ਵੀ
0: ਮਿਲ ਗਈ,
1: ਦੋਨੋਂ ਕੰਮ ਹੋ ਜਾਂਦੇ ਹੈਗੇ ਆ। ਸੋ ਤਾਂ ਕਿ ਫਸਲ ਵਧੀਆ ਹੋਊਗੀ, ਪਾਣੀ ਦੀ ਘਾਟ ਨਾ ਹੁੰਦੀ ਹੈ, ਨਮੀ ਦਾ ਸੰਭਾਲ ਵਾਸਤੇ ਆਪਾਂ ਨੂੰ ਖਾਸ ਜਿੱਦਾਂ ਮਲਚਿੰਗ ਵਗੈਰਾ ਵੀ ਕਰ ਸਕਦੇ ਹਾਂ ਜੀ। ਵਧੀਆ,
0: ਬੜੀ ਕਾਰਗਰ ਹੈ ਜੀ ਮਲਚਿੰਗ, ਕਮਾਦ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ।
1: ਹਾਂ,
0: ਮਲਚਿੰਗ ਕਰ,
1: ਇਹਦੇ ਨਾਲ ਲੱਗਦਾ ਪਾਣੀ ਦੀ ਬਚਤ ਤੇ ਦੂਸਰਾ ਜੇ ਨਦੀਨ ਵੀ ਨਹੀਂ ਜਿਹੜੇ ਨਾ ਉਹ ਕਾਬੂ ਰਹਿਣ,
0: ਉਹ ਦੱਬੇ ਰਹਿਣੇ ਨੇ ਜੀ। ਦੇਖੋ ਜਦੋਂ ਮਲਚਿੰਗ ਹੋਊਗੀ ਹੈ, ਖਾਸ ਕਰਕੇ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਗੱਲ ਕਰਦੇ ਹਾਂ ਜਾਂ ਕਮਾਦ ਦੀ ਫਸਲ ਦੇ ਵਿੱਚ ਕਰਦੇ ਹਾਂ, ਉਹ ਇਸੇ ਕਰਕੇ ਹੈ ਕਿਉਂਕਿ ਇਹਨਾਂ 'ਚ ਨਦੀਨ ਵੀ ਬਹੁਤ ਜ਼ਿਆਦਾ ਪੈਂਦਾ ਹੈ। ਸੋ ਇਸ ਕਰਕੇ ਜਦੋਂ ਮਲਚਿੰਗ ਹੋਊਗੀ ਆ, ਨਦੀਨ ਨੇ ਥੱਲੇ ਦੱਬੇ ਰਹਿਣਾ ਹੈ, ਨਦੀਨ ਨੇ ਬਾਹਰ ਨਹੀਂ ਆਉਣਾ, ਪੁੰਨ ਵਾਲੇ ਫੜੀਆਂ ਇੱਕ ਨਾ ਦੋ, ਇੱਕ ਪੰਥ ਦੋ ਕਾਜ ਹੋ ਜਾਂਦੇ ਹੈ ਵੀ ਇੱਕ ਤਾਂ ਦੇਖੋ ਤੁਹਾਡੇ ਨਦੀਨਾਂ ਤੋਂ ਤੁਹਾਨੂੰ ਛੁਟਕਾਰਾ ਮਿਲਦਾ, ਦੂਸਰਾ ਇਹ ਹੈ ਨਮੀ ਦੀ ਸੰਭਾਲ ਰਹਿੰਦੀ ਹੈ ਪਾਣੀ।
1: ਅੱਛਾ ਰੋਲੀ ਰਾਮ ਜੀ, ਸਿਉਂਕ ਬੜਾ ਨੁਕਸਾਨ ਕਰਦੀ ਹੈ ਇਹਨਾਂ ਦਿਨਾਂ ਦੇ ਵਿੱਚ,
0: ਨਾਮੁਰਾਦ ਚੀਜ਼ ਹੈ ਜੀ।
1: ਹਾਂਜੀ,
0: ਨਾਮੁਰਾਦ
1: ਇਹ ਕਾਫੀ, ਕਿਉਂਕਿ ਫਸਲ ਜਦੋਂ ਜਿੱਦਾਂ ਆਪਾਂ ਕਹਿੰਦੇ ਹਾਂ ਉਗਰੀ ਹੁੰਦੀ ਹੈ ਅਤੇ ਜ਼ਿਆਦਾ ਨੁਕਸਾਨ ਕਰਦੀ ਹੈ, ਅਤੇ ਬੂਟਿਆਂ ਨੂੰ ਪਤਾ ਹੀ ਆਪਾਂ ਨੂੰ ਵੀ ਸਿਉਂਕ ਦਾ ਸਿੱਧਾ ਜਿਹਾ ਤਰੀਕਾ ਆ ਕੇ ਬੂਟੇ ਨੂੰ ਹਿਲਾਓ, ਜੇ ਸਿੱਧਾ ਨਿਕਲ ਗਿਆ ਇਹਦਾ ਮਤਲਬ ਸਿਉਂਕ ਦਾ ਹੱਲਾ ਹੈ ਉੱਤੇ,
0: ਹੱਲਾ ਹੈ ਜੀ। ਨਾਲੇ ਇਹ ਤਾਂ ਦੇਖੋ ਸੰਧੂ ਸਾਹਿਬ, ਜਿੱਦਾਂ ਇਹ ਕਿ ਐਸਾ ਕੀੜਾ ਹੈ ਵੀ ਇਹ ਘਰਾਂ ਦਾ ਅਤੇ ਖੇਤਾਂ ਦਾ
1: ਬਹੁਤ ਨੁਕਸਾਨ,
0: ਦੋਨਾਂ ਪੱਖਾਂ ਦੇ ਨੁਕਸਾਨ ਕਰਦਾ। ਔਰ ਜਿਹੜੀ ਜ਼ਮੀਨ ਦੇ ਵਿੱਚ ਸਿਉਂਕ ਹੋਵੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਸਿਉਂਕ ਜਾ ਨਹੀਂ ਸਕਦੀ। ਸਿਉਂਕ ਦਾ ਉਪਰਾਲਾ ਜਿਹੜਾ ਹੈ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਸਿਉਂਕ ਦਾ ਉਪਰਾਲਾ ਜਿਹੜਾ ਹੈ ਉਹ ਆਪਾਂ ਕਰ ਸਕਦੇ ਹਾਂ, ਚਾਹੇ ਉਹ ਘਰਾਂ ਦੇ ਵਿੱਚ ਗੱਲ ਕਰ ਲਈਏ। ਉਪਰਾਲਾ ਵੀ ਇੱਕ ਸੰਧੂ ਸਾਹਿਬ, ਸਿਉਂਕ ਦਾ ਇਹ ਹੈ ਵੀ ਇਹ ਨਹੀਂ ਹੈ ਜਦੋਂ ਹੱਲਾ ਹੋ ਗਿਆ ਉਦੋਂ ਉਪਰਾਲਾ ਕਰੋ,
1: ਨਾ ਨਾ, ਪਹਿਲੇ
0: ਇਹ ਕੀੜਾ ਇੱਕ ਐਸਾ ਹੈ, ਖਾਸ ਕਰਕੇ ਜਦੋਂ ਆਪਾਂ ਕਰਦੇ ਹਾਂ ਜੂਨ ਦੀ ਗੱਲ ਕਰਦੇ ਹਾਂ ਨਾ, ਖਾਸ ਕਰਕੇ ਜੂਨ ਦੇ ਮਹੀਨੇ ਦੇ ਵਿੱਚ, ਕਿਉਂਕਿ ਉਸ ਤੱਕ ਇਹਦਾ ਉਪਰਾਲਾ ਹੋ ਜਾਣਾ ਚਾਹੀਦਾ। ਉਹ ਤੋਂ ਬਾਅਦ ਬਰਸਾਤ ਦਾ ਮੌਸਮ ਹੈ, ਤੁਹਾਨੂੰ ਪਤਾ ਵੀ ਬਰਸਾਤ ਦੇ ਵਿੱਚ ਹੀ ਫਿਰ ਅਲਮਾਰੀ ਦੇ ਵਿੱਚ ਬੰਦਾ ਹੱਥ ਲਾਉਂਦਾ ਅਤੇ ਅਲਮਾਰੀ ਬਾਹਰ ਆ ਜਾਂਦੀ ਹੈ,
1: ਆ ਜਾਂਦੀ,
0: ਅਤੇ ਫਸਲ ਦੇ ਗੰਨੇ ਨੂੰ ਹੱਥ ਲਾਉਂਦਾ ਅਤੇ ਗੰਨੇ ਹੀ ਬਾਹਰ ਆ ਜਾਂਦਾ। ਸੋ ਇਸ ਕਰਕੇ ਇਹ ਕੀੜਾ ਹੈ, ਇਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ, ਬਹੁਤ ਸਾਰੀਆਂ ਦਵਾਈਆਂ ਹੈ ਪਰ ਵਰਤਣੀਆਂ ਪਹਿਲਾਂ ਹੈ,
1: ਸਾਵਧਾਨੀ ਨਾਲ,
0: ਸਾਵਧਾਨੀ।
1: ਇਸ ਤੋਂ ਇਲਾਵਾ ਅਗੇਤੀ ਫੋੜ ਦਾ ਗੜੂਆ, ਇਹ ਵੀ ਬਹੁਤ ਨੁਕਸਾਨ ਕਰਦਾ ਜੀ,
0: ਬਿਲਕੁਲ ਬਿਲਕੁਲ,
1: ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ। ਅਤੇ ਇਹ ਤਾਂ ਵਧੀਆ ਤਰੀਕਾ ਹੈ ਕਿ ਆਪਾਂ ਜਿਹੜੀ ਦਾਣੇਦਾਰ ਦਵਾਈ ਹੈ ਨਾ ਉਹ ਇਸਤੇਮਾਲ ਕਰ ਲਓ ਜੀ।
0: ਇਹ ਤਾਂ ਦੇਖੋ ਸੰਧੂ ਸਾਹਿਬ, ਕੁਛ ਕੁ ਚੀਜ਼ਾਂ ਤਾਂ ਐਸੀਆਂ ਹੈ, ਜਿੱਦਾਂ ਆਪਾਂ ਸਿਉਂਕ ਦੀ ਵੀ ਗੱਲ ਕਰਦੇ ਹਾਂ, ਕਿ ਪਹਿਲਾਂ ਜੇ ਜ਼ਮੀਨ ਨੂੰ ਸੋਧ ਲਿਆ ਜਾਵੇ ਨਾ, ਕਾਫੀ ਹੱਦ ਤੱਕ ਸਾਡਾ ਨੁਕਸਾਨ ਜਿਹੜਾ ਬਚ ਜਾਂਦਾ ਹੈ। ਸਿਉਂਕ ਦੀ ਰੋਕਥਾਮ ਲਈ ਵੀ ਆਪਾਂ ਦਵਾਈ ਪਹਿਲਾਂ ਵਰਤ ਲਈਏ, ਕਮਾਦ ਦੀ ਫਸਲ ਦੀ ਬਜਾਰੇ ਤੋਂ ਪਹਿਲਾਂ, ਫਿਰ ਵੀ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ।
1: ਹਾਂ, ਜਦੋਂ ਆਪਾਂ ਬੀਜਦੇ ਹਾਂ ਨਾ, ਉਦੋਂ ਜਿਹੜੀਆਂ ਗੁੱਲੀਆਂ ਦੇ ਉੱਪਰ ਦਵਾਈ ਪਾ ਦਈਏ, ਅਤੇ ਉਹਦੇ ਨਾਲ ਫਿਰ ਸਿਉਂਕ ਦਾ ਨਾ ਜਿਹੜੀ ਸੰਭਾਵਨਾ ਖਤਮ ਹੋ ਜਾਂਦੀ ਹੈ।
0: ਆ ਘਰਾਂ ਦੇ ਵਿੱਚ ਹੁਣ ਜਦੋਂ ਲੋਕੀ ਮਕਾਨ ਬਣਾਉਂਦੇ ਆ ਜੀ,
1: ਪਹਿਲਾਂ ਦਵਾਈ
0: ਕਰਨ ਲੱਗ ਗਏ ਨਾ, ਦਵਾਈਆਂ ਪਾਉਣ ਲੱਗ ਗਏ, ਅਤੇ ਇਸ ਕਰਕੇ ਉਹ ਇੱਕ ਵਾਰੀ ਦਵਾਈ ਪਾਉਣ ਨਾਲ ਨਹੀਂ ਕੰਮ ਚੱਲਦਾ, ਇਹ ਵੀ ਉਹਨਾਂ ਦਾ ਭੁਲੇਖਾ ਹੈ। ਕਿਉਂਕਿ ਜਿਹੜੀ ਪੈਲੀ 'ਚ, ਕਿਉਂਕਿ ਜ਼ਮੀਨ ਦਾ ਆਧਾਰ ਹੁੰਦਾ, ਸਿਉਂਕ ਨੇ ਤਾਂ ਥੱਲੇ ਆਉਣਾ, ਸਿਉਂਕ ਨੇ ਬਾਹਰੋਂ ਤਾਂ ਆਉਣਾ ਨਹੀਂ ਕਿਤੋਂ, ਜ਼ਮੀਨ 'ਚੋਂ ਆਉਣਾ ਹੈ, ਅਤੇ ਘਰ ਤਾਂ ਤੁਸੀਂ ਜ਼ਮੀਨ 'ਤੇ ਬਣਾਇਆ ਨਾ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਭਾਈ ਉਹਨੂੰ ਨਿਕਲ ਸਿਰ ਨਹੀਂ ਚੱਕਣ ਦੇਣਾ, ਨਿਕਲ ਬਸ।
1: ਅਤੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਰੁਲੀਆ ਰਾਮ ਜੀ, ਅਗੇਤੀ ਫੋੜ ਦੇ ਗੜੂਏ ਦੇ ਵਿੱਚ ਮਿੱਤਰ ਕੀੜਿਆਂ ਦੇ ਰਾਹੀਂ ਰੋਕਥਾਮ, ਇਹ ਬੜਾ ਢੁਕਵਾਂ ਸਮਾਂ ਹੁੰਦਾ ਜੀ।
0: ਬਿਲਕੁਲ,
1: ਕਿ ਜਿਹੜੇ ਇੱਕ ਵੱਖ ਵੱਖ ਕਿਸਮ ਦੇ ਨਾ ਜਿਹੜੇ ਮਿੱਤਰ ਕੀੜੇ ਹੈ, ਉਹ ਕਾਰਡ ਆਪਾਂ ਜਿਹੜੇ ਬੂਟਿਆਂ ਦੇ ਥੱਲੜੇ ਪਾਸੇ ਨਾ, ਹਾਂ, 40 ਬਰਾਬਰ ਹਿੱਸਿਆਂ 'ਚ ਆਪਣੇ ਜਿਹੜਾ ਖੇਤ ਆ
0: ਵੰਡ ਕਰ ਲੈਣੀ,
1: ਉਹਨੂੰ ਵੰਡ ਲਓ, ਅਤੇ 40 ਬਰਾਬਰ ਹਿੱਸਿਆਂ ਦੇ ਵਿੱਚ ਆਪਾਂ ਨੇ ਵੱਖ ਵੱਖ ਥਾਵਾਂ 'ਤੇ ਉਹ ਕਾਰਡ ਜਿਹੜੇ ਹੈ ਉਹ ਲਾ ਦਈਏ ਜੀ।
0: ਇਹ ਤਾਂ ਬਹੁਤ ਜ਼ਿੰਮੇਦਾਰ, ਹੁਣ ਦੇਖੋ ਇਹ ਉਪਰਾਲਾ ਕਰਦੇ ਹੈ,
1: ਬਹੁਤ ਵਧੀਆ ਜੀ। 500 ਆਂਡੇ ਹੋਣੇ ਚਾਹੀਦੇ ਆ ਜੀ, ਤੋ ਇਸ ਤਰੀਕੇ ਨਾਲ ਤਕਰੀਬਨ ਕੋਈ 20,000 ਆਂਡੇ

0: ਵੀਹ ਏਕੜ ਦੇ ਹਿਸਾਬ ਨਾਲ ਆਪਾਂ ਲਗਾ ਦਈਏ ਅਤੇ ਇਹ ਬੜਾ ਵਧੀਆ ਪ੍ਰਬੰਧ ਹੋ ਜਾਂਦਾ ਜੀ। ਫਿਰ ਜਿਹੜੀ ਆਪਾਂ ਨੂੰ ਦਵਾਈ ਜਿਹੜੀ ਰਸਾਇਣ ਵਰਤਣੇ ਆ ਨਾ ਉਹਨਾਂ ਦੀ ਬੱਚਤ ਹੋ ਜਾਏਗੀ ਜੀ,
1: ਬੱਚਤ ਹੋ ਜਾਂਦੀ ਹੈ ਨਾ। ਰਸਾਇਣ ਨਾ ਵਰਤਣ ਨਾਲ ਸੰਧੂ ਸਾਹਿਬ ਕਈ ਪੱਖਾਂ 'ਤੇ ਬੱਚਤ ਹੈ। ਇੱਕ ਤਾਂ ਵਾਤਾਵਰਣ ਦੀ ਬੱਚਤ ਹੋਊਗੀ,
0: ਹਾਂ,
1: ਦੂਜੀ ਪੈਸਿਆਂ ਦੀ। ਹੁਣ ਦੇਖੋ ਰਸਾਇਣ ਮਹਿੰਗੇ ਬਹੁਤ ਨੇ, ਖਰਚਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਸੋ ਇਸ ਕਰਕੇ ਜੇ ਕੋਸ਼ਿਸ਼ ਕਰੀਏ ਕਿ ਸਾਡਾ ਵੀ ਇਹ ਸੱਪ ਵੀ ਮਰ ਜਾਵੇ ਸੋਟੀ ਵੱਜ ਜਾਵੇ, ਪੈਸੇ ਦੀ ਬੱਚਤ ਹੋ ਜਾਵੇ ਅਤੇ ਕੀਟ ਪਤੰਗ ਤੋਂ ਵੀ ਬਚਾਅ ਹੋ ਜਾਵੇ। ਅਤੇ ਇਸ ਕਰਕੇ ਜਿਹੜਾ ਟ੍ਰਾਈਕੋਗ੍ਰਾਮਾ ਕਾਰਡ ਜਿਹੜੇ ਹੈ ਇਹ ਬੜੇ ਹੀ ਕਾਰਗਰ ਤਰੀਕਾ ਹੈ ਇਹਨਾਂ ਨੂੰ ਕਾਬੂ ਕਰਨ ਦਾ। ਅਤੇ ਜਿੱਦਾਂ ਤੁਸੀਂ ਦੱਸਿਆ ਵੇਲਾ ਹੈ,
0: ਵੇਲੇ
1: ਦਾ ਕੰਮ, ਦੇਖੋ ਵੇਲੇ ਦੀਆਂ ਤਾਂ ਫਿਰ ਟੱਕਰਾਂ ਹੀ ਹੋ ਜਾਂਦੀਆਂ ਨੇ ਜੀ। ਆਹ ਦਿਨਾਂ ਦੇ ਵਿੱਚ ਬੰਦੋਬਸਤ ਕਰਨਾ ਹੈ, ਇਹ ਬੜੇ ਵਧੀਆ ਦਿਨ ਚੱਲਣ ਡੇ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਸਿਉਂਕ ਦੀ ਗੱਲ ਕਰ ਲਈਏ ਆਪਾਂ, ਜਿੱਦਾਂ ਤੁਸੀਂ ਆਗ ਦੇ ਗੜੂਏ ਦੀ ਗੱਲ ਕੀਤੀ ਹੈ,
0: ਕਾਲਾ ਖਟਮਲ ਦੀ ਗੱਲ ਕਰੋ,
1: ਕਾਲਾ ਖਟਮਲ ਹੈ, ਬਹੁਤ ਸਾਰੀਆਂ ਚੀਜ਼ਾਂ ਹੈ, ਬਹੁਤ ਸਾਰੇ ਕੀੜੇ ਹੈ ਜਿਹੜੇ ਪੈਂਦੇ ਹੈ। ਪਰ ਉਹਨਾਂ ਦਾ ਜੇ ਪ੍ਰਬੰਧ ਕਰਨਾ ਹੈ ਉਹ ਆਪਣੇ ਕੋਲ ਹੁਣ ਬੜਾ ਢੁਕਵਾਂ ਸਮਾਂ ਹੈ।
0: ਕੀ ਇਰਾਦਾ ਫਿਰ,
1: ਚਲੀਏ ਜੀ,
0: ਜੈ ਹਿੰਦ ਜੀ,
1: ਜੈ ਜੀ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਮਾਨਸ ਕਾਨ ਦਾ 107ਵਾਂ ਪਾਕ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪਰਿਚੈ।

मीडियम वेव 343.6 मीटर यानी 873 किलोहर्ट्ज़ ते ए आकाशवाणी दा जलंधर केंद्र है। नमस्कार, सत श्री अकाल, अदाब, हसदा वसदा रहे तुहाडा परिवार। ते लो जी, नवी सवेर दे हुने सोने जे वेले वेला हो चुके है तुहाडी मन पसंदीदा प्रोग्राम सोनी सवेर दा। ते सोने जे सफर च मैं तुहाडी दोस्त शुभिता रवांगी जी तुहाडे नाल। दोस्तो, जिहड़ा सोहना दिन अज चढ़िया है, जे असी अपनी रोज़मर्रा दी जिंदगी दी गल करिए तां दिन दी भज दौड़ विच असी अक्सर अपने कम्मां, जिम्मेवारियां ते फिकरां विच इन्नी कु रुझ जाने आ कि अपने आप नाल दो गल्लां करन दा समां ही नहीं कढ पांदे। पर जिहड़ा इह सवेर दा वेला हुंदा ना, इह कुछ पलां लई रुक के साह लैण दा, रब दा शुकराना करन दा ते अपने मन नूं एक नवी ताजगी देण दा वेला हुंदा है जी। ते जदों दिन दी शुरुआत चंगे विचारां ते चंगे संगीत नाल होवे तां फिर मन कुछ होर ही अपने आप नूं सकून दिंदा है ते सानूं वी अपना जिहड़ा इह दिन है इह हौली हौली होर सोहणा किद्दां बिताउणा है उहदी एनर्जी, उहदी पॉजिटिविटी सानूं मिलन लग पैंदी है। ते हर सवेर जिहड़ी है ਉਹ ਸੂਰਜ ਤਾਂ ਚੜ੍ਹਦਾ ਹੈ ਦੋਸਤੋ, ਪਰ ਅਸਲ ਗੱਲ ਇਹ ਹੁੰਦੀ ਹੈ ਕਿ ਅੱਜ ਸਾਡੇ ਮਨ ਵਿੱਚ ਕੀ ਜੋ ਰੋਸ਼ਨੀ ਹੈ ਉਹ ਜਾਗੀ ਹੈ, ਉਮੀਦ, ਸ਼ੁਕਰਾਨਾ ਜਾਂ ਫਿਰ ਕੋਈ ਨਵੀਂ ਸੋਚ। ਕਈ ਵਾਰ ਜ਼ਿੰਦਗੀ ਦੋਸਤੋ ਸਾਨੂੰ ਸਭ ਕੁਛ ਨਹੀਂ ਦਿੰਦੀ ਜੋ ਅਸੀਂ ਚਾਹੁੰਦੇ ਹਾਂ, ਜੋ ਅਸੀਂ ਇਸ ਰੱਬ ਤੋਂ ਮੰਗਦੇ ਹਾਂ, ਪਰ ਹਾਂ, ਰੋਜ਼ ਇੱਕ ਹੋਰ ਦਿਨ ਸਾਨੂੰ ਨਵਾਂ ਜ਼ਰੂਰ ਦੇ ਦਿੰਦੀ ਹੈ ਜ਼ਿੰਦਗੀ, ਜਿਸ ਵਿੱਚ ਅਸੀਂ ਮੁਸਕਰਾ ਸਕੀਏ, ਕਿਸੇ ਦਾ ਭਲਾ ਕਰ ਸਕੀਏ ਅਤੇ ਆਪਣੇ ਸੁਪਨਿਆਂ ਵੱਲ ਇੱਕ ਕਦਮ ਹੋਰ ਵਧਾ ਸਕੀਏ। ਸੋ ਆਓ ਜੀ, ਇਸ ਨਵੀਂ ਸਵੇਰ ਦਾ ਸਵਾਗਤ ਕਰਦੇ ਹਾਂ ਪੋਜ਼ਿਟਿਵਿਟੀ ਦੇ ਨਾਲ, ਇਸ ਰੱਬ ਦੀ ਸ਼ੁਕਰਾਨੇ ਦੇ ਨਾਲ। ਅਤੇ ਪ੍ਰੋਗਰਾਮ ਸੋਹਣੀ ਸਵੇਰ ਇੱਕ ਘੰਟਾ ਤੁਸੀਂ ਬਣੇ ਰਹਿਣਾ ਸਾਡੇ ਨਾਲ 8 ਵਜੇ ਤੱਕ। ਇਸ ਪ੍ਰੋਗਰਾਮ ਰਾਹੀਂ ਹੋਣਗੀਆਂ ਬਹੁਤ ਸਾਰੀਆਂ ਗੱਲਾਂ, ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਤੁਹਾਡੇ ਮਨੋਰੰਜਨ ਲਈ ਪਲੇ ਕਰਾਂਗੇ ਸੋਹਣੇ ਸੋਹਣੇ ਗੀਤ। ਪ੍ਰੋਗਰਾਮ ਸੋਹਣੀ ਸਵੇਰ ਦੀ ਕਰਦੇ ਹਾਂ ਸ਼ੁਰੂਆਤ ਇਸ ਪੋਜ਼ਿਟਿਵ ਜੇ ਗੀਤ ਦੇ ਨਾਲ।

ए आर रहमान, जावेद अली ते मोहित चौहान दी आवाज़ 'ਚ ਤੁਸੀਂ ਇਹ ਬਹੁਤ ਸੋਹਣਾ ਜਿਹਾ ਗੀਤ ਸੁਣ ਰਹੇ ਸੀ। ਅਤੇ ਗੀਤ ਦੀਆਂ ਸਤਰਾਂ ਸੀ ਕਿ ਜਬ ਕਹੀਂ ਪਰ ਕੁਛ ਨਹੀਂ ਥਾ, ਵਹੀਂ ਥਾ ਵਹੀਂ ਥਾ। ਬਿਲਕੁਲ ਦੋਸਤੋ, ਕਈ ਵਾਰ ਜ਼ਿੰਦਗੀ 'ਚ ਬਹੁਤ ਸਾਰੇ ਅਜਿਹੇ ਪੜਾਵ ਆਉਂਦੇ ਨੇ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਕੋਈ ਨਹੀਂ ਖੜਾ, ਪਰ ਜੇਕਰ ਮਨ 'ਚ ਵਿਸ਼ਵਾਸ ਹੈ ਇਸ ਰੱਬ 'ਤੇ ਤਾਂ ਤੁਸੀਂ ਸਿਰਫ ਆਵਾਜ਼ ਲਗਾਉਣੀ ਹੈ ਅੰਤਰਮਨ ਤੋਂ, ਅਤੇ ਤੁਹਾਡੇ ਨਾਲ ਹੈ, ਅੰਗ ਸੰਗ ਹੈ, ਸਿਰਫ ਔਰ ਸਿਰਫ ਵਿਸ਼ਵਾਸ ਦੀ ਗੱਲ ਹੈ। ਅਤੇ ਦੋਸਤੋ, ਪ੍ਰੋਗਰਾਮ ਸੋਹਣੀ ਸਵੇਰ 'ਚ ਹੁਣ ਵੇਲਾ ਹੈ ਜੀ ਅੱਜ ਦੇ ਸ਼ੁਭ ਵਿਚਾਰ ਦਾ। ਦੋਸਤੋ, ਸਿਆਣੇ ਇੱਕ ਗੱਲ ਅਕਸਰ ਕਹਿੰਦੇ ਨੇ ਕਿ ਖੁਸ਼ੀਆਂ ਉਹ ਚੀਜ਼ ਨੇ ਜੋ ਵੰਡਣ ਨਾਲ ਘਟਦੀਆਂ ਨਹੀਂ, ਸਗੋਂ ਹੋਰ ਵੱਧ ਜਾਂਦੀਆਂ ਨੇ। ਅਕਸਰ ਅਸੀਂ ਇਹ ਸੋਚਦੇ ਹਾਂ ਕਿ ਖੁਸ਼ੀ ਕਿਸੇ ਵੱਡੀ ਕਾਮਯਾਬੀ ਜਾਂ ਫਿਰ ਕਿਸੇ ਵੱਡੀ ਗੱਲ ਨਾਲ ਮਿਲੇਗੀ, ਪਰ ਕਈ ਵਾਰ ਦੋਸਤੋ, ਕਿਸੇ ਨੂੰ ਦਿੱਤੀ ਮੁਸਕਾਨ, ਕਿਸੇ ਦਾ ਹਾਲ ਪੁੱਛ ਲੈਣਾ ਜਾਂ ਫਿਰ ਕਿਸੇ ਦੀ ਛੋਟੀ ਜਿਹੀ ਮਦਦ ਕਰ ਦੇਣਾ ਵੀ ਖੁਸ਼ੀ ਦਾ ਕਾਰਨ ਬਣ ਜਾਂਦਾ ਹੈ। ਜਦੋਂ ਅਸੀਂ ਕਿਸੇ ਹੋਰ ਦੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦੇ ਹਾਂ ਨਾ, ਤਾਂ ਉਸਦਾ ਅਸਰ ਸਾਡੇ ਆਪਣੇ ਮਨ 'ਤੇ ਵੀ ਪੈਂਦਾ ਹੈ। ਇਹਦਾ ਬਹੁਤ ਸੋਹਣਾ ਇੱਕ ਛੋਟਾ ਜਿਹਾ ਉਦਾਹਰਣ ਹੈ ਦੋਸਤੋ। ਇੱਕ ਵਾਰ ਇੱਕ ਰਾਜਾ ਸੀ, ਉਹਨੇ ਆਪਣੇ ਮੰਤਰੀਆਂ ਨੂੰ ਕਿਹਾ ਕਿ ਇੱਕ ਟੋਕਰੇ ਦਿੱਤੇ ਫੁੱਲਾਂ ਨਾਲ ਭਰੇ, ਕਿ ਇਹ ਸਾਰੇ ਜਿਹੜੇ ਹੈ ਨਾ ਤੁਸੀਂ ਬਾਜ਼ਾਰ 'ਚ ਦੇ ਕੇ ਆਉਣੇ ਹੈ, ਫੁੱਲ ਜਿਹੜੇ ਹੈ ਟੋਕਰੀ ਖਤਮ ਹੋਣੀ ਚਾਹੀਦੀ ਹੈ। ਪਰ ਸ਼ਰਤ ਇਹ ਸੀ, ਇਹ ਫੁੱਲ ਉਹਨਾਂ ਨੂੰ ਦੇਣੇ ਹੈ, ਲੋਕਾਂ ਨੂੰ ਜਿਹੜੇ ਤੁਹਾਨੂੰ ਹੱਸਦੇ ਹੋਏ ਮਿਲਣਗੇ, ਖੁਸ਼ ਮਿਲਣਗੇ, ਮੁਸਕੁਰਾਉਂਦੇ ਹੋਏ ਮਿਲਣਗੇ। ਹੁਣ ਸ਼ਰਤ ਤਾਂ ਸਾਰੇ ਮੰਤਰੀਆਂ ਨੇ ਕਬੂਲ ਕਰ ਲਈ, ਪਰ ਜਦੋਂ ਉਹ ਬਾਹਰ ਗਏ ਤਾਂ ਜਦੋਂ ਵਾਪਸ ਆਏ ਤਾਂ ਬਹੁਤ ਸਾਰੇ ਜਿੰਨੇ ਸਾਰੇ ਮੰਤਰੀ ਸੀ ਸਾਰਿਆਂ ਦੇ ਜਿਹੜੇ ਟੋਕਰੇ ਸੀ ਉਹ ਭਰੇ ਹੋਏ ਸੀ। ਪਰ ਜਦੋਂ ਰਾਜਾ ਨੇ ਪੁੱਛਿਆ ਕਿ ਹਾਂਜੀ ਤੁਸੀਂ, ਤੁਹਾਡੇ ਤਾਂ ਫੁੱਲ ਇੱਕ ਵੀ ਨਹੀਂ ਖਤਮ ਹੋਇਆ, ਅਤੇ ਮੰਤਰੀਆਂ ਨੇ ਕਿਹਾ ਕੋਈ ਵੀ ਸਾਨੂੰ ਤਾਂ ਮੁਸਕਰਾਉਂਦਾ ਨਹੀਂ ਹੋਇਆ ਮਿਲਿਆ, ਕਿਉਂਕਿ ਅੱਜ ਕੱਲ੍ਹ ਹਰ ਕੋਈ ਦੁਖੀ ਹੈ, ਹਰ ਕਿਸੇ ਦੇ ਆਪਣੇ ਆਪਣੇ ਦੁੱਖ ਨੇ। ਅਤੇ ਇੱਕ ਮੰਤਰੀ ਸੀ, ਉਹਦੀ ਟੋਕਰੀ ਖਾਲੀ ਸੀ, ਉਹਦੀ ਟੋਕਰੀ 'ਚ ਕੋਈ ਵੀ ਫੁੱਲ ਨਹੀਂ ਸੀ। ਅਤੇ ਰਾਜੇ ਨੇ ਉਹਨੂੰ ਪੁੱਛਿਆ, ਹਾਂ ਵੀ ਤੇਰਾ ਟੋਕਰਾ ਕਿਵੇਂ ਖਾਲੀ ਹੈ, ਫੁੱਲ ਤੂੰ ਸਾਰੇ ਦੇ ਆਇਆ? ਉਹਨੇ ਕਿਹਾ, ਬਹੁਤ ਸੌਖਾ ਸੀ ਰਾਜਾ ਜੀ, ਮੈਂ ਇੱਕ ਚੁਰਾਏ 'ਤੇ ਖੜਾ ਹੋ ਗਿਆ ਜਾ ਕੇ, ਅਤੇ ਉੱਥੇ ਜਿਹੜਾ ਵੀ ਇਨਸਾਨ ਆ ਰਿਹਾ ਸੀ ਮੈਂ ਉਹਦੇ ਵੱਲ ਹੱਸ ਕੇ ਦੇਖ ਰਿਹਾ ਸੀ, ਮੈਂ ਉਹਨੂੰ ਫੁੱਲ ਦੇ ਰਿਹਾ ਸੀ, ਅੱਗੋਂ ਵੀ ਮੇਰੇ ਕੋਲ ਹੱਸ ਕੇ ਫੁੱਲ ਲੈ ਰਿਹਾ ਸੀ, ਬਸ ਇੰਨਾ ਕੁ ਕੰਮ ਸੀ। ਦੋਸਤੋ, ਬਹੁਤ ਵਾਰ ਜ਼ਿੰਦਗੀ 'ਚ ਸਾਨੂੰ ਆਸ ਪਾਸ ਆਪਣੇ ਲੋਕ ਜਿਹੜੇ ਨੇ, ਕਿਉਂਕਿ ਹਰ ਕੋਈ ਕਿਸੇ ਨਾ ਕਿਸੇ ਪਰੇਸ਼ਾਨੀ ਤੋਂ ਜਿਹੜਾ ਉਹ ਆਪਣੀ ਲਾਈਫ 'ਚ ਗੁਜ਼ਰ ਰਿਹਾ, ਪਰ ਜੇਕਰ ਅਸੀਂ ਮੁਸਕੁਰਾਵਾਂਗੇ ਤਾਂ ਸਾਨੂੰ ਇਹ ਜੱਗ ਵੀ ਮੁਸਕੁਰਾਉਂਦਾ ਹੋਏ ਦੇਖੇਗਾ। ਅਤੇ ਠੀਕ ਉਹੀ ਗੱਲ ਹੈ, ਕੋਸ਼ਿਸ਼ ਕਰੀਏ ਕਿ ਕਈ ਵਾਰ ਅਸੀਂ ਕਿਸੇ ਨੂੰ ਦਿੱਤੀ ਜਿਹੜੀ ਮੁਸਕਾਨ ਹੈ, ਕਿਸੇ ਦਾ ਹਾਲ ਪੁੱਛ ਲੈਣਾ ਜਾਂ ਫਿਰ ਕਿਸੇ ਦੀ ਛੋਟੀ ਜਿਹੀ ਮਦਦ ਕਰ ਦੇਣਾ ਨਾ ਦੋਸਤੋ, ਉਹ ਵੀ ਖੁਸ਼ੀ ਦਾ ਕਾਰਨ ਬਣ ਜਾਂਦੀ ਹੈ। ਜਦੋਂ ਅਸੀਂ ਕਿਸੇ ਹੋਰ ਦੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦੇ ਹਾਂ ਨਾ, ਤਾਂ ਉਸਦਾ ਜਿਹੜਾ ਅਸਰ ਹੈ ਨਾ ਉਹ ਸਾਡੇ ਆਪਣੇ ਮਨ 'ਤੇ ਵੀ ਪੈਂਦਾ ਹੈ। ਇਸ ਲਈ ਜਿੱਥੇ ਵੀ ਮੌਕਾ ਮਿਲੀਏ, ਪਿਆਰ ਵੰਡੀਏ, ਆਪਣਾਪਣ ਵੰਡੀਏ ਅਤੇ ਖੁਸ਼ੀਆਂ ਵੰਡਦੇ ਰਹੀਏ। ਕੀ ਪਤਾ ਤੁਹਾਡੀ ਜਿਹੜੀ ਇੱਕ ਛੋਟੀ ਜਿਹੀ ਨੇਕੀ ਹੈ ਨਾ, ਉਹ ਕਿਸੇ ਦਾ ਪੂਰਾ ਦਿਨ ਨੂੰ, ਕਿਸੇ ਦੇ ਪੂਰੇ ਦਿਨ ਨੂੰ ਖੂਬਸੂਰਤ ਬਣਾ ਜਾਵੇ। ਅਤੇ ਇਸੇ ਸੋਹਣੇ ਜਿਹੇ ਸਾਜ਼ ਦੇ ਨਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਆਓ ਸੁਣਦੇ ਹਾਂ ਇੱਕ ਹੋਰ ਸੋਹਣਾ ਜਿਹਾ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਦੋਸਤੋ ਸੋਹਣੀ ਸਵੇਰ ਅਤੇ ਸੋਹਣੀਆਂ ਸੋਹਣੀਆਂ ਗੱਲਾਂ, ਪੋਜ਼ਿਟਿਵ ਐਨਰਜੀ ਅਤੇ ਪੋਜ਼ਿਟਿਵ ਵਾਈਬਸ ਜਿਹੜੀਆਂ ਨੇ ਇਸ ਪ੍ਰੋਗਰਾਮ ਰਾਹੀਂ ਅਸੀਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤੀਆਂ ਅਤੇ ਸੋਹਣੇ ਸੋਹਣੇ ਗੀਤ ਵੀ ਨਾਲ ਪਲੇ ਕੀਤੇ। ਅਤੇ ਦੋਸਤੋ ਹੁਣ ਵਾਰੀ ਹੈ ਜੀ ਪ੍ਰੋਗਰਾਮ 'ਚ ਕੁਛ ਇੰਪੋਰਟੈਂਟ ਜਾਣਕਾਰੀ, ਅੱਜ ਦੇ ਦਿਨ ਦੀ ਜਿਹੜੀ ਮਹੱਤਵਤਾ ਹੈ, ਇੰਪੋਰਟੈਂਸ ਹੈ, ਉਹਦੇ ਬਾਰੇ ਗੱਲ ਕਰਨ ਦੀ। ਦੋਸਤੋ ਜਿਵੇਂ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਹਰ ਦਿਨ ਜਿਹੜਾ ਨਾ ਉਹ ਆਪਣੇ ਨਾਲ ਕੋਈ ਨਾ ਕੋਈ ਖਾਸ ਸੰਦੇਸ਼ ਲੈ ਕੇ ਆਉਂਦਾ, ਇਸੇ ਤਰ੍ਹਾਂ ਦੋਸਤੋ ਅੱਜ ਦਾ ਦਿਨ ਜਿਹੜਾ, ਯਾਨੀ ਕਿ ਅੱਜ ਦੀ ਜਿਹੜੀ ਡੇਟ ਹੈ 17 ਜੂਨ ਦਾ ਜਿਹੜਾ ਦਿਨ ਹੈ ਉਹ ਵੀ ਬਹੁਤ ਇੰਪੋਰਟੈਂਸ ਰੱਖਦਾ। ਅੱਜ ਦੁਨੀਆ ਭਰ 'ਚ ਦੋਸਤੋ ਵਰਲਡ ਡੇ ਟੂ ਕੰਬੈਟ ਡਿਜ਼ਰਟੀਫਿਕੇਸ਼ਨ ਐਂਡ ਡਰਾਟ ਮਨਾਇਆ ਜਾਂਦਾ। ਹੁਣ ਇਹਨੂੰ ਜੇ ਆਪਾਂ ਸਰਲ ਭਾਸ਼ਾ 'ਚ ਸਮਝੀਏ ਦੋਸਤੋ, ਤਾਂ ਡਿਜ਼ਰਟੀਫਿਕੇਸ਼ਨ ਦਾ ਮਤਲਬ ਹੁੰਦਾ ਹੈ ਜੀ ਕਿ ਉਪਜਾਊ ਜ਼ਮੀਨ ਦਾ ਹੌਲੀ ਹੌਲੀ ਬੰਜਰ ਬਣ ਜਾਣਾ, ਅਤੇ ਡਰਾਟ ਯਾਨੀ ਕਿ ਸੋਕੇ ਦੀ ਸਮੱਸਿਆ। ਜਦੋਂ ਦੋਸਤੋ ਦਰਖਤ ਘੱਟ ਹੁੰਦੇ ਨੇ, ਪਾਣੀ ਦੀ ਜਿਹੜੀ ਬੇਲੋੜੀ ਵਰਤੋਂ ਹੁੰਦੀ ਹੈ ਅਤੇ ਮਿੱਟੀ ਦੀ ਸੰਭਾਲ ਨਹੀਂ ਕੀਤੀ ਜਾਂਦੀ, ਤਾਂ ਫਿਰ ਜਿਹੜੀ ਧਰਤੀ ਹੈ ਨਾ ਉਹ ਆਪਣੀ ਉਪਜਾਊ ਸ਼ਕਤੀ ਗੁਆਉਣ ਲੱਗ ਪੈਂਦੀ ਹੈ। ਅਤੇ ਜੇਕਰ ਅਸੀਂ ਗੱਲ ਕਰੀਏ ਅੱਜ ਦੇ ਸਮੇਂ 'ਚ ਵੱਧਦੀ ਗਰਮੀ, ਗਲੋਬਲ ਵਾਰਮਿੰਗ ਜਿਹੜੀ ਵੱਧ ਰਹੀ ਹੈ, ਘੱਟ ਹੁੰਦੀ ਜਿਹੜੀ ਵਰਖਾ ਹੈ ਅਤੇ ਪਾਣੀ ਦੀ ਜਿਹੜੀ ਕਮੀ ਹੈ ਦੋਸਤੋ, ਉਹਦੇ ਕਰਕੇ ਕਈ ਹਿੱਸਿਆਂ ਲਈ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣ ਗਿਆ ਦੋਸਤੋ। ਸੋਚੋ ਜੇ ਰੁੱਖ ਨਾ ਹੋਣ, ਜ਼ਮੀਨ ਬੰਜਰ ਹੋ ਜਾਵੇ ਅਤੇ ਪਾਣੀ ਦੀ ਕਮੀ ਹੋ ਜਾਵੇ ਤਾਂ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ, ਉਹ ਕਿਹੋ ਜਿਹਾ ਉਹਨਾਂ ਦੇ ਲਈ ਮੁਸ਼ਕਿਲਾਂ ਦਾ, ਉਹਨਾਂ ਨੂੰ ਕਿੰਨਾ ਸਾਹਮਣਾ ਕਰਨਾ ਪਏਗਾ, ਇੱਕ ਬਹੁਤ ਵੱਡਾ ਸਵਾਲ ਹੈ। ਇਸ ਦਿਨ ਦਾ ਜਿਹੜਾ ਮਕਸਦ ਹੈ ਉਹ ਲੋਕਾਂ ਨੂੰ ਅਵੇਅਰ ਕਰਨਾ ਹੈ ਜੀ ਕਿ ਅਸੀਂ ਪਾਣੀ ਦੀ ਸੰਭਾਲ ਕਰੀਏ, ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਈਏ ਅਤੇ ਆਪਣੀ ਧਰਤੀ ਨੂੰ ਹਰਿਆ ਭਰਿਆ ਰੱਖਣ ਦਾ ਯੋਗਦਾਨ ਪਾਈਏ। ਅਤੇ ਦੋਸਤੋ ਵਾਤਾਵਰਨ ਦੀ ਸੰਭਾਲ ਲਈ ਹਮੇਸ਼ਾ ਵੱਡੇ ਕਦਮ ਚੁੱਕਣ ਦੀ ਲੋੜ ਨਹੀਂ ਹੁੰਦੀ, ਸਗੋਂ ਛੋਟੇ ਛੋਟੇ ਕਦਮ ਚੁੱਕਣੇ ਜ਼ਰੂਰੀ ਨੇ। ਕਈ ਵਾਰੀ ਇੱਕ ਰੁੱਖ ਲਗਾਉਣਾ, ਪਾਣੀ ਵਿਅਰਥ ਨਾ ਵਗਾਉਣਾ, ਜਾਂ ਫਿਰ ਕਿਸੇ ਪੌਦੇ ਦੀ ਦੇਖਭਾਲ ਕਰਨਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਨਾ ਦੋਸਤੋ, ਉਹ ਬਣ ਜਾਂਦਾ। ਅਤੇ ਜਿਹੜਾ ਇਹ ਦਿਨ ਦੀ ਇੰਪੋਰਟੈਂਸ ਹੈ ਉਹ ਇਹੀ ਹੈ ਜੀ ਕਿ ਧਰਤੀ ਸਾਡੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੀ ਇਕੱਲੀ ਉਹਨਾਂ ਦੀ ਵਿਰਾਸਤ ਨਹੀਂ, ਸਗੋਂ ਜਿਹੜੀ ਸਾਡੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਨਾ, ਇਹ ਉਹਨਾਂ ਦੇ ਲਈ ਅਮਾਨਤ ਵੀ ਹੈ। ਅਤੇ ਇਸੀ ਸੋਹਣੀ ਸੋਚ ਦੇ ਨਾਲ ਪ੍ਰੋਗਰਾਮ ਸੋਹਣੀ ਸਵੇਰ 'ਚ

ਸੋਨੂ ਨਿਗਮ ਦੀ ਆਵਾਜ਼ 'ਚ ਤੁਸੀਂ ਗੀਤ ਸੁਣ ਰਹੇ ਸੀ। ਅਤੇ ਦੋਸਤੋ, ਜਿਵੇਂ ਕਿ ਅਸੀਂ ਗੱਲ ਕੀਤੀ ਸੀ ਕਿ ਅੱਜ ਦਾ ਦਿਨ ਜਿਹੜਾ ਹੈ ਉਹ ਵਰਲਡ ਡੇ ਟੂ ਕੰਬੈਟ ਡਿਜ਼ਰਟੀਫਿਕੇਸ਼ਨ ਅਤੇ ਡਰੋਟ

0: दिवस जो मनाया जा रहा है, तो कितने ना कितने इस गीत ने, जो इस गीत दे सत्रा सी, उस च सानू सुनेहा मिलिया कि किवें असी अपनी धरती नू होर सोहना बनाना है, क्योंकि सिर्फ असी इत्थे जो जीवन व्यतीत कर रहे हैं वह सिर्फ नहीं है, साड़ी जिहड़ी आने वाली पीढ़ियां ने दोस्तों उन्होंने भी इत्थे जो है अपना जीवन बिताना है। तो कोशिश करिए असी सोहना इनवायरमेंट दईए, तो जिवें कि असी पहला गल कर रहे थे कि बस छोटे छोटे प्रयत्न ने जिदे नाल असी वातावरण की संभाल जिहड़ी है वह कर सकते हैं, जिवें कि असी रुख लगा सकते हैं, पानी व्यर्थ ना वगाइए, किसी पौधे की देखभाल कर सकते हैं, क्योंकि दोस्तों है जिहड़ा अजकल गर्मी जिहड़ा इन्ना 45 डिग्री तक जिहड़ा टैंपरेचर पहुँच रहा ना, उहदा सीधे तौर पर एक बहुत वड्डा रीज़न है वो है जी ग्लोबल वार्मिंग। ग्लोबल वार्मिंग क्यों हो रही है, ਇਹਦੇ ਪਿੱਛੇ ਅਸੀਂ ਮਨੁੱਖ ਹੀ ਹਾਂ, ਕਿਉਂਕਿ ਅਸੀਂ ਮਨੁੱਖ ਕੁਦਰਤ ਨਾਲ ਜਦੋਂ ਜਦੋਂ ਖਿਲਵਾੜ ਹੋਈ ਹੈ ਦੋਸਤੋ, ਉਦੋਂ ਉਦੋਂ ਜਿਹੜਾ ਉਹਦਾ ਰਿਜ਼ਲਟ ਹੈ ਨਾ ਉਹ ਬਹੁਤ ਖਰਾਬ ਹੈ। ਅਤੇ ਕਿਉਂ ਨਾ ਅਸੀਂ ਮਿਲ ਕੇ ਆਪਣੇ ਇਸ ਰੱਬ ਨੇ ਜੋ ਹੈ ਨਿਹਮਤ ਬਖਸ਼ੀ ਹੈ, ਸਾਨੂੰ ਸੋਹਣੀ ਕੁਦਰਤ ਬਖਸ਼ੀ ਹੈ, ਇਹਦੀ ਸੰਭਾਲ ਕਰੀਏ ਤਾਂ ਜੋ ਅਸੀਂ ਵੀ ਇਸ ਧਰਤੀ 'ਤੇ ਸੋਹਣਾ ਸਮਾਂ ਬਤੀਤ ਕਰੀਏ, ਅਤੇ ਸਾਡੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਇਸ ਧਰਤੀ ਨੂੰ ਹੋਰ ਸੋਹਣੇ ਤਰੀਕੇ ਨਾਲ ਸੰਭਾਲ ਕਰਨ ਉਹਨਾਂ ਦੀ, ਅਤੇ ਆਪਣਾ ਸੋਹਣਾ ਸਮਾਂ ਬਿਤਾਉਣ। ਪ੍ਰੋਗਰਾਮ ਸੋਹਣੀ ਸਵੇਰ 'ਚ ਉਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ, ਲੇਕਿਨ ਹੁਣ ਵੇਲਾ ਜੀ ਇੱਕ ਛੋਟੇ ਜਿਹੇ ਅੰਤਰਾਲ ਦਾ, ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਦੋਸਤੋ ਸੋਹਣੀ ਸਵੇਰ। ਦੋਸਤੋ ਇਤਿਹਾਸ ਦੇ ਪੰਨਿਆਂ 'ਚ ਅੱਜ ਦਾ ਜਿਹੜਾ ਦਿਨ ਹੈ ਨਾ ਉਹ ਇੱਕ ਹੋਰ ਬਹੁਤ ਇੰਪੋਰਟੈਂਟ ਜਿਹੜੇ ਸ਼ਖਸ਼ੀਅਤ ਹੈ ਉਹਨਾਂ ਨੂੰ ਯਾਦ, ਉਹਨਾਂ ਦੀ ਯਾਦ ਨਾਲ ਜਿਹੜਾ ਉਹ ਜੁੜਿਆ ਹੋਇਆ। ਜੇਕਰ ਅਸੀਂ ਇਤਿਹਾਸ ਦੇ ਪੰਨਿਆਂ ਦੀ ਗੱਲ ਕਰੀਏ ਦੋਸਤੋ, ਤਾਂ ਇਸ ਵਿੱਚ ਕਈ ਅਜਿਹੇ ਨਾਮ ਦਰਜ ਹਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੇ ਲੇਖੇ ਲਾ ਦਿੱਤਾ। ਅੱਜ ਅਸੀਂ ਗੱਲ ਕਰ ਰਹੇ ਹਾਂ ਉੜੀਸਾ ਦੇ ਉਸ ਮਹਾਨ ਸਪੁੱਤ ਦੀ, ਜਿਸਨੂੰ ਦੁਨੀਆ ਉਤ ਕਲਮਣੀ ਯਾਨੀ ਉੜੀਸਾ ਦਾ ਗਹਿਣਾ ਕਹਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਜੀ ਪੰਡਿਤ ਗੋਪਬੰਧੂ ਦਾਸ ਦੀ। 17 ਜੂਨ ਯਾਨੀ ਕਿ ਅੱਜ ਦੇ ਦਿਨ ਸੰਨ 1928 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਹਨਾਂ ਦੇ ਜਿਹੜੇ ਵਿਚਾਰ ਨੇ ਦੋਸਤੋ ਉਹ ਅੱਜ ਵੀ ਅਮਰ ਹਨ। ਅੱਜ ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਮਹਾਨ ਸਮਾਜ ਸੇਵੀ, ਪੱਤਰਕਾਰ, ਆਜ਼ਾਦੀ ਦੇ ਸਾਨੂੰ ਸੈਨਾਨੀ ਅਸੀਂ ਕਹਿ ਸਕਦੇ ਹਾਂ, ਅਤੇ ਲੋਕਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਗੋਪਬੰਧੂ ਦਾਸ ਜੀ ਦੀ ਅੱਜ ਪੁੰਨ ਤਿਥੀ ਹੈ ਜੀ। ਅਤੇ ਉਹਨਾਂ ਬਾਰੇ ਜੋ ਅਸੀਂ ਗੱਲ ਕਰੀਏ ਉਹਨਾਂ ਦੇ ਜੀਵਨ ਬਾਰੇ, ਅਤੇ ਦੱਸਿਆ ਜਾਂਦਾ ਹੈ ਕਿ ਗੋਪਬੰਧੂ ਦਾਸ ਜੀ ਦਾ ਜਿਹੜਾ ਜਨਮ ਸੀ ਦੋਸਤੋ ਉਹ ਸੰਨ 1870 'ਚ ਉੜੀਸਾ ਵਿੱਚ ਹੋਇਆ ਸੀ। ਅਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਉਤ ਕਲਮਣੀ ਵੀ ਉਹਨਾਂ ਨੂੰ ਜੋ ਹੈ ਕਿਹਾ ਜਾਂਦਾ ਸੀ, ਜਿਸਦਾ ਅਰਥ ਹੈ ਜੀ ਕਿ ਉੜੀਸਾ ਦਾ ਰਤਨ। ਦੋਸਤੋ ਗੋਪਬੰਧੂ ਦਾਸ ਜੀ ਸਿਰਫ ਇੱਕ ਆਜ਼ਾਦੀ ਸੈਨਾਨੀ ਹੀ ਨਹੀਂ ਸਨ, ਸਗੋਂ ਉਹ ਲੋਕਾਂ ਦੀ ਸਿੱਖਿਆ, ਸਮਾਜਿਕ ਸੁਧਾਰ ਅਤੇ ਮਨੁੱਖੀ ਸੇਵਾ ਲਈ ਵੀ ਉਹਨਾਂ ਨੇ ਸਾਰੀ ਉਮਰ ਆਪਣੀ ਜਿਹੜੀ ਹੈ ਆਪਣੀ ਸਾਰੀ ਜ਼ਿੰਦਗੀ ਉਹਨੂੰ ਸਮਰਪਿਤ ਕਰ ਦਿੱਤਾ। ਉਹਨਾਂ ਨੇ ਦੱਸਿਆ ਜਾਂਦਾ ਕਿ ਸਿੱਖਿਆ ਦਾ ਕਾਫੀ ਜ਼ਿਆਦਾ ਪ੍ਰਸਾਰ ਕੀਤਾ ਅਤੇ ਉਹਦੇ ਲਈ ਬਹੁਤ ਕੰਮ ਕੀਤਾ, ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਉਹ ਹਮੇਸ਼ਾ ਯਤਨਸ਼ੀਲ ਰਹੇ। ਜਦੋਂ ਵੀ ਕਿਹਾ ਜਾਂਦਾ ਕਿ ਉੜੀਸਾ ਵਿੱਚ ਕੁਦਰਤੀ ਆਫਤਾਂ ਆਈਆਂ ਉਹ ਲੋਕਾਂ ਦੀ ਮਦਦ ਲਈ ਸਭ ਤੋਂ ਅੱਗੇ ਆਏ। ਉਹ ਇੱਕ ਪ੍ਰਸਿੱਧ ਪੱਤਰਕਾਰ ਵੀ ਸਨ ਅਤੇ ਉਹਨਾਂ ਨੇ ਆਪਣੇ ਲੇਖਾਂ ਰਾਹੀਂ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਅਵੇਅਰ ਕੀਤਾ, ਕਾਫੀ ਜ਼ਿਆਦਾ ਜਾਗਰੂਕ ਕੀਤਾ ਆਪਣੀ ਕਲਮ ਰਾਹੀਂ। ਇਹ ਵੀ ਦੱਸਿਆ ਜਾਂਦਾ ਕਿ ਗੋਪਬੰਧੂ ਦਾਸ ਜੀ ਦਾ ਜਿਹੜਾ ਜੀਵਨ ਸੀ ਉਹ ਉਹਨਾਂ ਨੇ

ਬਹੁਤ ਹੀ ਸਿੰਪਲਿਸਿਟੀ ਨਾਲ ਬਿਤਾਇਆ, ਪਰ ਨੌਲੇਜ ਬਹੁਤ ਹਾਈ ਸੀ, ਜਿਹਦੇ ਕਰਕੇ ਉਹਨਾਂ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ। ਸਮਾਜ ਸੇਵੀ ਸਨ ਅਤੇ ਬਹੁਤ ਵੱਡਾ ਪ੍ਰਭਾਵ ਉਹਨਾਂ ਨੇ ਛੱਡਿਆ ਲੋਕਾਂ 'ਤੇ, ਅਤੇ ਉਹਨਾਂ ਦੀ ਜਿਹੜੀ ਦੋਸਤੋ ਉਹਨਾਂ ਦਾ ਜਿਹੜਾ ਜੀਵਨ ਹੈ, ਅੱਜ ਦੀ ਜਿਹੜੀ ਪੀੜ੍ਹੀ ਹੈ, ਅੱਜ ਦੀ ਜਿਹੜੀ ਜਨਰੇਸ਼ਨ ਹੈ, ਉਹਨਾਂ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸਲੀ ਮਹਾਨਤਾ ਆਪਣੇ ਲਈ ਜੀਣਾ ਨਹੀਂ ਹੈ, ਸਗੋਂ ਸਮਾਜ ਅਤੇ ਦੂਜਿਆਂ ਦੀ ਭਲਾਈ ਲਈ ਜੀਣ ਵਿੱਚ ਹੈ। ਅੱਜ ਉਹਨਾਂ ਦੀ ਪੁੰਨ ਤਿਥੀ 'ਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ, ਨਮਨ ਕਰਦੇ ਹਾਂ, ਅਤੇ ਉਹਨਾਂ ਦੇ ਦਿਖਾਏ ਹੋਏ ਰਸਤੇ 'ਤੇ ਪ੍ਰੇਰਣਾ ਜਿਹੜੀ ਹੈ ਉਹ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਸਾਡੀ ਜਨਰੇਸ਼ਨਸ ਨੇ, ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀਆਂ ਨੇ, ਅਤੇ ਜਿਹੜੇ ਬੱਚੇ ਨਵੀਂ ਜਨਰੇਸ਼ਨ ਦੇ ਨੇ, ਉਹਨਾਂ ਨੂੰ ਵੀ ਇਹਨਾਂ ਬਾਰੇ ਜਾਣਕਾਰੀ ਜਿਹੜੀ ਹੈ ਉਹਨਾਂ ਦੀ ਲਾਈਫ ਤੋਂ ਸਿੱਖਣ ਦੀ ਲੋੜ ਹੈ। ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ, ਅਤੇ ਦੋਸਤੋ ਇਹਨਾਂ ਹੀ ਵਿਚਾਰਾਂ ਦੇ ਨਾਲ ਹੁਣ ਪ੍ਰੋਗਰਾਮ ਸੋਹਣੀ ਸਵੇਰ 'ਚ ਅੱਗੇ ਵਧਦੇ ਹਾਂ, ਅਤੇ ਸੁਣਦੇ ਹਾਂ ਮੁਕੇਸ਼ ਅਤੇ ਸਾਥੀਆਂ ਦੀ ਆਵਾਜ਼ 'ਚ ਇੱਕ ਹੋਰ ਸੋਹਣਾ ਜਿਹਾ

ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਜਿੱਥੇ ਵੀ ਜਾਈਏ ਉਸ ਥਾਂ ਨੂੰ ਓਨਾ ਹੀ ਸਾਫ਼ ਛੱਡ ਕੇ ਆਈਏ ਜਿੰਨੀ ਸਾਫ਼ ਉਹ ਜਗ੍ਹਾ ਸਾਨੂੰ ਮਿਲੀ ਸੀ। ਜੇਕਰ ਤੁਸੀਂ ਹਿਲ ਸਟੇਸ਼ਨਸ ਜਾ ਰਹੇ ਹੋ ਜਾਂ ਫਿਰ ਕਿਤੇ ਹੋਰ ਘੁੰਮਣ ਜਾ ਰਹੇ ਹੋ, ਕੁਝ ਗੱਲਾਂ ਦਾ ਧਿਆਨ ਰੱਖੋ ਕਿ ਜਿਹੜਾ ਕੂੜਾ ਹੈ ਉਹਨੂੰ ਹਮੇਸ਼ਾ ਡਸਟਬੀਨ ਵਿੱਚ ਹੀ ਪਾਓ। ਪਲਾਸਟਿਕ ਦੀ ਵਰਤੋਂ ਜਿੰਨਾ ਹੋ ਸਕਦਾ ਦੋਸਤੋ ਘੱਟ ਤੋਂ ਘੱਟ ਕਰੋ। ਜੇਕਰ ਪਾਣੀ ਦੀ ਬੋਟਲਸ, ਜੂਸ ਦੀ ਬੋਟਲਸ ਨਹੀਂ, ਕੋਸ਼ਿਸ਼ ਕਰੋ ਵਾਪਸ ਲੈ ਆਓ ਆਪਣੇ ਨਾਲ ਬੈਗ 'ਚ ਪਾ ਕੇ। ਰੁੱਖਾਂ ਬੂਟਿਆਂ ਨੂੰ ਨੁਕਸਾਨ ਨਾ ਪਹੁੰਚਾਓ, ਪਾਣੀ ਦੀ ਬੇਲੋੜੀ ਬਰਬਾਦੀ ਵੀ ਨਾ ਕਰੋ। ਸਥਾਨਕ ਲੋਕਾਂ ਅਤੇ ਉਹਨਾਂ ਦੀ ਜਿਹੜੀ ਸੰਸਕ੍ਰਿਤੀ ਹੈ ਨਾ ਉਹਦਾ ਸਤਿਕਾਰ ਕਰੋ। ਯਾਦ ਰੱਖੋ ਦੋਸਤੋ, ਚੰਗੀਆਂ ਤਸਵੀਰਾਂ ਤਾਂ ਹਰ ਕੋਈ ਲੈ ਕੇ ਆ ਜਾਂਦਾ ਹੈ, ਪਰ ਇੱਕ ਚੰਗਾ ਸੈਲਾਨੀ ਉਹ ਹੈ ਜੋ ਆਪਣੇ ਪਿੱਛੇ ਸਿਰਫ ਚੰਗੀਆਂ ਯਾਦਾਂ ਛੱਡ ਕੇ ਆਵੇ। ਅਤੇ ਜੇ ਅਸੀਂ ਸਾਰੇ ਆਪਣੀ ਇਹ ਛੋਟੀ ਜਿਹੀ ਜ਼ਿੰਮੇਵਾਰੀ ਨਿਭਾ ਲਈਏ ਨਾ, ਤਾਂ ਸਾਡੀਆਂ ਮਨਪਸੰਦ ਜਿਹੜੀ ਸੈਰ ਸਪਾਟੇ ਵਾਲੀਆਂ ਥਾਵਾਂ ਨੇ ਨਾ ਦੋਸਤੋ, ਉਹ ਆਉਣ ਵਾਲੀ ਪੀੜ੍ਹੀਆਂ ਲਈ ਵੀ ਇੰਨੀਆਂ ਹੀ ਸੋਹਣੀਆਂ ਰਹਿਣਗੀਆਂ। ਅਤੇ ਅੱਗੇ ਵੱਧਦੇ ਹਾਂ ਪ੍ਰੋਗਰਾਮ ਸੋਹਣੀ ਸਵੇਰ 'ਚ। ਇਸੀ ਹੁਣ ਗੱਲ ਅਸੀਂ ਘੁੰਮਣ ਫਿਰਨ ਦੀ ਕਰ ਹੀ ਲਈ ਹੈ, ਅਤੇ ਫਿਰ ਸਤਿੰਦਰ ਸਰਤਾਜ ਵੀ ਆਪਣੇ ਇਸ ਗੀਤ ਰਾਹੀਂ ਸਾਨੂੰ ਹਰ ਬਹੁਤ ਸਾਰੀ ਸੋਹਣੀ ਸੋਹਣੀ ਜਗ੍ਹਾ ਘੁੰਮਾ ਰਹੇ ਨੇ। ਅਤੇ ਲਓ ਜੀ, ਹੁਣ ਦਿਨ ਦੀ ਸ਼ੁਰੂਆਤ ਸਤਿੰਦਰ ਸਰਤਾਜ ਦੇ ਇਸ ਗੀਤ ਦੇ ਨਾਲ ਇਸ ਪ੍ਰੋਗਰਾਮ ਸੋਹਣੀ ਸਵੇਰ 'ਚ ਕਰਦੇ ਹਾਂ, ਅਤੇ ਨਾਲ ਦੇ ਨਾਲ ਅਸੀਂ ਵੀ ਘੁੰਮਾਂਦੇ ਹਾਂ ਜਿੱਥੇ ਜਿੱਥੇ ਇਸ ਗੀਤ ਰਾਹੀਂ ਸਾਨੂੰ ਘੁੰਮਾ ਰਹੇ ਨੇ।

0: Rajasthan reach consensus on implementation of long-pending Kishau Dam project to revive Yamuna River. National Testing Agency warns candidates against fake NEET re-exam paper leak claims. IMD issues orange alert for heavy rainfall over sub-Himalayan West Bengal and Sikkim today. And in men's cricket, India to take on Afghanistan in second ODI of three-match series in Lucknow this afternoon. And with that, we end the morning news. Have a nice day.
1: Namaskar, E Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਆਲਮੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਟਕਰਾਅ ਵਾਲੇ ਖੇਤਰਾਂ ਵਿੱਚ ਨਾਵਿਕਾਂ ਦੀ ਸੁਰੱਖਿਆ 'ਤੇ ਵੀ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਵਿੱਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦਿੱਲੀ ਉੱਤਰ ਪ੍ਰਦੇਸ਼ ਹਰਿਆਣਾ ਅਤੇ ਰਾਜਸਥਾਨ ਨੇ ਯਮੁਨਾ ਦਰਿਆ ਨੂੰ ਸਾਫ਼ ਕਰਨ ਲਈ ਕੇਸ਼ਾਓ ਡੈਮ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਹਿਮਤੀ ਜਤਾਈ ਹੈ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੀਟ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ 'ਤੇ ਭਰੋਸਾ ਨਾ ਕਰਨ ਅਤੇ ਮਰਦਾਂ ਦੀ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਏਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਮੁੰਦਰੀ ਯਾਤਰੀਆਂ ਨੂੰ ਟਕਰਾਅ ਨਾਲ ਸੰਬੰਧਿਤ ਖਤਰਿਆਂ ਤੋਂ ਬਚਾਉਣ ਦੀ ਅਪੀਲ ਕੀਤੀ ਏ ਫਰਾਂਸ ਵਿੱਚ G7 ਸਿਖਰ ਸੰਮੇਲਨ ਦੇ ਆਊਟਰੀਚ ਸੈਸ਼ਨ ਵਿਖੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਨੇ ਵਿਸ਼ਵ ਵਪਾਰ ਵਿੱਚ ਵਿਘਨ ਪਾਇਆ ਅਤੇ ਜਾਨ ਮਾਲ ਦਾ ਨੁਕਸਾਨ ਕੀਤਾ ਹੈ ਸਮੁੰਦਰੀ ਵਪਾਰ ਲਈ ਵੱਧ ਰਹੇ ਖਤਰਿਆਂ ਅਤੇ ਪੱਛਮੀ ਏਸ਼ੀਆ ਵਿੱਚ ਅਸਥਿਰਤਾ ਤੋਂ ਨਤੀਜੇ ਵਜੋਂ ਮਨੁੱਖੀ ਨੁਕਸਾਨ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਮੁੰਦਰੀ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈਏ ਜੋ ਸਾਰੇ ਦੇਸ਼ਾਂ ਨੂੰ ਵਿਸ਼ਵ ਸਮੁੰਦਰੀ ਵਪਾਰ ਰਾਹੀਂ ਜੋੜਦੇ ਨੇ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਮਨੁੱਖਤਾ ਨੂੰ ਤਰਜੀਹ ਦਿੱਤੀ ਹੈ ਜੋ ਕਿ ਭਾਰਤ ਦੀ ਅਗਵਾਈ ਵਾਲੀਆਂ ਪਹਿਲਕਦਮੀਆਂ ਵਿੱਚ ਝਲਕਦਾ ਏ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਸੋਚ ਸਦੀਆਂ ਤੋਂ ਵਾਸੁਦੇਵ ਕੁਟੁੰਬਕਮ ਦੀ ਰਹੀ ਹੈ ਇਸ ਲਈ ਭਾਰਤ ਦੁਨੀਆ ਭਰ ਵਿੱਚ ਕੁਦਰਤੀ ਆਫਤਾਂ ਦੇ ਸਮੇਂ ਸਭ ਤੋਂ ਪਹਿਲਾਂ ਮਦਦ ਪਹੁੰਚਾਉਣ ਵਾਲਾ ਦੇਸ਼ ਬਣਿਆ ਹੈ ਸ੍ਰੀ ਮੋਦੀ ਨੇ ਸ੍ਰੀਲੰਕਾ ਵਿੱਚ ਚੱਕਰਵਾਤ ਅਫਗਾਨਿਸਤਾਨ ਵਿੱਚ ਭੂਚਾਲ ਮੋਜ਼ਾਮਬੀਕ ਵਿੱਚ ਹੜ੍ਹ ਅਤੇ ਜਮੈਕਾ ਵਿੱਚ ਤੂਫਾਨ ਦੌਰਾਨ ਭਾਰਤ ਦੀ ਮਦਦ ਬਾਰੇ ਚਰਚਾ ਕੀਤੀ ਉਨ੍ਹਾਂ ਕਿਹਾ ਕਿ ਸਰਵਜਨ ਹਿਤਾਏ ਸਰਵਜਨ ਸੁਖਾਏ ਦਾ ਮੰਤਰ ਮਾਲੀ ਸਮਾਵੇਸ਼ ਸਿਹਤ ਸੁਰੱਖਿਆ ਡਿਜੀਟਲ ਪਛਾਣ ਤਕਨਾਲੋਜੀ ਰਾਹੀਂ ਲੋਕਾਂ ਦੇ ਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਬੇਹੱਦ ਪ੍ਰਭਾਵਸ਼ਾਲੀ ਰਿਹਾ ਹੈ ਸ੍ਰੀ ਮੋਦੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਅੰਤਰਰਾਸ਼ਟਰੀ ਭਾਈਵਾਲੀ ਸ਼ਾਂਤੀ ਅਤੇ ਸਥਿਰਤਾ ਤੋਂ ਆਏਗੀ ਜਿਸ ਲਈ ਗੱਲਬਾਤ ਅਤੇ ਕੂਟਨੀਤਿਕ ਯਤਨ ਜ਼ਰੂਰੀ ਨੇ G7 ਦੇਸ਼ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਲ ਰਲ ਕੇ ਦੁਨੀਆ ਭਰ ਵਿੱਚ ਸਿਹਤ ਅਤੇ ਵਿਕਾਸ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਪਹਿਲ ਕਰਨਗੇ G7 ਨੇਤਾਵਾਂ ਨੇ ਅਫਰੀਕੀ ਦੇਸ਼ਾਂ ਕੋਂਗੋ ਅਤੇ ਯੁਗਾਂਡਾ ਵਿੱਚ ਈਬੋਲਾ ਦੇ ਫੈਲਣ ਦਾ ਮੁਕਾਬਲਾ ਕਰਨ ਲਈ ਸਾਂਝੀ ਕਾਰਵਾਈ ਦੀ ਮੰਗ ਕੀਤੀ ਏ ਭਾਰਤ ਮਿਸਰ ਕੀਨੀਆ ਅਤੇ ਦੱਖਣੀ ਕੋਰੀਆ ਨੇ ਵੀ ਇਸ ਪਹਿਲਕਦਮੀ ਦੀ ਹਮਾਇਤ ਕੀਤੀ ਏ ਜਿਸ ਵਿੱਚ ਲਾਗਾਂ ਦਾ ਪਤਾ ਲਾਉਣ ਸਰਹੱਦੀ ਨਿਗਰਾਨੀ ਅਤੇ ਭਾਈਚਾਰਕ ਸ਼ਮੂਲੀਅਤ ਸ਼ਾਮਿਲ ਏ ਸਾਰੇ ਮੈਂਬਰਾਂ ਨੇ ਈਬੋਲਾ ਲਈ ਟੀਕਿਆਂ ਟੈਸਟਾਂ ਅਤੇ ਇਲਾਜਾਂ ਦੇ ਵਿਕਾਸ ਵਿੱਚ ਸਹਿਯੋਗ ਦਾ ਵੀ ਵਾਅਦਾ ਕੀਤਾ G7 ਸੰਮੇਲਨ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ ਸਾਰੇ ਦੀਆਂ ਨਜ਼ਰਾਂ ਇਸ ਮੁਲਾਕਾਤ 'ਤੇ ਨੇ ਭਾਰਤ G7 ਸੰਮੇਲਨ ਵਿੱਚ ਇੱਕ ਭਾਈਵਾਲ ਦੇਸ਼ ਏ ਸ੍ਰੀ ਮੋਦੀ ਅਤੇ ਸ਼੍ਰੀ ਟਰੰਪ ਵਿਚਕਾਰ ਇਸ ਤੋਂ ਪਿਛਲੀ ਮੁਲਾਕਾਤ ਪਿਛਲੇ ਸਾਲ ਫਰਵਰੀ ਵਿੱਚ ਅਮਰੀਕਾ ਵਿੱਚ ਹੋਈ ਸੀ ਅੱਜ ਦੀ ਮੀਟਿੰਗ ਵਿੱਚ ਦੋਵਾਂ ਧਿਰਾਂ ਵਿਚਕਾਰ ਕਈ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਆਪਕ ਚਰਚਾ ਹੋਣ ਦੀ ਉਮੀਦ ਏ ਪ੍ਰਧਾਨ ਮੰਤਰੀ ਮੋਦੀ ਅੱਜ ਇੱਕ ਹੋਰ G7 ਸੈਸ਼ਨ ਵਿੱਚ ਵੀ ਹਿੱਸਾ ਲੈਣਗੇ ਵਿਸ਼ਾ ਏ ਸਾਰਿਆਂ ਦੇ ਲਾਭ ਲਈ ਸੰਤੁਲਿਤ ਸਮਾਵੇਸ਼ੀ ਅਤੇ ਨਿਰੰਤਰ ਰਹਿਣਯੋਗ ਆਰਥਿਕ ਵਿਕਾਸ ਨੂੰ ਮੁੜ ਸ਼ੁਰੂ ਕਰਨਾ ਉਹ ਮੁਦਰਾ ਫੰਡ ਦੇ ਸੁਰੱਖਿਅਤ ਤੇਜ਼ ਅਤੇ ਪ੍ਰਭਾਵਸ਼ਾਲੀ ਲਾਗੂ ਕਰਨ 'ਤੇ ਇੱਕ ਵਰਕਿੰਗ ਲੰਚ ਵਿੱਚ ਵੀ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਯੂਰਪੀਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਨ ਕਮਿਸ਼ਨ ਦੇ ਪ੍ਰਧਾਨ ਵੌਨ ਦੇਰ ਲੇ ਨਾਲ ਇੱਕ ਤ੍ਰੈ ਧਿਰੀ ਮੀਟਿੰਗ ਵੀ ਕਰਨਗੇ ਉਹ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਵੀ ਮੁਲਾਕਾਤ ਕਰਨਗੇ ਕੱਲ੍ਹ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਰਤਾਨਵੀ ਪ੍ਰਧਾਨ ਮੰਤਰੀ ਕੇ ਸਟਾਰਮਰ ਅਤੇ

0: ਹੋਈ ਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਿਯਾਨ ਨਾਲ ਮੁਲਾਕਾਤਾਂ ਕੀਤੀਆਂ। ਉਹਨਾਂ ਨੇ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ, ਮਿਸਰ ਦੇ ਰਾਸ਼ਟਰਪਤੀ ਅਬਦੇ ਫਤਿਹ ਅਲ ਸੀਸੀ, ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਚੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ ਨਾਲ ਵੀ ਮੁਲਾਕਾਤ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਾਰੋਬਾਰੀ ਆਗੂਆਂ, ਕਾਰਜਕਾਰੀ ਅਧਿਕਾਰੀਆਂ, ਨਿਵੇਸ਼ਕਾਂ ਅਤੇ ਨਵੀਨਤਾਕਾਰਾਂ ਨੂੰ ਨਵੀਨਤਾ ਰਾਹੀਂ ਸੰਚਾਲਿਤ ਇੱਕ ਰੌਸ਼ਨ ਅਤੇ ਨਿਰੰਤਰ ਰਹਿਣਯੋਗ ਭਵਿੱਖ ਬਣਾਉਣ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਫਰਾਂਸ ਦੇ ਨੀਸ ਵਿੱਚ ਇੰਡੀਆ ਯੂਨੀਵਰਸਿਟੀ ਦੇ ਸਮਾਪਤੀ ਸਮਾਰੋਹ ਵਿਖੇ ਬੋਲਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਪਿਛਲੇ 3 ਦਿਨਾਂ ਦੀਆਂ ਪ੍ਰਾਪਤੀਆਂ ਭਾਰਤ ਫਰਾਂਸ ਨਵੀਨਤਾ ਭਾਈਵਾਲੀ ਦੀ ਅਥਾਹ ਸੰਭਾਵਨਾ ਨੂੰ ਦਰਸਾਉਂਦੀਆਂ ਨੇ। ਯਮੁਨਾ ਦਰਿਆ ਦੀ ਸਥਿਤੀ ਬਿਹਤਰ ਬਣਾਉਣ ਲਈ ਕਿਸ਼ਾਓ ਡੈਮ ਪ੍ਰੋਜੈਕਟ ਦੇ 6 ਰਾਜਾਂ ਨਾਲ ਸਹਿਮਤੀ ਬਣ ਗਈ ਏ। ਇਹਨਾਂ ਵਿੱਚ ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਰਾਜਸਥਾਨ ਸ਼ਾਮਿਲ ਨੇ। ਇਹ ਸਮਝੌਤਾ ਕੱਲ੍ਹ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹੋਇਆ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਰੇ 6 ਰਾਜਾਂ ਵਿਚਕਾਰ ਸਮਝੌਤੇ ਤੇ ਦਸਖਤ ਹੋਣ ਤੋਂ ਬਾਅਦ ਕਿਸ਼ਾਓ ਪ੍ਰੋਜੈਕਟ ਲਈ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਜਾਏਗੀ। ਸਮਝੌਤੇ ਮੁਤਾਬਿਕ ਕੇਂਦਰ ਸਰਕਾਰ ਪ੍ਰੋਜੈਕਟ ਦੇ ਫੰਡਾਂ ਦਾ 90% ਪ੍ਰਦਾਨ ਕਰੇਗੀ, ਬਾਕੀ 10% 6 ਰਾਜਾਂ ਵੱਲੋਂ ਸਾਂਝਾ ਕੀਤਾ ਜਾਏਗਾ। ਇਹ ਵੀ ਸਹਿਮਤੀ ਹੋਈ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਪ੍ਰਾਪਤ ਹੋਣ ਵਾਲਾ ਪਾਣੀ ਦਿੱਲੀ ਅਤੇ ਰਾਜਸਥਾਨ ਨਾਲ ਸਾਂਝਾ ਕੀਤਾ ਜਾਏਗਾ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਮਾਪਿਆਂ ਅਤੇ ਉਮੀਦਵਾਰਾਂ ਨੂੰ ਨੀਟ ਪ੍ਰੀਖਿਆਵਾਂ ਤੋਂ ਪਹਿਲਾਂ ਘੁਟਾਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ NTA ਨੇ ਕਿਹਾ ਕਿ ਟੈਲੀਗ੍ਰਾਮ ਤੇ ਘੁਟਾਲੇਬਾਜ਼ 14,000 ਤੋਂ 25,000 ਰੁਪਏ ਤੱਕ ਦੇ ਪੈਸੇ ਦੀ ਮੰਗ ਕਰਨ ਵਾਲੇ ਚੈਨਲ ਚਲਾ ਰਹੇ ਨੇ ਤੇ ਮੁੜ ਪ੍ਰੀਖਿਆ ਪੇਪਰ ਸਾਂਝਾ ਕਰਨ ਦੇ ਦਾਅਵੇ ਕਰ ਰਹੇ ਨੇ। ਇਸ ਨੇ ਸਪਸ਼ਟ ਕੀਤਾ ਕਿ ਮੁੜ ਪ੍ਰੀਖਿਆ ਲਈ ਕੋਈ ਲੀਕ ਹੋਇਆ ਪੇਪਰ ਨਹੀਂ ਏ। ਇਸ ਵਿਚ ਇਹ ਵੀ ਕਿਹਾ ਗਿਆ ਕਿ ਪ੍ਰੀਖਿਆ ਤੋਂ ਪਹਿਲਾਂ ਦੀਆਂ ਚੈਟਾਂ ਦਿਖਾਉਣ ਵਾਲੇ ਜਾਅਲੀ ਸਬੂਤ ਵੀਡੀਓ ਵੀ ਪ੍ਰਸਾਰਿਤ ਕੀਤੇ ਜਾ ਰਹੇ ਨੇ। NDA ਨੇ ਆਪਣੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿਚ ਦੇਸ਼ ਵਿਚ ਐਪ ਤੱਕ ਪਹੁੰਚ ਨੂੰ ਰੋਕਣ ਦੇ ਕਾਰਨ ਬਾਰੇ ਦੱਸਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ NTA ਇਹ ਯਕੀਨੀ ਬਣਾਉਣ ਲਈ ਵਚਨਬੱਧ ਏ ਕਿ ਕੋਈ ਵੀ ਗਲਤੀ ਨਾ ਹੋਵੇ ਤੇ ਭਰੋਸਾ ਦਿਵਾਇਆ ਜਾਵੇ ਕਿ ਹਰ ਪ੍ਰਸ਼ਨ ਪੱਤਰ ਪੂਰੀ ਤਰ੍ਹਾਂ ਸੁਰੱਖਿਅਤ ਢੰਗ ਨਾਲ ਬਣਾਇਆ ਗਿਆ ਹੈ।
1: NTA यह पक्का करने के लिए पूरी तरह से प्रतिबद्ध है कि कोई भी गड़बड़ी ना हो। हर प्रश्न पत्र और उसमें शामिल हर सवाल को पूरी तरह सुरक्षित तरीके से तैयार किया गया है। हमने सामान्य सुरक्षा उपायों के अलावा अतिरिक्त सुरक्षा इंतजाम भी किए हैं। NTA ने कई एजेंसियों की मदद ली है और हम यह सुनिश्चित करेंगे कि परीक्षा बिना किसी गड़बड़ी के सम्पन्न हो।
0: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਖੇਤੀਬਾੜੀ ਸਮੀਖਿਆ ਮੀਟਿੰਗ ਕੀਤੀ ਅਤੇ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ ਹੈ। ਪੇਸ਼ ਇੱਕ ਰਿਪੋਰਟ।
2: ਖੇਤੀਬਾੜੀ ਮੰਤਰੀ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਮੀਟਿੰਗ ਵਿੱਚ ਇਹ ਯਕੀਨੀ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਰੁੱਤ ਦੌਰਾਨ ਪੈਦਾ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਅਣਸੁਖਾਵੀਆਂ ਮੌਸਮੀ ਸਥਿਤੀਆਂ ਤੋਂ ਖੇਤੀਬਾੜੀ ਤੇ ਕਿਸਾਨਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਪਹਿਲਾਂ ਤੋਂ ਚੁੱਕੇ ਜਾਣ। ਸ੍ਰੀ ਚੌਹਾਨ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਉਹਨਾਂ ਜ਼ਿਲ੍ਹਿਆਂ ਵਿੱਚ ਪੂਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕੀਤੀਆਂ ਜਾਣ ਜਿੱਥੇ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦੀ ਸਪਸ਼ਟ ਤੌਰ ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਰਾਜ ਸਰਕਾਰ ਨਾਲ ਤਾਲਮੇਲ ਕਰਕੇ ਫਸਲਵਾਰ ਹੰਗਾਮੀ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਮੌਸਮੀ ਚੁਣੌਤੀ ਵਾਲੇ ਹਾਲਾਤ ਵਿੱਚ ਤੁਰੰਤ ਵਿਕਲਪ, ਸਲਾਹ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਬਿਊਰੋ ਰਿਪੋਰਟ ਨਾਲ ਮੈਂ ਅਮਨ ਦੇਵ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਸਾਲਾਨਾ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਏ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਸ ਤੀਰਥ ਯਾਤਰਾ ਨਾਲ ਜੁੜੀਆਂ ਥਾਵਾਂ ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਨੇ। ਪੁਲਿਸ ਨੇ ਰਵਾਇਤੀ ਪਹਿਲਗਾਮ ਰੂਟ ਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਖੇਡਾਂ ਵਿੱਚ ਮਰਦਾਂ ਦੇ ਕ੍ਰਿਕਟ ਵਿੱਚ 3 ਦੇਸ਼ਾਂ ਦੇ ਏ ਸੀਰੀਜ਼ ਵਿੱਚ ਭਾਰਤ ਏ ਅਤੇ ਸ੍ਰੀਲੰਕਾ ਦੇ ਰੰਗੀਰੀ ਰੰਬਲ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਅਫਗਾਨਿਸਤਾਨ ਏ ਖਿਲਾਫ਼ ਖੇਡੇਗਾ। ਇਹ ਮੈਚ ਅੱਜ ਸਵੇਰੇ 10 ਵਜੇ ਸ਼ੁਰੂ ਹੋਏਗਾ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਵਿਖੇ ਅਫਗਾਨਿਸਤਾਨ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅੱਜ ਲੀਡਸ ਦੇ ਹੇਡਿੰਗਲੇ ਵਿਖੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੁਕਾਬਲੇ ਵਿੱਚ ਨੀਦਰਲੈਂਡਸ ਖਿਲਾਫ਼ ਖੇਡੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਆਲਮੀ ਸਮੁੰਦਰੀ

0: ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਟਕਰਾਅ ਵਾਲੇ ਖੇਤਰਾਂ ਵਿੱਚ ਨਾਵਿਕਾਂ ਦੀ ਸੁਰੱਖਿਆ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਵਿੱਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਨੇ ਯਮੁਨਾ ਦਰਿਆ ਨੂੰ ਸਾਫ਼ ਕਰਨ ਲਈ ਕੇਸ਼ਾਓ ਡੈਮ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਹਿਮਤੀ ਜਤਾਈ। ਅਤੇ NTA ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਏ ਕਿ ਉਹ ਨੀਟ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ 'ਤੇ ਭਰੋਸਾ ਨਾ ਕਰਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343 ਇਸ਼ਾਰਿਆ 6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100 ਇਸ਼ਾਰਿਆ 8 ਮੈਗਾ ਹਰਟਸ, FM 100 ਇਸ਼ਾਰਿਆ 9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬ ਦੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ

ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ ਅਤੇ ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਏਵੀਅਨ ਵਿੱਚ G7 ਸਿਖਰ ਸੰਮੇਲਨ ਵਿੱਚ ਨਵੀਆਂ ਭਾਈਵਾਲੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਮੁੜ ਨਿਰਮਾਣ ਵਿਸ਼ੇ 'ਤੇ ਇੱਕ ਉੱਚ ਪੱਧਰੀ ਕਾਰਜ ਸੈਸ਼ਨ ਨੂੰ ਸੰਬੋਧਨ ਕੀਤਾ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਮਾਪਿਆਂ ਅਤੇ ਉਮੀਦਵਾਰਾਂ ਨੂੰ NEET UG 2026

0: ਪ੍ਰੀਖਿਆ ਤੋਂ ਪਹਿਲਾਂ ਘੁਟਾਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾਕਟਰ ਵਰਿੰਦਰ ਕੁਮਾਰ ਅੱਜ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ 'ਚ ਲਸ਼ਕਰੇ ਤੋਇਬਾ LET ਦੇ ਇੱਕ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟਰਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਕਟਰਾ ਤੱਕ ਮੁਸਾਫਰਾਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਅਤੇ ਡੀ ਸ਼੍ਰੇਣੀ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਵੇਗਾ। ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਲੋਨੀ ਵਿੱਚ ਜੰਮੂ ਪੁਲਿਸ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਫਲੈਟ ਤੋਂ ਇੱਕ AK-47 ਹਥਿਆਰ ਅਤੇ ਡਰੱਗ ਬਰਾਮਦ ਹੋਣ ਦੀ ਖਬਰ ਹੈ। ਮਰਦਾਂ ਦੀ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਵੇਗਾ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 9:02 ਹੋ ਰਹੇ ਨੇ। ਹੁਣ ਤੁਸੀਂ ਕੇਂਦਰ ਸਰਕਾਰ ਦੇ 12 ਸਾਲ ਵਿਗਿਆਨ ਅਤੇ ਤਕਨੀਕ 'ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਸੁਣੋਗੇ। ਇਸ ਨੂੰ ਪੇਸ਼ ਕੀਤਾ ਅਮਨਦੇਵ ਜੋਸ਼ੀ ਨੇ। ਇਹ ਪ੍ਰੋਗਰਾਮ ਸਾਡੇ ਬਠਿੰਡਾ ਅਤੇ ਪਟਿਆਲਾ ਸਟੇਸ਼ਨ 'ਤੇ ਵੀ ਨਾਲ ਦੇ ਨਾਲ ਪ੍ਰਸਾਰਿਤ ਕੀਤਾ ਜਾਵੇਗਾ। ਲਓ ਜੀ, ਸੁਣੋ ਇਹ ਖਾਸ ਪੇਸ਼ਕਸ਼।
1: ਪਿਛਲੇ 12 ਸਾਲਾਂ ਵੱਲ ਝਾਤ ਮਾਰੀਏ ਤਾਂ ਭਾਰਤ ਵਿੱਚ ਕਈ ਵਿਗਿਆਨਿਕ ਖੋਜਾਂ, ਨਵੀਨਤਾ ਅਤੇ ਭਾਰਤ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਭਾਰਤ ਦੇਸ਼ ਨੂੰ ਬਹੁਤ ਮਾਣ ਪ੍ਰਾਪਤ ਹੋਇਆ ਹੋਰਨਾਂ ਦੇਸ਼ਾਂ ਤੋਂ ਵੀ।
2: ਮੈਂ ਇਸ ਡੈਕੇਡ ਕੋ ਭਾਰਤ ਕਾ ਟੈਕੇਡ ਕਹਿਤਾ ਹੂੰ। ਇਸ ਦਸ਼ਕ ਮੈਂ ਭਾਰਤ ਟੈਕਨੋਲੋਜੀ ਸੇ ਜੁੜੇ ਜੋ ਇਨੀਸ਼ੀਏਟਿਵ ਲੇ ਰਹਾ ਹੈ ਵੋ ਆਨੇ ਵਾਲੇ ਦਸ਼ਕੋਂ ਮੈਂ ਭਾਰਤ ਕੀ ਲੀਡਰਸ਼ਿਪ ਕੋ ਸਸ਼ਕਤ ਕਰੇਂਗੇ। ਅਗਰ AI ਅਡੋਪਸ਼ਨ ਕੇ ਮਾਮਲੇ ਮੈਂ ਦੇਖੇ ਤੋ ਭਾਰਤ ਦੁਨੀਆ ਮੈਂ ਸਬਸੇ ਆਗੇ ਹੈ। ਡਿਜੀਟਲ ਇੰਡੀਆ ਕੀ ਸਫਲਤਾ ਯੇ ਟੈਕਨੋਲੋਜੀ ਪਰ ਭਾਰਤੀਓ ਕੇ ਭਰੋਸੋ ਕੋ ਹੀ ਹਮ ਦੇਖ ਪਾਤੇ ਹੈ।
1: ਕੇਂਦਰ ਸਰਕਾਰ ਨੇ ਬਹੁਤ ਯਤਨ ਕੀਤੇ ਤੇ ਮਈ 2014 ਤੋਂ ਲੈ ਕੇ ਮਈ 2026 ਤੱਕ ਦਾ ਇੱਕ ਦਹਾਕੇ ਤੋਂ ਵੱਧ ਇਹ ਸਮਾਂ ਭਾਰਤ ਦੇ ਵਿਗਿਆਨਿਕ ਅਤੇ ਤਕਨੀਕੀ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਸੁਨਹਿਰੀ ਯੁੱਗ ਵਜੋਂ ਦਰਜ ਹੋ ਚੁੱਕਾ ਹੈ।
3: ਤੋ ਹਰ ਆਈਡੀਆ ਕੋ ਇੰਸਟੀਟਿਊਸ਼ਨਲਾਈਜ਼ ਕਰਨਾ ਹੋ ਔਰ ਦੇਸ਼ ਲੰਬੇ ਸਤਰ ਸੇ ਤੱਕ ਸਥਾਈ ਭਾਵ ਸੇ ਤਬ ਪ੍ਰਗਤੀ ਕਰਤਾ ਹੈ ਜਬ ਉਸਕਾ ਇੰਸਟੀਟਿਊਸ਼ਨਲ ਮੈਕੇਨਿਜ਼ਮ ਅਧਿਕ ਮਜ਼ਬੂਤ ਹੋ। ਨਏ ਇਨੋਵੇਸ਼ਨਸ ਕੈਸੇ ਕੀਏ ਜਾਏ।
1: ਇਸ ਮਹੱਤਵਪੂਰਨ ਦੌਰ ਦੌਰਾਨ ਭਾਰਤ ਸਰਕਾਰ ਦੀਆਂ ਦੂਰਅੰਦੇਸ਼ੀ ਨੀਤੀਆਂ, ਖੋਜ ਬਜਟ ਵਿੱਚ ਕੀਤੇ ਗਏ ਰਿਕਾਰਡ ਵਾਧੇ ਅਤੇ ਆਤਮ ਨਿਰਭਰ ਭਾਰਤ ਦੇ ਸੰਕਲਪ ਨੇ ਦੇਸ਼ ਨੂੰ ਵਿਸ਼ਵ ਪੱਧਰ 'ਤੇ ਇੱਕ ਪ੍ਰਮੁੱਖ ਗਿਆਨ ਦੀ ਮਹਾਂਸ਼ਕਤੀ ਵਜੋਂ ਸਥਾਪਿਤ ਕੀਤਾ ਅਤੇ ਭਾਰਤ ਨੇ ਹੁਣ ਸਿਰਫ ਦੂਜੇ ਦੇਸ਼ਾਂ ਦੀ ਟੈਕਨੋਲੋਜੀ 'ਤੇ ਨਿਰਭਰ ਰਹਿਣ ਦੀ ਬਜਾਏ ਖੁਦ ਨਵੇਂ ਹੱਲ ਅਤੇ ਕਾਢਾਂ ਸਿਰਜਣੀਆਂ ਸ਼ੁਰੂ ਕਰ ਦਿੱਤੀਆਂ ਨੇ। ਅਤੇ ਇਸ ਪ੍ਰੋਗਰਾਮ ਦੇ ਅੰਤਰਗਤ ਅਸੀਂ ਕੇਂਦਰ ਸਰਕਾਰ ਦੀ ਅਗਵਾਈ ਹੇਠ ਹੋਈਆਂ ਬੇਮਿਸਾਲ ਪ੍ਰਾਪਤੀਆਂ ਦਾ ਵਿਸਥਾਰ ਪੂਰਵਕ ਅਧਿਐਨ ਕਰਾਂਗੇ, ਜਿਸ ਵਿੱਚ ਇਸਰੋ ਦੇ ਇਤਿਹਾਸਿਕ ਚੰਦਰਯਾਨ 3 ਤੇ ਮੰਗਲਯਾਨ ਮਿਸ਼ਨ DRDO ਵੱਲੋਂ ਵਿਕਸਿਤ ਸਵਦੇਸ਼ੀ ਰੱਖਿਆ ਪ੍ਰਣਾਲੀਆਂ ਅਤੇ ਦੇਸ਼ ਵਿੱਚ ਡਿਜੀਟਲ ਕ੍ਰਾਂਤੀ ਲਿਆਉਣ ਵਾਲਾ UPI ਬੁਨਿਆਦੀ ਢਾਂਚਾ ਸ਼ਾਮਿਲ ਨੇ। ਇਸ ਇਲਾਵਾ ਨੈਸ਼ਨਲ ਕੁਆਂਟਮ ਮਿਸ਼ਨ,

0: ਇੰਡੀਆ ਏਆਈ ਮਿਸ਼ਨ, ਸੈਮੀਕੰਡਕਟਰ ਨਿਰਮਾਣ ਅਤੇ COVID-19, COVID-19 ਦੌਰਾਨ ਕੋਵੈਕਸਿਨ ਵਰਗੀ ਸਵਦੇਸ਼ੀ ਵੈਕਸੀਨ ਦੀ ਖੋਜ ਵਰਗੀਆਂ ਪ੍ਰਾਪਤੀਆਂ ਇਹ ਸਾਬਿਤ ਕਰਦੀਆਂ ਨੇ ਕਿ ਭਾਰਤ ਅੱਜ ਸਿਹਤ, ਖੇਤੀਬਾੜੀ, ਪੁਲਾੜ ਅਤੇ ਉੱਨਤ ਟੈਕਨੋਲੋਜੀ ਦੇ ਹਰ ਮੋਰਚੇ 'ਤੇ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ ਅਤੇ ਵਿਸ਼ਵ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਲਗਾਤਾਰ ਸੁਧਰ ਰਹੀ ਰੈਂਕਿੰਗ ਇਸ ਅਦਭੁਤ ਵਿਗਿਆਨਿਕ ਸਫ਼ਰ ਦੀ ਜਿਉਂਦੀ ਜਾਗਦੀ ਮਿਸਾਲ ਹੈ।
1: आज के नए भारत में युवा पीढ़ी के लिए रिसर्च और इनोवेशन के क्षेत्र में नए सेक्टर बन रहे हैं, नए सेक्टर खुल रहे हैं। स्पेस मिशन हो, डीप ओशन मिशन हो, नेशनल सुपर कंप्यूटिंग मिशन हो, सेमीकंडक्टर मिशन हो, मिशन हाइड्रोजन हो, ड्रोन टेक्नोलॉजी हो, ऐसे अनेक अभियानों पर तेजी से काम चल रहा है।
0: ਪਿਛਲੇ ਇੱਕ ਦਹਾਕੇ ਤੋਂ ਵੱਧਦੇ ਸਮੇਂ ਯਾਨੀ ਕਿ ਮਈ 2014 ਤੋਂ ਲੈ ਕੇ ਮਈ 2026 ਦੌਰਾਨ ਭਾਰਤ ਨੇ ਵਿਗਿਆਨ, ਖੋਜ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਬੇਮਿਸਾਲ ਤਬਦੀਲੀ ਦੇਖੀ ਹੈ। ਭਾਰਤ ਸਰਕਾਰ ਦੀਆਂ ਦੂਰਅੰਦੇਸ਼ੀ ਨੀਤੀਆਂ, ਬਜਟ ਵਾਧੇ ਅਤੇ ਸੰਸਥਾਗਤ ਸੁਧਾਰਾਂ ਸਦਕਾ ਦੇਸ਼ ਅੱਜ ਵਿਸ਼ਵ ਪੱਧਰ 'ਤੇ ਗਿਆਨ ਦੀ ਮਹਾਂਸ਼ਕਤੀ ਵਜੋਂ ਉਭਰਿਆ। ਇਸ ਸਮੇਂ ਦੌਰਾਨ ਨਾ ਸਿਰਫ ਪੁਲਾੜ ਅਤੇ ਰੱਖਿਆ ਵਰਗੇ ਰਵਾਇਤੀ ਖੇਤਰਾਂ ਵਿੱਚ ਵੱਡੀਆਂ ਸਫਲਤਾਵਾਂ ਮਿਲੀਆਂ, ਸਗੋਂ ਕੁਆਂਟਮ ਕੰਪਿਊਟਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਗ੍ਰੀਨ ਐਨਰਜੀ ਅਤੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਵਰਗੀਆਂ ਨਵੀਆਂ ਟੈਕਨੋਲੋਜੀਆਂ ਵਿੱਚ ਵੀ ਭਾਰਤ ਨੇ ਦੁਨੀਆ ਦੀ ਅਗਵਾਈ ਕੀਤੀ ਹੈ।
2: ਕੁਆਂਟਮ ਕੰਪਿਊਟਿੰਗ ਇੱਕ ਐਸੀ ਤਕਨੀਕ ਹੈ ਜਿਸ 'ਚ ਭਾਰਤ ਬਹੁਤ ਅੱਗੇ ਹੈ। ਇਸ ਤਕਨੀਕ 'ਚ ਅਣੂ ਤੋਂ, ਐਟਮ ਤੋਂ ਛੋਟੇ ਕਣ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਹੈ ਇਸ ਟੈਕਨੀਕ ਦੇ ਵਿੱਚ।
0: ਸੰਸਥਾਗਤ ਢਾਂਚਾ ਅਤੇ ਨੀਤੀਗਤ ਸੁਧਾਰ ਵਿਗਿਆਨਿਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਨੇ ਕਈ ਮਹੱਤਵਪੂਰਨ ਸੰਸਥਾਗਤ ਸੁਧਾਰ ਕੀਤੇ ਨੇ।
3: ਵਿਗਿਆਨ ਨੇ ਬਹੁਤ ਤੇਜ਼ੀ ਨਾਲ ਤਰੱਕੀ ਕਰਦਿਆਂ ਸਾਡੇ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਜਾਣਕਾਰੀ ਅਤੇ ਸੰਚਾਰ ਟੈਕਨੋਲੋਜੀ ਦੇ ਖੇਤਰ ਵਿੱਚ ਸਮਾਰਟਫੋਨ, ਹਾਈ ਸਪੀਡ ਇੰਟਰਨੈਟ, 5G ਨੈਟਵਰਕ ਅਤੇ ਕਲਾਊਡ ਕੰਪਿਊਟਿੰਗ ਨੇ ਦੁਨੀਆ ਨੂੰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ। ਆਨਲਾਈਨ ਸਿੱਖਿਆ, ਡਿਜੀਟਲ ਭੁਗਤਾਨ ਅਤੇ ਵਰਚੁਅਲ ਮੀਟਿੰਗਾਂ ਆਮ ਗੱਲ ਬਣ ਗਈਆਂ ਹਨ। ਮੈਡੀਕਲ ਖੇਤਰ ਵਿੱਚ ਕਈ ਨਵੀਆਂ ਦਵਾਈਆਂ ਅਤੇ ਇਲਾਜ ਪੱਧਤੀਆਂ ਵਿਕਸਿਤ ਹੋਈਆਂ ਹਨ। COVID-19 ਮਹਾਂਮਾਰੀ ਦੌਰਾਨ ਵਿਗਿਆਨੀਆਂ ਨੇ ਬਹੁਤ ਘੱਟ ਸਮੇਂ ਵਿੱਚ ਪ੍ਰਭਾਵਸ਼ਾਲੀ ਟੀਕੇ ਤਿਆਰ ਕਰਕੇ ਲੱਖਾਂ ਜਾਨਾਂ ਬਚਾਈਆਂ।
0: ਦੇਸ਼ ਵਿੱਚ ਖੋਜ ਸੱਭਿਆਚਾਰ ਨੂੰ ਨਵੀਂ ਦਿਸ਼ਾ ਦੇਣ ਲਈ ANRF ਦੀ ਸਥਾਪਨਾ ਕੀਤੀ ਗਈ। ਇਸ ਤਹਿਤ ਉਦਯੋਗਾਂ ਅਤੇ ਅਕੈਡਮਿਕ ਸੰਸਥਾਵਾਂ ਵਿਚਾਲੇ ਤਾਲਮੇਲ ਵਧਾਇਆ ਗਿਆ। ਸਾਲ 2025 ਵਿੱਚ ਸਰਕਾਰ ਨੇ RDI ਰਿਸਰਚ ਡਿਵੈਲਪਮੈਂਟ ਐਂਡ ਇਨੋਵੇਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ, ਜਿਸ ਤਹਿਤ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਉਣ ਲਈ 1,00,000 ਕਰੋੜ ਦਾ ਫੰਡ ਰੱਖਿਆ ਗਿਆ।
3: ਰੋਬੋਟਿਕ ਸਰਜਰੀ, ਨਕਲੀ ਅੰਗ, ਜੀਨ ਸੰਪਾਦਨ ਅਤੇ ਟੈਲੀਮੈਡੀਸਨ ਵਰਗੀਆਂ ਟੈਕਨੀਕਾਂ ਨੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਕੰਪਿਊਟਰ ਹੁਣ ਸਿੱਖ ਸਕਦੇ ਹਨ, ਫੈਸਲੇ ਲੈ ਸਕਦੇ ਹਨ ਅਤੇ ਮਨੁੱਖੀ ਕੰਮਾਂ ਵਿੱਚ ਸਹਾਇਤਾ ਕਰ ਸਕਦੇ ਹਨ। ਬੈਂਕਿੰਗ, ਸਿੱਖਿਆ, ਖੇਤੀਬਾੜੀ, ਸਿਹਤ ਅਤੇ ਉਦਯੋਗਾਂ ਵਿੱਚ AI ਦੀ ਵਰਤੋਂ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ। ਖੇਤੀਬਾੜੀ ਦੇ ਖੇਤਰ ਦੀ ਗੱਲ ਕਰੀਏ ਤਾਂ ਅੱਜ ਆਧੁਨਿਕ ਬੀਜ, ਡਰੋਨ ਟੈਕਨੋਲੋਜੀ, ਸੈਂਸਰ ਅਤੇ ਮੌਸਮ ਦੀ ਸਹੀ ਜਾਣਕਾਰੀ ਨੇ ਕਿਸਾਨਾਂ ਦੀ ਉਤਪਾਦਕਤਾ ਵਧਾਉਣ ਵਿੱਚ ਮਦਦ ਕੀਤੀ ਹੈ।
0: ਸਾਲ 2015 ਵਿੱਚ ਭਾਰਤ ਵਿਸ਼ਵ ਇਨੋਵੇਸ਼ਨ ਇੰਡੈਕਸ ਵਿੱਚ 81ਵੇਂ ਸਥਾਨ 'ਤੇ ਸੀ, ਜੋ ਕਿ ਸਰਕਾਰ ਦੀਆਂ ਸਾਰਥਕ ਨੀਤੀਆਂ ਸਦਕਾ ਸਾਲ 2025-26 ਵਿੱਚ 38ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਵਿੱਚ ਪੇਟੈਂਟ ਫਾਈਲ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਹੀ ਸੌਖਾ ਅਤੇ ਡਿਜੀਟਲ ਕੀਤਾ ਗਿਆ। ਵਿਸ਼ਵ ਬੌਧਿਕ ਸੰਪਤੀ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ਹੁਣ ਗਲੋਬਲ ਪੱਧਰ 'ਤੇ ਪੇਟੈਂਟ ਫਾਈਲਿੰਗ ਦੇ ਮਾਮਲੇ ਵਿੱਚ 6ਵੇਂ ਸਥਾਨ 'ਤੇ ਆ ਚੁੱਕਾ ਹੈ।

0: L1 लॉन्च ਕੀਤਾ। ਇਹ ਪੁਲਾੜ ਯਾਨ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਲੈਗਰੇਂਜ ਪੁਆਇੰਟ 1 L1 ਤੇ ਸਥਿਤ ਹੋ ਕੇ ਸੂਰਜੀ ਤੂਫਾਨਾਂ ਤੇ ਸੂਰਜ ਦੇ ਵਾਯੂਮੰਡਲ ਦਾ ਨਿਰੰਤਰ ਅਧਿਐਨ ਕਰ ਰਿਹਾ ਹੈ।
1: ਆਦਿਤਯ L1 ਮਿਸ਼ਨ ਵਿੱਚ ਭਾਰਤ ਨੇ ਆਪਣਾ ਇੱਕ ਸੈਟੇਲਾਈਟ ਐਸੀ ਜਗ੍ਹਾ ਤੇ ਸੈੱਟ ਕਰ ਦਿੱਤਾ ਹੈ ਜਿਸ ਨੂੰ ਲੈਗਰੇਂਜ ਪੁਆਇੰਟ L1 ਕਹਿੰਦੇ ਨੇ। ਹੁਣ ਇਹ ਪੁਆਇੰਟ ਐਸਾ ਪੁਆਇੰਟ ਹੈ ਜਿੱਥੇ ਸੂਰਜ ਔਰ ਪ੍ਰਿਥਵੀ ਦੀ ਗੁਰੂਤਵਾਕਰਸ਼ਣ ਦੇ ਵਿੱਚ ਇੱਕ ਬੈਲੈਂਸ ਬਣ ਗਿਆ ਹੈ ਔਰ ਸਾਡਾ ਸੈਟੇਲਾਈਟ ਇਸੇ ਪੁਆਇੰਟ ਦੇ ਉੱਤੇ ਘੁੰਮਦਾ ਹੈ ਔਰ ਇਸ ਕਰਕੇ ਸੂਰਜ ਦੇ ਬਾਰੇ 'ਚ ਜੋ ਵੀ ਜਾਣਕਾਰੀ ਹਾਸਿਲ ਕਰਨੀ ਹੈ ਹਰ ਵਕਤ 24 ਘੰਟੇ ਕਰ ਸਕਦਾ ਹੈ।
0: ਸਾਲ 2025-26 ਦੌਰਾਨ ਭਾਰਤ ਨੇ ਪਹਿਲੇ ਮਾਨਵ ਰਹਿਤ ਤੇ ਮਾਨਵ ਸਹਿਤ ਪੁਲਾੜ ਮਿਸ਼ਨ ਗਗਨਯਾਨ ਦੇ ਕਈ ਜਿਵੇਂ ਕਿ ਕਰੂ ਐਬੋਰਟ ਸਿਸਟਮ ਤੇ ਵਿਓਮ ਮਿੱਤਰਾ ਹਿਊਮਨਾਈਡ ਰੋਬੋਟ ਟੈਸਟ ਸਫਲਤਾਪੂਰਵਕ ਪੂਰੇ ਕੀਤੇ ਗਏ ਨੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਪੁਲਾੜ ਖੇਤਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹ ਦਿੱਤਾ ਹੈ ਜਿਸ ਲਈ 1,000 ਕਰੋੜ ਦੇ ਵੈਂਚਰ ਕੈਪੀਟਲ ਫੰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਭਾਰਤੀ ਸਪੇਸ ਸਟਾਰਟਅਪਸ ਨੂੰ ਹੁਲਾਰਾ ਦਿੱਤਾ ਜਾ ਸਕੇ।
1: ਪਿਛਲੇ 12 ਸਾਲਾਂ ਵਿੱਚ ਭਾਰਤ ਦੇ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਭਾਰਤ ਨੇ ਅਭੂਤਪੂਰਵ ਤਰੱਕੀ ਕੀਤੀ ਹੈ। ਸਾਡਾ ਸਾਰਾ ਜੀਵਨ ਡਿਜੀਟਲਾਈਜ਼ ਹੋ ਗਿਆ ਹੈ ਜਿਸ ਵਿੱਚ UPI ਪੇਮੈਂਟ ਦੀ ਸੁਵਿਧਾ ਹੁਣ ਤਕਰੀਬਨ ਹਰ ਬੰਦੇ ਕੋਲ ਹੈ। ਬਹੁਤ ਸਾਰੀ ਸਰਕਾਰੀ ਯੋਜਨਾਵਾਂ ਦਾ ਲਾਭ ਹੁਣ ਸਾਨੂੰ ਲਾਈਨ 'ਚ ਖੜ੍ਹੇ ਹੋ ਕੇ ਨਹੀਂ ਲੈਣਾ ਪੈਂਦਾ, ਅਸੀਂ ਔਨਲਾਈਨ ਲੈ ਲੈਂਦੇ ਹਾਂ।
0: ਮੇਕ ਇਨ ਇੰਡੀਆ ਅਤੇ ਆਤਮ ਨਿਰਭਰ ਭਾਰਤ ਦੇ ਨਾਅਰੇ ਤਹਿਤ ਰੱਖਿਆ ਖੋਜ ਦੇ ਵਿਕਾਸ ਸੰਗਠਨ DRDO ਨੇ ਰੱਖਿਆ ਪ੍ਰਣਾਲੀ ਦਾ ਪੂਰੀ ਤਰ੍ਹਾਂ ਸਵਦੇਸ਼ੀਕਰਨ ਕੀਤਾ ਹੈ। ਭਾਰਤ ਨੇ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ ਐਂਟਰੀ ਵਹੀਕਲ ਟੈਕਨੋਲੋਜੀ ਨਾਲ ਲੈਸ ਅਗਨੀਪੰਚ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਜਿਸ ਨਾਲ ਭਾਰਤ ਦੁਨੀਆਂ ਦੇ ਉਹਨਾਂ 94 ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਕੋਲ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦੀ ਸਮਰੱਥਾ ਹੈ। ਵਿਸ਼ਵ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਸ ਮਿਜ਼ਾਈਲ ਬ੍ਰਹਮੋਸ ਦੀ ਮਾਰਕ ਸਮਰੱਥਾ ਨੂੰ ਵਧਾਇਆ ਗਿਆ ਅਤੇ ਭਾਰਤ ਨੇ ਹੁਣ ਇਸ ਦਾ ਦੂਜੇ ਦੇਸ਼ਾਂ ਜਿਵੇਂ ਫਿਲੀਪੀਨਸ ਨੂੰ ਨਿਰਯਾਤ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
2: ਭਾਰਤ ਨੇ PSLV C-28 ਨੇ UK ਕੇ 5 ਸੈਟੇਲਾਈਟ ਲਾਂਚ ਕੀਏ। भारत ने अब तक लॉन्च किए हुए ये सबसे ज्यादा हैवी वेट सैटेलाइट लॉन्च किए। आज AI का उपयोग किस किस तरह से कर रहे हैं इसके उदाहरण भी हमें देखने को मिल रहे हैं। स्पेस सेक्टर हो या फिर AI, हमारे युवाओं की बढ़ती भागीदारी एक नई क्रांति को जन्म दे रही है।
3: ਪਿਛਲੇ ਕੁਝ ਵਰਿਆਂ ਤੋਂ ਭਾਰਤ ਨੇ ਜਿਹੜਾ ਹੈ ਉਹ ਸਿਗਨੀਫੀਕੈਂਟ ਐਡਵਾਂਸਮੈਂਟਸ ਕੀਤੀਆਂ ਨੇ। ਜੇ ਤੁਸੀਂ ਦੇਖੋ ਤਾਂ Chandrayaan-3 ਤੋਂ ਬਾਅਦ ਜਿਹੜਾ ਕਿ ਆਪਾਂ ਦੇਖਿਆ ਕਿ ਪਿਛਲੇ ਸਾਲ ਬਹੁਤ ਹੁਲਾਰਾ ਮਿਲਿਆ ਪੂਰੇ ਭਾਰਤ ਦੇ ਵਿੱਚ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ, ਕਿ ਕਿਸ ਤਰ੍ਹਾਂ ਸਾਡੇ ਵਿਗਿਆਨੀਆਂ ਨੇ ਜਿਹੜੀ ਆਪਣੀ ਦੇਸ਼ ਦੀ ਜਿਹੜੀ ਟੈਕਨੋਲੋਜੀ ਨੂੰ ਵਰਤਦੇ ਹੋਏ ਚੰਨ ਦੇ ਉੱਤੇ ਜਿਹੜਾ ਹੈ ਆਪਣਾ ਮਿਸ਼ਨ ਭੇਜਿਆ। ਤੇ ਉਸ ਤੋਂ ਇਲਾਵਾ ਜਿਹੜਾ Chandrayaan-4 ਹੈ ਉਹਦਾ ਵੀ ਪ੍ਰੋਗਰੈਸ ਜਿਹੜੀ ਹੈ ਉਹ ਚੱਲ ਰਹੀ ਹੈ। ਤੇ ਉਹ ਨਿਊਕਲੀਅਰ ਵਿਗਿਆਨ ਦੇ ਖੇਤਰ ਦੇ ਵਿੱਚ ਤਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਬਾਬਾ ਐਟੋਮਿਕ ਰਿਸਰਚ ਸੈਂਟਰ ਜਾਂ ਜਿੰਨੇ ਵੀ ਨਿਊਕਲੀਅਰ ਰਿਐਕਟਰਸ ਓਪਰੇਟ ਕਰ ਰਹੀ ਨੇ ਸਾਡੀਆਂ ਸੰਸਥਾਵਾਂ, ਉਹਨਾਂ ਨੇ ਭਾਰਤ ਨੂੰ ਜਿਹੜਾ ਹੈ ਊਰਜਾ ਦੇ ਖੇਤਰ ਦੇ ਵਿੱਚ ਅੱਗੇ ਲੈ ਕੇ ਜਾਣ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ।
0: ਭਾਰਤ ਦਾ ਪਹਿਲਾ ਸਵਦੇਸ਼ੀ ਜਹਾਜ਼ ਵਾਹਕ ਪੋਤ ਏਅਰਕ੍ਰਾਫਟ ਕੈਰੀਅਰ 2022 ਵਿੱਚ ਜਲ ਸੈਨਾ ਵਿੱਚ ਸ਼ਾਮਿਲ ਕੀਤਾ ਗਿਆ ਜਿਸ ਦਾ ਡਿਜ਼ਾਇਨ ਤੇ ਨਿਰਮਾਣ ਪੂਰੀ ਤਰ੍ਹਾਂ ਭਾਰਤ ਵਿੱਚ ਹੋਇਆ। ਹਲਕੇ ਲੜਾਕੂ ਜਹਾਜ਼ ਤੇਜਸ ਦੇ ਉੱਨਤ ਰੂਪਾਂ ਤੇਜਸ MK-1A ਨੂੰ ਭਾਰਤੀ ਹਵਾਈ ਫੌਜ ਵਿੱਚ ਸ਼ਾਮਿਲ ਕੀਤਾ ਗਿਆ। ਡਿਜੀਟਲ ਕ੍ਰਾਂਤੀ, ਸੁਪਰ ਕੰਪਿਊਟਿੰਗ ਤੇ AI ਮਿਸ਼ਨ ਪਿਛਲੇ 12 ਸਾਲਾਂ ਵਿੱਚ ਭਾਰਤ ਨੇ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਆਮ ਨਾਗਰਿਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ।
4: ਭਾਰਤ ਸਰਕਾਰ ਦੁਆਰਾ ਭਾਰਤ ਵਿੱਚ ਵਿਗਿਆਨ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਵਿੱਚ ਮੁੱਖ ਪਹਿਲਕਦਮੀਆਂ ਮਾਰਚ 2028 ਤੱਕ ਦੇਸ਼ ਭਰ ਵਿੱਚ ਨਵੀਨ

0: ਉੱਦਮਿਤਾ ਅਤੇ ਉੱਦਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਅਟਲ ਇਨੋਵੇਸ਼ਨ ਮਿਸ਼ਨ ਨੂੰ ਐਕਸਪੈਂਡ ਕਰਨਾ, ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਉਦਯੋਗ ਅਕਾਦਮਿਕ ਸੰਘ ਦੁਆਰਾ ਇਲੈਕਟ੍ਰਿਕ ਬੈਟਰੀਆਂ, ਸੈੱਲਾਂ ਅਤੇ ਚਾਰਜਿੰਗ ਬੁਨਿਆਦੀ ਢਾਂਚੇ ਵਿੱਚ ਖੋਜ ਅਤੇ ਵਿਕਾਸ ਦਾ ਸਮਰਥਨ ਕਰਨ ਲਈ ਮਿਸ਼ਨ ਫਾਰ ਐਡਵਾਂਸਮੈਂਟ ਇਨ ਹਾਈ ਇੰਪੈਕਟ ਏਰੀਆਜ਼ ਇਲੈਕਟ੍ਰਿਕ ਵਹੀਕਲ ਮਿਸ਼ਨ ਦੇ ਤਹਿਤ 7 ਈ ਨੋਡ ਚੁਣੇ ਗਏ ਹਨ। ਇੰਡੀਆ ਸੈਮੀਕੰਡਕਟਰ ਮਿਸ਼ਨ ਨੇ ਚਿੱਪ ਡਿਜ਼ਾਈਨ, ਫੈਬਰੀਕੇਸ਼ਨ, ਟੈਸਟਿੰਗ ਅਤੇ ਸਪਲਾਈ ਪ੍ਰਬੰਧਨ ਲਈ ਇੱਕ ਸਮਝੌਤਾ ਤਿਆਰ ਕੀਤਾ ਹੈ।
1: ਭਾਰਤ ਸਰਕਾਰ ਨੇ UPI ਯੂਨੀਫਾਈਡ ਪੇਮੈਂਟਸ ਇੰਟਰਫੇਸ ਆਧਾਰ ਤੇ ਡਿਜੀਲੌਕਰ ਵਰਗੇ ਪਲੇਟਫਾਰਮਾਂ ਦਾ ਵਿਕਾਸ ਕੀਤਾ। ਅੱਜ ਭਾਰਤ ਵਿਸ਼ਵ ਵਿੱਚ ਸਭ ਤੋਂ ਵੱਧ ਡਿਜੀਟਲ ਲੈਣ ਦੇਣ ਕਰਨ ਵਾਲਾ ਦੇਸ਼ ਹੈ। ਇਸ ਟੈਕਨੋਲੋਜੀ ਨੂੰ ਹੁਣ ਕਈ ਹੋਰ ਦੇਸ਼ਾਂ ਵਿੱਚ ਵੀ ਅਪਣਾਇਆ ਜਾ ਰਿਹਾ ਹੈ। ਦੇਸ਼ ਦੀਆਂ ਖੋਜ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ NSM ਤਹਿਤ ਭਾਰਤ ਵਿੱਚ ਵੀ ਪਰਮ ਸ਼ਿਵਾਏ, ਪਰਮ ਸ਼ਕਤੀ, ਪਰਮ ਬ੍ਰਹਮਾ ਵਰਗੇ ਕਈ ਸੁਪਰ ਕੰਪਿਊਟਰ ਵਿਕਸਿਤ ਤੇ ਸਥਾਪਿਤ ਕੀਤੇ ਗਏ।
0: ਸੁਪਰ ਕੰਪਿਊਟਰ ਭਾਰਤ ਵਿੱਚ ਉੱਚ ਸ਼ਕਤੀ ਵਾਲੇ ਕੰਪਿਊਟਿੰਗ ਵਿੱਚ ਇੱਕ ਮੋਹਰੀ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ, ਜਿਸ ਵਿੱਚ ਰਾਸ਼ਟਰੀ ਸੁਪਰ ਕੰਪਿਊਟਿੰਗ ਮਿਸ਼ਨ ਇਸ ਨੂੰ ਵਧਾ ਰਿਹਾ ਹੈ। ਪਰਮ ਸ਼ਿਵੇ ਪਹਿਲਾ ਸੁਪਰ ਕੰਪਿਊਟਰ ਜੋ ਸਵਦੇਸ਼ੀ ਤੌਰ 'ਤੇ ਅਸੈਂਬਲ ਕੀਤਾ ਗਿਆ ਸੀ। ਉਸ ਤੋਂ ਬਾਅਦ ਪਰਮ ਸ਼ਕਤੀ, ਪਰਮ ਬ੍ਰਹਮਾ, ਪਰਮ ਯੁਕਤੀ ਅਤੇ ਪਰਮ ਸੰਗਾਨਕ ਹਨ। ਕਈ ਪ੍ਰੋਗਰਾਮ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਕੁਆਂਟਮ ਕੰਪਿਊਟਿੰਗ ਵਿੱਚ ਸਿਖਲਾਈ ਦੇਣ ਲਈ ਤਿਆਰ ਕੀਤੇ ਗਏ ਹਨ।
1: ਸਾਲ 2025-26 ਦੇ ਬਜਟ ਵਿੱਚ ਇੰਡੀਆ AI ਮਿਸ਼ਨ ਲਈ 2,000 ਕਰੋੜ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਦਾ ਉਦੇਸ਼ ਸਿਹਤ, ਖੇਤੀਬਾੜੀ ਤੇ ਸਿੱਖਿਆ ਦੇ ਖੇਤਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨੂੰ ਵਧਾਉਣਾ ਤੇ ਦੇਸ਼ ਵਿੱਚ ਸਵਦੇਸ਼ੀ ਲਾਰਜ ਲੈਂਗੁਏਜ ਮਾਡਲ ਤਿਆਰ ਕਰਨਾ ਹੈ। ਭਾਰਤ ਹੁਣ ਸਿਰਫ ਟੈਕਨੋਲੋਜੀ ਦਾ ਉਪਭੋਗਤਾ ਨਹੀਂ ਰਿਹਾ, ਸਗੋਂ ਭਵਿੱਖ ਦੀਆਂ ਟੈਕਨੋਲੋਜੀਆਂ ਦਾ ਨਿਰਮਾਤਾ ਬਣ ਰਿਹਾ।
0: ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਸਪਾਂਸਰ ਅਤੇ ਪ੍ਰਬੰਧਿਤ ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ ਪ੍ਰੋਗਰਾਮ ਦਾ ਉਦੇਸ਼ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਵਿਗਿਆਨ ਵੱਲ ਆਕਰਸ਼ਿਤ ਕਰਨਾ ਹੈ। ਰੱਖਿਆ ਮੰਤਰਾਲੇ ਨੇ ਸਵਦੇਸ਼ੀ ਰੱਖਿਆ ਤਕਨਾਲੋਜੀ ਖੋਜ ਅਤੇ ਵਿਕਾਸ ਲਈ ਫੰਡ ਅਲਾਟ ਕੀਤੇ ਹਨ। DRDO ਤਕਨਾਲੋਜੀ ਵਿਕਾਸ ਫੰਡ ਉਦਯੋਗ ਅਗਵਾਈ, ਰੱਖਿਆ, ਖੋਜ ਅਤੇ ਵਿਕਾਸ ਨੂੰ ਸਮਰਥਨ ਦੇਣ ਲਈ ਗ੍ਰਾਂਟ ਪ੍ਰਦਾਨ ਕਰਦਾ ਹੈ। March 2024 ਵਿੱਚ ਭਾਰਤ ਨੇ ਦੇਸ਼ ਦੇ ਸਮੁੱਚੇ AI ਇਕੋਸਿਸਟਮ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੰਡੀਆ AI ਮਿਸ਼ਨ ਦੀ ਸ਼ੁਰੂਆਤ ਕੀਤੀ। ਇਹ ਇੰਡੀਆ AI ਮਿਸ਼ਨ ਕੰਪਿਊਟਿੰਗ ਸ਼ਕਤੀ ਤੱਕ ਪਹੁੰਚ ਦਾ ਵਿਸਤਾਰ ਕਰ ਰਿਹਾ ਹੈ।
1: ਸਰਕਾਰ ਨੇ 6,003.65 ਕਰੋੜ ਦੇ ਬਜਟ ਨਾਲ ਨੈਸ਼ਨਲ ਕੁਆਂਟਮ ਮਿਸ਼ਨ ਨੂੰ ਮਨਜ਼ੂਰੀ ਦਿੱਤੀ। ਇਸ ਤਹਿਤ IISC ਬੈਂਗਲੁਰੂ, IIT ਬੰਬੇ, IIT ਦਿੱਲੀ ਤੇ IIT ਮਦਰਾਸ ਵਿਖੇ 4 ਅਹਿਮ ਥੀਮੈਟਿਕ ਹੱਬ T-Hub ਸਥਾਪਿਤ ਕੀਤੇ ਗਏ ਨੇ, ਜੋ ਕੁਆਂਟਮ ਕੰਪਿਊਟਿੰਗ, ਕੁਆਂਟਮ ਕਮਿਊਨੀਕੇਸ਼ਨ ਅਤੇ ਕੁਆਂਟਮ ਕ੍ਰਿਪਟੋਗ੍ਰਾਫੀ ਤੇ ਕੰਮ ਕਰ ਰਹੇ ਨੇ। ਵਿਸ਼ਵ ਪੱਧਰ ਤੇ ਚਿੱਪ ਦੀ ਕਿੱਲਤ ਨੂੰ ਦੇਖਦੇ ਹੋਏ ਭਾਰਤ ਨੂੰ ਸੈਮੀਕੰਡਕਟਰ ਨਿਰਮਾਣ ਦਾ ਗੜ ਬਣਾਉਣ ਲਈ 76,000 ਕਰੋੜ ਦੀ ਯੋਜਨਾ ਸ਼ੁਰੂ ਕੀਤੀ ਗਈ। ਇਸ ਦੇ ਸਿੱਟੇ ਵਜੋਂ ਗੁਜਰਾਤ ਅਤੇ ਅਸਾਮ ਵਿੱਚ ਵੱਡੇ ਸੈਮੀਕੰਡਕਟਰ ਪਲਾਂਟ ਸਥਾਪਿਤ ਕੀਤੇ ਜਾ ਰਹੇ ਨੇ। IIT ਮਦਰਾਸ ਤੇ ਇਸਰੋ ਨੇ ਮਿਲ ਕੇ ਭਾਰਤ ਦੀ ਪਹਿਲੀ ਸਵਦੇਸ਼ੀ ਵਪਾਰਕ ਚਿੱਪ IRIS ਵੀ ਤਿਆਰ ਕੀਤੀ ਹੈ। ਵਿਗਿਆਨਿਕ ਖੋਜਾਂ ਦਾ ਸਭ ਤੋਂ ਵੱਡਾ ਲਾਭ ਦੇਸ਼ ਦੇ ਆਮ ਲੋਕਾਂ ਦੀ ਸਿਹਤ ਤੇ ਭੋਜਨ ਸੁਰੱਖਿਆ ਨੂੰ ਹੋਇਆ ਹੈ।
2: ਸਟੂਡੈਂਟਸ ਲਈ ਇੰਸਪਾਇਰ ਔਰ ਕਿਰਨ ਸਕੀਮਸ ਸ਼ੁਰੂ ਕੀਤੀਆਂ ਗਈਆਂ ਹੈ। ਔਰਤਾਂ ਲਈ ਵਾਈਜ਼ ਕਿਰਨ ਸਕੀਮ ਹੈ, ਕਿਊਰੀ ਸਕੀਮ ਹੈ, ਵਿਗਿਆਨ ਜੋਤੀ ਹੈ, ਫਿਰ ਰੂਰਲ ਔਰਤਾਂ ਲਈ, ਪਿੰਡ ਦੀਆਂ ਔਰਤਾਂ ਲਈ ਵਿਮੈਨ ਟੈਕਨੋਲੋਜੀ ਪਾਰਕ ਜਗ੍ਹਾ ਜਗ੍ਹਾ ਲਗਾਏ ਗਏ ਹੈ। ਮੈਂ ਤਾਂ ਇਹੀ ਕਹਾਂਗੀ ਕਿ ਇਸ ਵੇਲੇ ਭਾਰਤ ਇੱਕ ਐਸੇ ਮੋੜ 'ਤੇ ਹੈ ਜਿੱਥੇ ਕਿ ਰਸਤਾ ਅੱਗੇ ਹੀ ਜਾਣਾ ਹੈ। ਮੇਰੀ ਸਲਾਹ ਹੈ ਕਿ ਇਹ ਸਾਰੀਆਂ ਸਕੀਮਸ ਦੇ ਬਾਰੇ 'ਚ ਅਸੀਂ ਔਨਲਾਈਨ ਦੇਖੀਏ, ਇਹਨਾਂ ਦੇ ਬਾਰੇ 'ਚ ਜਾਣਕਾਰੀ ਹਾਸਿਲ ਕਰੀਏ, ਔਰ ਜਿਸ ਸਕੀਮ ਦਾ ਸਾਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਸਕਦਾ ਹੋਵੇ ਉਹਨੂੰ ਅਸੀਂ

0: नाम दी, कोशिश करिए।
1: कोविड 19 वैक्सीन ते फार्मा सेक्टर कोरोना महामारी दौरान भारतीय विज्ञानियों ने रिकॉर्ड समय विच पूरी तरह स्वदेशी वैक्सीन कोवैक्सीन विकसित कीती। वैक्सीन मैत्री पहलकदमी तहत भारत ने दुनिया के 100 तो वध देशों नूं करोड़ां खुराकां सप्लाई कीतियां, जिस नाल भारत नूं दुनिया की फार्मेसी वजो मानता मिली। कौंसल ऑफ साइंटिफिक एंड इंडस्ट्रियल रिसर्च ने खेतीबाड़ी खेतर विच क्रांतिकारी खोजां कीतियां ने।
2: ਵਿਗਿਆਨ ਅਤੇ ਟੈਕਨੋਲੋਜੀ ਵਿੱਚ 247 ਪ੍ਰਤੀ ਭਾਰਤ ਦਾ ਮਹੱਤਵਕਾਂਕਸ਼ੀ ਦ੍ਰਿਸ਼ਟੀਕੋਣ ਸਵੈ ਨਿਰਭਰਤਾ ਅਤੇ ਨਵੀਨਤਾ ਅਗਵਾਈ ਵਿਕਾਸ 'ਤੇ ਜ਼ੋਰ ਦਿੰਦਾ ਹੈ। ਨੀਤੀ ਸਹਾਇਤਾ ਵਿੱਚ ਚੱਲ ਰਹੀ ਸਕਾਰਾਤਮਕ ਗਤੀ ਨੂੰ ਉਜਾਗਰ ਕਰਦਾ ਹੈ। ਭਾਰਤ ਸਰਕਾਰ ਨੇ ਵਿਗਿਆਨ ਧਾਰਾ ਸਕੀਮ ਲਈ ਫੰਡਿੰਗ ਵਿੱਚ ਵੀ ਕਾਫੀ ਵਾਧਾ ਕੀਤਾ ਹੈ। ਵਿਗਿਆਨਿਕ ਖੋਜ, ਨਵੀਨਤਾ ਅਤੇ ਤਕਨੀਕੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਰੱਖਿਆ ਵਿੱਚ ਡੀਪ ਟੈਕ ਸਟਾਰਟਅਪਸ ਲਈ ਨਵੀਂ ਯੋਜਨਾ ਦੇ ਨਾਲ ਨਵੀਨਤਾ ਅਤੇ ਸਟਾਰਟਅਪਸ ਨੂੰ ਉਤਸ਼ਾਹਿਤ ਕਰਨ ਲਈ ਬਜਟ ਅਲਾਟ ਕੀਤਾ ਹੈ। ਇਸ ਤੋਂ ਇਲਾਵਾ ਸਟਰੈਂਥਨਿੰਗ ਅਪਸਕੇਲਿੰਗ ਨਰਚਰਿੰਗ ਲੋਕਲ ਇਨੋਵੇਸ਼ਨ ਫੋਰ ਲਾਈਵਲੀਹੁੱਡ ਪ੍ਰੋਗਰਾਮ, ਜੋ ਕਿ ਟੈਕਨੋਲੋਜੀ ਡਿਲੀਵਰੀ ਅਤੇ ਇੰਟਰਪ੍ਰਾਈਜ਼ ਕ੍ਰੀਏਸ਼ਨ ਮਾਡਲ ਹਨ, ਟੈਕਨੋਲੋਜੀ ਇੰਟਰਵੈਂਸ਼ਨਸ ਫੋਰ ਐਡਰੈਸਿੰਗ ਸੁਸਾਇਟੀਅਲ ਨੀਡਸ ਲਈ ਕੰਮ ਕਰਦੇ ਹਨ। ਭਾਰਤ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੇ ਭਵਿੱਖ ਦਾ ਰੋਡਮੈਪ ਇਸ ਤਰ੍ਹਾਂ ਹੈ ਕਿ ਭਾਰਤ ਕੋਲ 45 ਤੋਂ ਵੱਧ ਦੇਸ਼ਾਂ ਨਾਲ ਸਹਿਯੋਗ ਦੇ ਸਰਗਰਮ ਬਾਇਲੇਟਰਲ ਵਿਗਿਆਨ ਅਤੇ ਟੈਕਨੋਲੋਜੀ ਪ੍ਰੋਗਰਾਮ ਹਨ, ਜਿਸ ਵਿੱਚ ਅਫਰੀਕਾ, ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ, ਬ੍ਰਿਕਸ, ਯੂਰਪੀ ਸੰਘ ਅਤੇ ਗੁਆਂਢੀ ਦੇਸ਼ਾਂ ਲਈ ਸਮਰਪਿਤ ਪ੍ਰੋਗਰਾਮ ਸ਼ਾਮਲ ਹਨ। ਭਾਰਤ ਉਦਯੋਗੀਕਰਨ ਅਤੇ ਤਕਨੀਕੀ ਵਿਕਾਸ ਵਿੱਚ ਆਪਣੇ ਆਪ ਨੂੰ ਇੱਕ ਮੋਹਰੀ ਵਜੋਂ ਸਥਾਪਿਤ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ। ਪਰਮਾਣੂ ਊਰਜਾ ਖੇਤਰ ਵਿੱਚ ਮਹੱਤਵਪੂਰਨ ਵਿਕਾਸ ਦੀ ਸੰਭਾਵਨਾ ਹੈ, ਕਿਉਂਕਿ ਭਾਰਤ ਆਪਣੀ ਪਰਮਾਣੂ ਸਮਰੱਥਾ ਦਾ ਵਿਸਥਾਰ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਨੈਨੋ ਟੈਕਨੋਲੋਜੀ ਤੋਂ ਭਾਰਤ ਦੇ ਫਾਰਮਾਸਿਊਟੀਕਲ ਉਦਯੋਗ ਨੂੰ ਬਦਲਣ ਦੀ ਉਮੀਦ ਹੈ। ਖੇਤੀਬਾੜੀ ਖੇਤਰ ਵਿੱਚ ਵੀ ਇੱਕ ਵੱਡੇ ਸੁਧਾਰ ਦੀ ਸੰਭਾਵਨਾ ਹੈ, ਜਿਸ ਲਈ ਸਰਕਾਰ ਟੈਕਨੋਲੋਜੀ ਸੰਚਾਲਿਤ ਹਰੀ ਕ੍ਰਾਂਤੀ ਵਿੱਚ ਭਾਰੀ ਨਿਵੇਸ਼ ਕਰ ਰਹੀ ਹੈ।
1: ਝੋਨੇ ਦੀ ਅਜਿਹੀ ਕਿਸਮ ਵਿਕਸਿਤ ਕੀਤੀ ਗਈ ਹੈ ਜੋ ਬੈਕਟੀਰੀਅਲ ਬਲਾਈਟ ਪ੍ਰਤੀਰੋਧਕ ਹੈ। ਆਰਸੈਨਿਕ ਪ੍ਰਦੂਸ਼ਿਤ ਖੇਤਰਾਂ ਲਈ ਝੋਨੇ ਦੀ ਵਿਸ਼ੇਸ਼ ਕਿਸਮ ਤਿਆਰ ਕੀਤੀ ਗਈ ਜੋ ਚਾਵਲ ਵਿੱਚ ਆਰਸੈਨਿਕ ਦੀ ਮਾਤਰਾ ਨੂੰ ਸੀਮਿਤ ਰੱਖਦੀ ਹੈ। CSIR ਨੇ ਅਜਿਹੀ ਟੈਕਨੋਲੋਜੀ ਵਿਕਸਿਤ ਕੀਤੀ ਹੈ ਜੋ ਸਿਰਫ 45 ਸਕਿੰਟਾਂ ਵਿੱਚ ਦੁੱਧ ਵਿੱਚ ਮਿਲਾਵਟ ਦਾ ਪਤਾ ਲਗਾ ਲੈਂਦੀ ਹੈ। ਗਲੋਬਲ ਵਾਰਮਿੰਗ ਨਾਲ ਲੜਨ ਤੇ ਭਾਰਤ ਦੇ ਨੈੱਟ ਜ਼ੀਰੋ 2070 ਦੇ ਟੀਚੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਨੇ ਵਿਗਿਆਨਿਕ ਖੋਜਾਂ ਰਾਹੀਂ ਕਈ ਵਾਤਾਵਰਨ ਅਨੁਕੂਲ ਹੱਲ ਲੱਭੇ ਨੇ। ਭਾਰਤ ਨੂੰ ਹਰਿਆਵਲ ਭਰਪੂਰ ਊਰਜਾ ਦਾ ਕੇਂਦਰ ਬਣਾਉਣ ਲਈ ਇਹ ਮਿਸ਼ਨ ਸ਼ੁਰੂ ਕੀਤਾ ਗਿਆ। ਇਸ ਤਹਿਤ ਪਾਣੀ ਵਿੱਚੋਂ ਹਾਈਡਰੋਜਨ ਵੱਖ ਕਰਨ ਲਈ ਸਸਤੇ ਇਲੈਕਟ੍ਰੋਲਾਈਜ਼ਰਸ ਦੀ ਖੋਜ ਕੀਤੀ ਜਾ ਰਹੀ ਹੈ। ਸਾਲ 2025-26 ਵਿੱਚ ਦੇਸ਼ ਦੇ ਸੀਮੈਂਟ ਉਦਯੋਗਾਂ ਵਿੱਚ 5 ਕਾਰਬਨ ਕੈਪਚਰ ਨੂੰ ਯੂਟੀਲਾਈਜੇਸ਼ਨ ਟੈਸਟ ਬੈੱਡ ਸਥਾਪਿਤ ਕੀਤੇ ਗਏ ਜੋ ਉਦਯੋਗਿਕ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਦੇ ਨੇ। ਵਿਗਿਆਨੀਆਂ ਨੇ ਗਾਂ ਦੇ ਗੋਬਰ ਦੀ ਵਰਤੋਂ ਕਰਕੇ ਪਾਣੀ ਵਿੱਚੋਂ 90% ਤੱਕ ਹੈਵੀ ਮੈਟਲ ਹਟਾਉਣ ਵਾਲਾ ਫਿਲਟਰ ਅਤੇ ਊਰਜਾ ਸਟੋਰੇਜ ਡਿਵਾਈਸਾਂ ਲਈ ਸਸਤੇ ਇਲੈਕਟ੍ਰੋਡ ਵਿਕਸਿਤ ਕੀਤੇ ਨੇ।
0: ਐਡਵਾਂਸਡ ਟੈਕਨੋਲੋਜੀ ਮਿਸ਼ਨਸ ਤੋਂ ਇਲਾਵਾ ਜਿਵੇਂ AI ਮਿਸ਼ਨ, ਕੁਆਂਟਮ ਮਿਸ਼ਨ, ਸੁਪਰ ਕੰਪਿਊਟਰ ਮਿਸ਼ਨ, ਇਸ ਤੋਂ ਇਲਾਵਾ ਰਿਸਰਚ ਐਂਡ ਡਿਵੈਲਪਮੈਂਟ 'ਚ ਭਾਰਤ ਬਹੁਤ ਕੋਸ਼ਿਸ਼ ਕਰ ਰਿਹਾ ਹੈ ਅੱਗੇ ਹੋਣ ਦੀ। ਵਿਗਿਆਨ ਧਾਰਾ, ਅਨੁਸੰਧਾਨ ਫਾਊਂਡੇਸ਼ਨ, ਸਟਾਰਟਅਪ ਈਕੋਸਿਸਟਮ, ਇਨੋਵੇਸ਼ਨਸ, ਬਾਇਓਟੈਕਨੋਲੋਜੀ, ਇਗਨੀਸ਼ਨ ਗ੍ਰਾਂਟ, ਐਸਾ ਬਹੁਤ ਕੁਛ ਸ਼ੁਰੂ ਕੀਤਾ ਗਿਆ ਹੈ।
1: ਅਤੇ ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਮਈ 2014 ਤੋਂ ਲੈ ਕੇ ਮਈ 2026 ਤੱਕ ਦਾ ਇਹ ਦਹਾਕਾ ਭਾਰਤ ਦੇ ਵਿਗਿਆਨ ਤੇ ਨਵੀਨਤਾ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਯੁੱਗ ਵਜੋਂ ਜਾਣਿਆ ਜਾਵੇਗਾ। ਕੇਂਦਰ ਸਰਕਾਰ ਦੇ ਸਾਰਥਕ ਯਤਨਾਂ, ਖੋਜ ਫੰਡਾਂ ਵਿੱਚ ਵਾਧੇ ਤੇ ਵਿਗਿਆਨੀਆਂ ਦੀ ਅਣਥਕ ਮਿਹਨਤ ਸਦਕਾ ਭਾਰਤ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਨਾ ਸਿਰਫ ਗੁੰਝਲਦਾਰ ਵਿਗਿਆਨਿਕ ਸਮੱਸਿਆਵਾਂ ਤੇ

ਸਥਿਤ ਟਿਕਾਊ ਹੱਲ ਲੱਭ ਸਕਦਾ ਹੈ, ਸਗੋਂ ਵਿਸ਼ਵ ਪੱਧਰ 'ਤੇ ਨਵੀਆਂ ਟੈਕਨੋਲੋਜੀਆਂ ਦੀ ਅਗਵਾਈ ਵੀ ਕਰ ਸਕਦਾ ਹੈ। ਅੱਜ ਦਾ ਨਵਾਂ ਭਾਰਤ ਆਤਮ ਨਿਰਭਰਤਾ ਦੇ ਮਾਰਗ 'ਤੇ ਚੱਲਦਿਆਂ ਵਿਗਿਆਨ ਨੂੰ ਮਾਨਵਤਾ ਦੇ ਭਲੇ ਅਤੇ ਦੇਸ਼ ਦੇ ਵਿਕਾਸ ਦਾ ਸਭ ਤੋਂ ਵੱਡਾ ਹਥਿਆਰ ਬਣਾ ਚੁੱਕਾ ਹੈ।

ਗਜ਼ਲਾਂ ਦੀ ਇਸ ਖੂਬਸੂਰਤ ਮਹਿਫਿਲ ਵਿੱਚ ਤੁਹਾਡਾ ਸਵਾਗਤ ਹੈ। ਕੁਝ ਅਹਿਸਾਸ ਐਸੇ ਹੁੰਦੇ ਨੇ ਜੋ ਸਿੱਧੇ ਦਿਲ 'ਚ ਉਤਰ ਜਾਂਦੇ ਨੇ, ਅਤੇ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜੋ ਸਿਰਫ ਗਜ਼ਲਾਂ ਹੀ ਬਿਆਨ ਕਰ ਸਕਦੀਆਂ ਨੇ। ਸੋ ਅੱਜ ਦੀ ਇਸ ਮਹਿਫਿਲ 'ਚ ਸੁਰਾਂ, ਅਲਫਾਜ਼ਾਂ ਅਤੇ ਜਜ਼ਬਾਤਾਂ ਦਾ ਸਫ਼ਰ ਤੁਹਾਡੇ ਨਾਲ ਅਸੀਂ ਮਿਲ ਕੇ ਤੈਅ ਕਰਾਂਗੇ। ਮੈਂ ਤੁਹਾਡੀ ਦੋਸਤ ਸ਼ੁਭਿਤਾ ਇਸ ਗਜ਼ਲਾਂ ਭਰੀ ਮਹਿਫਿਲ 'ਚ ਤੁਹਾਡਾ ਸਵਾਗਤ ਕਰਦੀ ਹਾਂ। ਅਤੇ ਚਲੋ ਜੀ, ਸ਼ੁਰੂਆਤ ਕਰਦੇ ਹਾਂ ਗਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਦੀ ਇੱਕ ਬੇਹੱਦ ਖੂਬਸੂਰਤ ਪੇਸ਼ਕਸ਼ ਦੇ ਨਾਲ।

ਵਾਹ ਜੀ ਵਾਹ, ਕਿੰਨੇ ਸੋਹਣੇ ਅੰਦਾਜ਼ ਵਿੱਚ ਇਹ ਗਜ਼ਲ ਇੱਕ ਖੂਬਸੂਰਤ ਦੁਆ ਬਣ ਕੇ ਸਾਹਮਣੇ ਆਈ। ਦੋਸਤੋ, ਸੱਚਾ ਪਿਆਰ ਹਮੇਸ਼ਾ ਕਹਿੰਦੇ ਨੇ ਪਾਉਣ ਦਾ ਨਾਮ ਨਹੀਂ ਹੁੰਦਾ। ਕਈ ਵਾਰ ਕਿਸੇ ਦੀ ਖੁਸ਼ੀ 'ਚ ਖੁਸ਼ ਰਹਿਣਾ ਵੀ ਮੁਹੱਬਤ ਦਾ ਸਭ ਤੋਂ ਖੂਬਸੂਰਤ ਰੂਪ ਹੁੰਦਾ ਹੈ। ਅਤੇ ਇਹਨਾਂ ਹੀ ਨਰਮ ਜਿਹੇ ਅਹਿਸਾਸਾਂ ਦੇ ਨਾਲ ਹੁਣ ਮਹਿਫਿਲ ਨੂੰ ਅੱਗੇ ਵਧਾਉਂਦੇ ਹਾਂ ਅਤੇ ਸੁਣਦੇ ਹਾਂ ਚੰਦਨ ਦਾਸ ਜੀ ਦੀ ਇੱਕ ਬੇਹੱਦ ਖੂਬਸੂਰਤ ਗਜ਼ਲ।

ਤਾਂ ਕਿਤੇ ਮੁਹੱਬਤ ਦੀ ਨਰਮੀ ਸੀ, ਕਿਤੇ ਯਾਦਾਂ ਦੀ ਖੁਸ਼ਬੂ ਅਤੇ ਕਿਤੇ ਦਿਲ ਦੇ ਅਣਕਹੇ ਜਜ਼ਬਾਤ ਦੀ ਗਹਿਰਾਈ। ਗਜ਼ਲਾਂ ਦੀ ਖਾਸੀਅਤ ਹੁੰਦੀ ਹੈ ਦੋਸਤੋ ਕਿ ਇਹ ਸਿਰਫ ਸੁਣੀਆਂ ਨਹੀਂ ਜਾਂਦੀਆਂ, ਮਹਿਸੂਸ ਵੀ ਕੀਤੀਆਂ ਜਾਂਦੀਆਂ ਨੇ। ਫਿਲਹਾਲ ਇਸ ਮਹਿਫਿਲ ਤੋਂ ਇਜਾਜ਼ਤ ਚਾਹਵਾਂਗੇ, ਤੁਸੀਂ ਬਣੇ ਰਹੋ ਆਕਾਸ਼ਵਾਣੀ ਰੇਡੀਓ 'ਤੇ। ਮੀਡੀਅਮ ਵੇਵ 343.6 ਮੀਟਰ ਯਾਨੀ 800

ਡ੍ਰੀਮ ਗਰਲ ਫਿਲਮ ਦਾ ਇਹ ਗੀਤ ਤੁਸੀਂ ਸੁਣ ਰਹੇ ਸੀ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਅਤੇ ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ ਹੈਲੋ ਹੈਲੋ, ਸ਼ਾਇਦ ਡਿਊ ਟੂ ਕੁਛ ਟੈਕਨੀਕਲ ਐਰਰ ਕਰਕੇ ਕਾਲ ਜਿਹੜੀ ਹੈ ਉਹ ਨਹੀਂ ਕਨੈਕਟ ਹੋ ਪਾ ਰਹੀ ਹੈ, ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੀ ਕੋਸ਼ਿਸ਼ ਕਰੋ। ਪ੍ਰੋਗਰਾਮ ਹੈਲੋ ਫਰਮਾਇਸ਼ ਗੀਤ ਸੁਣਾਉਣ ਜਾ ਰਿਹਾ ਤੁਹਾਨੂੰ ਅਗਲਾ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀ ਆਵਾਜ਼ 'ਚ ਫਿਲਮ ਹਰਿਆਲੀ ਔਰ ਰਾਸਤਾ 'ਚ। ਲਓ ਜੀ ਇੰਜੋਏ ਕਰੋ ਇਹ ਗੀਤ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਦੋਸਤੋ, ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ ਹੈਲੋ, ਨਹੀਂ, ਇੱਕ ਵਾਰ ਫਿਰ ਤੋਂ ਸ਼ਾਇਦ ਟੈਕਨੀਕਲ ਐਰਰ ਕਰਕੇ ਕਾਲ ਜਿਹੜੀ ਹੈ ਉਹ ਕਨੈਕਟ ਨਹੀਂ ਹੋ ਪਾ ਰਹੀ ਹੈ, ਲੇਕਿਨ ਕੋਈ ਗੱਲ ਨਹੀਂ ਜੀ, ਅਸੀਂ ਤੁਹਾਡੀ ਫਰਮਾਇਸ਼ ਦੇ ਗੀਤ ਨਾਲ ਦੇ ਨਾਲ ਇਸ ਪ੍ਰੋਗਰਾਮ 'ਚ ਜ਼ਰੂਰ ਪਲੇਅ ਕਰਦੇ ਰਵਾਂਗੇ। ਹੁਣ ਅਗਲਾ ਗੀਤ ਜਿਹੜਾ ਸੁਣਾਉਣ ਜਾ ਰਿਹਾ ਤੁਹਾਨੂੰ, ਉਹ ਫਿਲਮ ਦਿਲ 'ਚੋਂ ਹੈ। ਸੰਨ 1990 'ਚ ਫਿਲਮ ਆਈ ਅਤੇ ਇਸ ਫਿਲਮ ਦਾ ਜਿਹੜਾ ਗੀਤ ਸੁਣਾਉਣ ਜਾ ਰਿਹਾ ਉਸਨੂੰ ਗਾਇਆ ਹੈ ਅਨੁਰਾਧਾ ਪੌਦਵਾਲ ਅਤੇ ਉਦਿਤ ਨਾਰਾਇਣ ਨੇ। ਲਓ ਜੀ ਸੁਣੋ ਇਹਨਾਂ ਦੀ ਆਵਾਜ਼ 'ਚ ਇਹ ਗੀਤ।

ਦਿਲ ਫਿਲਮ ਦਾ ਇਹ ਗੀਤ ਤੁਸੀਂ ਸੁਣ ਰਹੇ ਸੀ। ਸੰਨ 1990 'ਚ ਇਹ ਫਿਲਮ ਆਈ ਅਤੇ ਜਿਹੜਾ ਗੀਤ ਤੁਸੀਂ ਸੁਣਿਆ ਉਸਨੂੰ ਗਾਇਆ ਸੀ ਅਨੁਰਾਧਾ ਪੌਡਵਾਲ ਅਤੇ ਉਦਿਤ ਨਾਰਾਇਣ ਨੇ। ਪ੍ਰੋਗਰਾਮ ਚੱਲ ਰਿਹਾ ਹਲੂ ਫਰਮਾਇਸ਼, ਆਓ ਜਾਣਦੇ ਹਾਂ ਅਗਲੀ ਕਾਲਰ ਕਿਹੜੀ ਨੇ। ਹੈਲੋ ਹੈਲੋ, ਸ਼ਾਇਦ ਕਾਲ ਕਨੈਕਟ ਨਹੀਂ ਹੋ ਪਾਈ ਹੈ, ਲੇਕਿਨ ਫਰਮਾਇਸ਼ ਸਾਡੇ ਤੱਕ ਜ਼ਰੂਰ ਪਹੁੰਚੀ ਹੈ ਜੀ। ਔਫੇਅਰ ਫਰਮਾਇਸ਼ ਭੇਜਣ ਵਾਲੇ ਨੇ ਮਨੋਹਰ ਲਾਲ ਫਾਜ਼ਿਲਕਾ ਤੋਂ, ਅਤੇ ਇਹਨਾਂ ਦੀ ਫਰਮਾਇਸ਼ ਹੈ ਜੀ ਗੀਤ ਮੁਹੰਮਦ ਰਫੀ ਦਾ ਗਾਇਆ ਉਮੀਦ ਫਿਲਮ 'ਚੋਂ। ਸੰਨ 1971 'ਚ ਫਿਲਮ ਆਈ ਸੀ ਅਤੇ ਮੁਹੰਮਦ ਰਫੀ ਦਾ ਗੀਤ ਜੋ ਹੈ ਉਹ ਅਸੀਂ ਪਲੇ ਕਰਨ ਜਾ ਰਹੇ ਹਾਂ। ਲਓ ਜੀ, ਤੁਸੀਂ ਵੀ ਇੰਜੋਏ ਕਰੋ।

ਉਮੀਦ ਫਿਲਮ ਦਾ ਇਹ ਗੀਤ ਮੁਹੰਮਦ ਰਫੀ ਦੀ ਆਵਾਜ਼ 'ਚ ਤੁਸੀਂ ਸੁਣਿਆ। ਬਹੁਤ ਸੋਹਣਾ ਜਿਹਾ ਗੀਤ, ਬਹੁਤ ਸਾਰੇ ਅਹਿਸਾਸਾਂ ਨਾਲ ਭਰਿਆ ਗੀਤ ਸੁਣਿਆ। ਪ੍ਰੋਗਰਾਮ ਹਾਲੋ ਫਰਮਾਇਸ਼ ਚੱਲ ਰਿਹਾ, ਇੱਕ ਵਾਰ ਫਿਰ ਤੋਂ ਟਰਾਈ ਕਰਦੇ ਹਾਂ ਕਿ ਕਿਹੜੇ ਕਾਲਰ ਸਾਡੇ ਨਾਲ ਇਸ ਵੇਲੇ ਜੁੜੇ ਨੇ। ਹੈਲੋ, ਹੈਲੋ, ਸ਼ਾਇਦ ਨਹੀਂ, ਇੱਕ ਵਾਰ ਫਿਰ ਤੋਂ ਕਾਲ ਜਿਹੜੀ ਹੈ ਕਨੈਕਟ ਨਹੀਂ ਹੋ ਪਾਈ। ਲੇਕਿਨ ਔਫ ਏਅਰ ਸਾਡੇ ਕੋਲ ਫਰਮਾਇਸ਼ ਜਿਹੜੀ ਭੇਜੀ ਹੈ ਉਹ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪਾਲੀ ਪਿਆਰਾ ਜੀ ਨੇ ਭੇਜੀ ਹੈ, ਅਤੇ ਇਹਨਾਂ ਦੀ ਫਰਮਾਇਸ਼ ਹੈ ਜੀ ਕਿ ਬਾਜ਼ੀ ਫਿਲਮ ਦਾ ਗੀਤ ਲਗਾ ਦਈਏ ਅਸੀਂ, ਧੀਰੇ ਧੀਰੇ, ਸਾਧਨਾ ਅਰਗਮ ਅਤੇ ਉਦਿਤ ਨਰਾਇਣ ਦੀ ਆਵਾਜ਼ 'ਚ ਬਾਜ਼ੀ ਫਿਲਮ ਦਾ ਗੀਤ ਜਿਹੜਾ ਉਹ ਅਸੀਂ ਇਹਨਾਂ ਦੀ ਫਰਮਾਇਸ਼ ਪੂਰੀ ਕਰ ਰਹੇ ਹਾਂ। ਅਤੇ ਪ੍ਰੋਗਰਾਮ ਹੈਲੋ ਫਰਮਾਇਸ਼, ਲਓ ਜੀ ਸੁਣੋ ਇਹ ਸੋਹਣਾ ਜਿਹਾ ਗੀਤ।

0: ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਹੈ ਹਲੂ ਫਰਮਾਇਸ਼। ਆਓ ਇੱਕ ਵਾਰ ਫਿਰ ਤੋਂ ਜਾਣਦੇ ਹਾਂ ਕਿ ਕਿਹੜੇ ਕਾਲਰ ਦੋਸਤ ਸਾਡੇ ਨਾਲ ਜੁੜੇ ਨੇ, ਕਿਆ ਕਾਲ ਕਨੈਕਟ ਹੁੰਦੀ ਹੈ। ਹੈਲੋ ਹੈਲੋ, ਦੇਖੋ ਜੀ, ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਜਿਹੜੇ ਲਿਸਨਰਸ ਨੇ ਉਹਨਾਂ ਨਾਲ ਕਨੈਕਟ ਹੋ ਪਾਈਏ, ਲੇਕਿਨ ਕੁਛ ਟੈਕਨੀਕਲ ਐਰਰ ਕਰਕੇ ਕਾਲਸ ਜਿਹੜੀਆਂ ਨੇ ਉਹ ਅੱਜ ਕਨੈਕਟ ਨਹੀਂ ਹੋ ਪਾ ਰਹੀਆਂ। ਲੇਕਿਨ ਕੋਈ ਗੱਲ ਨਹੀਂ ਜੀ, ਤੁਹਾਡੀਆਂ ਫਰਮਾਇਸ਼ਾਂ ਅਸੀਂ ਜ਼ਰੂਰ ਨਾਲ ਦੇ ਨਾਲ ਜਿਹੜੀਆਂ ਨੇ ਉਹ ਲੈ ਰਹੇ ਹਾਂ। ਹੁਣ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਫਾਜ਼ਿਲਕਾ ਤੋਂ ਵਰਿੰਦਰ ਕੁਮਾਰ ਕਾਲਰਾ ਜੀ। ਇਹਨਾਂ ਨੇ ਸੁਣਨਾ ਹੈ ਜੀ ਗੀਤ ਮੁਹੰਮਦ ਰਫੀ ਦੀ ਆਵਾਜ਼ 'ਚ, ਫਿਲਮ ਹੀ ਰਾਜਾ ਜੋ, ਅਤੇ ਜਿਨ੍ਹਾਂ ਦੇ ਨਾਮ ਅਸੀਂ ਨਹੀਂ ਵੀ ਲੈ ਸਕੇ ਉਹਨਾਂ ਕੋਲੋਂ ਅਸੀਂ ਮਾਫ਼ੀ ਚਾਹਵਾਂਗੇ। ਲੁਧਿਆਣਾ ਤੋਂ ਵੀ ਇੱਕ ਫਰਮਾਇਸ਼ ਆਈ ਸੀ, ਬਹੁਤ ਸਾਰੇ ਲਿਸਨਰ ਸਾਡੇ ਨਾਲ ਲਗਾਤਾਰ ਕਾਲ ਰਾਹੀਂ ਜਿਹੜੇ ਜੁੜ ਰਹੇ ਨੇ, ਅਤੇ ਕੋਸ਼ਿਸ਼ ਹੈ ਕਿ ਤੁਹਾਡੀਆਂ ਫਰਮਾਇਸ਼ਾਂ ਅਸੀਂ ਜ਼ਰੂਰ ਪੂਰੀਆਂ ਕਰੀਏ। ਫਿਲਹਾਲ ਮੁਹੰਮਦ ਰਫੀ ਦੀ ਆਵਾਜ਼ 'ਚ ਇਹ ਗੀਤ ਤੁਸੀਂ ਇੰਜੋਏ ਕਰੋ।

ਹੀ ਰਾਂਝਾ ਫਿਲਮ 'ਚੋਂ ਮੁਹੰਮਦ ਰਫੀ ਦੀ ਆਵਾਜ਼ 'ਚ ਤੁਸੀਂ ਗੀਤ ਸੁਣ ਰਹੇ ਸੀ। ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਆਓ ਜਾਣਦੇ ਹਾਂ ਇੱਕ ਵਾਰ ਫਿਰ ਤੋਂ, ਕੀ ਕਾਲ ਲੱਗ ਪਾ ਰਹੀ ਹੈ ਕਿ ਨਹੀਂ। ਹੈਲੋ, ਕੁਛ ਟੈਕਨੀਕਲ ਐਰਰ ਕਰਕੇ ਕਾਲਸ ਜਿਹੜੀਆਂ ਨੇ ਉਹ ਕਨੈਕਟ ਨਹੀਂ ਹੋ ਪਾ ਰਹੀਆਂ, ਲੇਕਿਨ ਫਰਮਾਇਸ਼ਾਂ ਪਹੁੰਚ ਰਹੀਆਂ ਨੇ। ਅਗਲੀ ਫਰਮਾਇਸ਼ ਲੁਧਿਆਣਾ ਤੋਂ ਭੇਜੀ ਹੈ ਜੀ ਕੁਲਦੀਪ ਸਿੰਘ ਲੱਡੀਆ ਨੇ, ਜਿਨ੍ਹਾਂ ਦੀ ਜਿਹੜੀ ਫਰਮਾਇਸ਼ ਹੈ ਉਹ ਹੈ ਕਿ ਪਤੀ ਪਤਨੀ ਔਰ ਵੋ ਫਿਲਮ 'ਚੋਂ ਮਹਿੰਦਰ ਕਪੂਰ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਨੇ। ਲਓ ਜੀ, ਇਹਨਾਂ ਦੀ ਫਰਮਾਇਸ਼ ਕਰਦੇ ਹਾਂ ਪੂਰੀ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਅਤੇ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਅਗਲਾ ਗੀਤ ਸੁਣਾਉਣ ਜਾ ਰਹੇ ਤੁਹਾਨੂੰ ਫਿਲਮ ਦਿਲਵਾਲੇ ਦੁਲਹਨੀਆ ਲੈ ਜਾਏਗੀ ਜੋ ਆਸ਼ਾ ਭੋਸਲੇ ਅਤੇ ਅਭਿਜੀਤ ਦਾ ਗਾਇਆ। ਲਓ ਜੀ ਕਰੋ ਇੰਜੋਏ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਾਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਜੀ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਸਤਿੰਦਰ ਸਰਤਾਜ ਦੇ ਗਾਏ ਹੋਏ ਇਸ ਗੀਤ ਦੇ ਨਾਲ ਅਤੇ ਇਸ ਦਰਮਿਆਨ ਸਾਡੇ ਕੋਲ ਫਰਮਾਇਸ਼ਾਂ ਪਹੁੰਚ ਚੁੱਕੀਆਂ ਨੇ ਅਤੇ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ ਜੀ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਕੋਲ ਪਹੁੰਚਾਉਣ ਦਾ। ਸੋ ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਪਿੰਡ ਬੁਰਜਾ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ।

ਫਰਮਾਇਸ਼ ਭੇਜਣ ਵਾਲੇ ਨੇ ਰਾਮ ਸਿੰਘ ਧੱਗੜ, ਪਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ, ਗੁਰਜੀਤ ਨੰਬਰਦਾਰ ਮਾਨਸਾ ਕਲਾਂ, ਮਲਗੀਤ ਮਾਨਸਾ ਕਲਾਂ, ਗੁਰਦੇਜ ਕੈਂਥ ਪਿੰਡ ਜਲੂਰ, ਮੰਗੂ ਰਾਜਸਥਾਨੀ ਨੇੜ ਮੰਡੀ ਅਤੇ ਧੱਗੜ ਫੈਮਿਲੀ ਸਾਰੀ ਫਰਮਾਇਸ਼ ਕਰ ਰਹੀ ਹੈ ਕਿ ਇਹਨਾਂ ਨੂੰ ਸਰਬਜੀਤ ਕੌਰ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ। ਸੋ ਸਰਬਜੀਤ ਕੌਰ ਗਾਏ ਦੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਪਿੰਡ ਬਰੇਲੀ ਕਰੇਲੀ ਤੋਂ, ਫਿਰ ਫਰਮਾਇਸ਼ ਭੇਜੀ ਹੈ ਜੀ ਮੁਹੰਮਦ ਆਮਿਰ ਅੰਸਾਰੀ, ਨਸੀਮ ਅੰਸਾਰੀ, ਸ਼ਮਾ ਸਮੀਮ, ਮਾਹੇ ਨੂਰ ਅੰਸਾਰੀ ਹੋਰਾਂ ਨੇ, ਉਹ ਵੀ ਇਹੀ ਗੀਤ ਸੁਣਨਾ ਚਾਹੁੰਦੇ ਨੇ। ਮੁਰਾਦਾਬਾਦ ਯੂਪੀ ਤੋਂ ਰਣਵੀਰ ਸਿੰਘ ਗੀਤਾਰਾਂ ਨੇ, ਯਸ਼ ਯਾ ਪਾਇਲ ਕਸ਼ਪ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਨਰਿੰਦਰ ਚਾਵਲਾ, ਪਿੰਡ ਮਕਰੋਂਪੁਰ, ਤਹਿਸੀਲ ਬੱਸੀ ਪਠਾਣਾ, ਡਿਸਟ੍ਰਿਕਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭੇਜਣ ਵਾਲੇ ਨੇ ਫਰਮਾਇਸ਼। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਮਨਜੀਤ, ਮਨੀ ਅਤੇ ਪਿਊਸ਼, ਨੇਹਾ ਅਤੇ ਓਮ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜਾਨ ਸਿੰਘ ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀਆ, ਮਨੀਸ਼ ਬਜਾਜ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਇਹੀ ਗੀਤ ਸੁਣਨਾ ਚਾਹੁੰਦੇ ਨੇ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋ ਕਲਾਂ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਕਰ ਰਹੇ ਨੇ ਇਸੇ ਹੀ ਗੀਤ ਦੀ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਆਈ ਹੈ ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੇ ਐਸ ਰਾਮਗੜੀਆ ਹੋਰਾਂ ਦੀ। ਸੋ ਇਹਨਾਂ ਸਾਰਿਆਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਤੁਹਾਨੂੰ ਸੁਣਾਉਂਦੇ ਹਾਂ ਸਰਬਜੀਤ ਕੌਰ ਦੀ ਆਵਾਜ਼ ਵਿੱਚ ਇਹ ਗੀਤ।

ਜੀ ਸੋਨੇ ਦਾ ਗੜਵਾ ਅੰਮ੍ਰਿਤਸਰੋਂ ਮੰਗਵਾ ਦੇ। ਅਤੇ ਹੁਣ ਅਗਲੀਆਂ ਫਰਮਾਇਸ਼ਾਂ ਵੀ ਸਾਨੂੰ ਮੰਗ ਰਹੀਆਂ ਨੇ ਕਿ ਸਾਨੂੰ ਵੀ ਸਾਡੇ ਪਸੰਦੀਦਾ ਗੀਤ ਸੁਣਾ ਦਿਓ। ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਚੱਕਲਾ ਬਾਜ਼ਾਰ ਸਮਾਨਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਇਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਫਰਮਾਇਸ਼ ਭੇਜ ਰਿਹਾ ਹੈ ਕਿ ਇਹਨਾਂ ਨੂੰ ਗੁਰਦਾਸ ਮਾਨ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ। ਅਤੇ ਇਸ ਹੀ ਗੁਰਦਾਸ ਮਾਨ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਭੈਣ ਜੀ ਸਤਿ ਸ਼੍ਰੀ ਅਕਾਲ, ਅਤੇ ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਹੈ, ਇਹ ਉਹਨਾਂ ਨੇ ਸਾਡੇ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਜੀ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਪਿੰਡ ਜੰਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਆਈ ਹੈ। ਅਤੇ ਫਰਮਾਇਸ਼ ਭੇਜਣ ਵਾਲੇ ਨੇ ਰਣਧੀਰ ਬਾਂਗੜ, ਗੁਰਮੀਤ ਜੋ, ਗੌਰਵ ਪ੍ਰਵੀਨ, ਯੁਗਮ ਵਿਰੇਨ ਅਤੇ ਮਨਰਾਜ ਫਰਮਾਇਸ਼ ਭੇਜ ਰਹੇ ਨੇ ਗੁਰਦਾਸ ਮਾਨ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਪੰਚਕੁਲਾ ਤੋਂ ਆਈ ਹੈ, ਸੈਕਟਰ 9 ਤੋਂ ਭੇਜਣ ਵਾਲੇ ਨੇ ਫਰਮਾਇਸ਼। ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵੀ ਕੋਰੀ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ। ਅਤੇ ਭੇਜਣ ਵਾਲੇ ਨੇ ਫਰਮਾਇਸ਼ ਰਜ਼ਾਕ ਮੁਹੰਮਦ, ਸ਼ਮੀ ਮੁਹੰਮਦ, ਇਮਰਾਨ ਖਾਨ ਅਤੇ ਇਰਫਾਨ ਖਾਨ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਰਾਏ ਖਾਣਾ, ਜ਼ਿਲ੍ਹਾ ਬਠਿੰਡਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਪਰਮਿੰਦਰ ਸਿੰਘ ਸੋਨੀ, ਕਰਨ ਸੋਨੀ, ਰਾਨੂ, ਦੀਪੂ, ਵੀਰਪਾਲ, ਕੁਲਦੀਪ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਕਿ ਇਹਨਾਂ ਨੂੰ ਗੁਰਦਾਸ ਮਾਨ ਦਾ ਗਾਇਆ ਗੀਤ ਸੁਣਾਇਆ ਜਾਵੇ। ਸੋ ਆਓ ਇੰਜੋਏ ਕਰਦੇ ਹਾਂ ਗੁਰਦਾਸ ਮਾਨ ਦੇ ਗਾਏ ਹੋਏ ਇਸ ਗੀਤ ਨੂੰ।

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਫਤਿਹਾਬਾਦ ਹਰਿਆਣਾ ਪੁਰਾਣੀ ਤਹਿਸੀਲ ਚੌਂਕ ਤੋਂ ਭੇਜਣ ਵਾਲੇ ਨੇ ਫਰਮਾਇਸ਼ ਇੰਦਰਪਾਲ ਬਿੱਟੂ ਚੰਚਲਪੁਰੀ ਆਂਚਲਪੁਰੀ ਗਗਨਪੁਰੀ ਪ੍ਰਿੰਸਪੁਰੀ ਜੀਵਨ ਸਿੰਘ ਬੋਗ ਅਤੇ ਬੋਗ ਪਰਿਵਾਰ ਹੋਰਾਂ ਨੇ ਇਹ ਚਾਹੁੰਦੇ ਨੇ ਕਿ ਇਹਨਾਂ ਨੂੰ ਸੁਰਿੰਦਰ ਕੌਰ ਦਾ ਗਾਇਆ ਹੋਇਆ ਕੋਈ ਵੀ ਗੀਤ ਸੁਣਾਇਆ ਜਾਵੇ ਸੁਰਿੰਦਰ ਕੌਰ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਜੋੜਾ ਪਰਿਵਾਰ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦੀਪਿੰਦਰ ਵਰਿੰਦਰ ਕੁਲਦੀਪ ਸਿੰਮੂ ਏਕਮ ਦਮਨ ਅਭਿਜੋਤ ਸੋ ਇਹ ਵੀ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਕਿ ਸੁਰਿੰਦਰ ਕੌਰ ਦਾ ਗਾਇਕ ਗੀਤ ਸੁਣਨਾ ਚਾਹੁੰਦੇ ਨੇ ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਫਰਮਾਇਸ਼ ਭੇਜਣ ਵਾਲੇ ਨੇ ਜਸਬੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਲਵਪ੍ਰੀਤ ਕੌਰ ਕਰਮਜੀਤ ਕੌਰ ਇਹਨਾਂ ਨੇ ਵੀ ਇਹ ਗੀਤ ਨੂੰ ਸੁਣਨਾ ਚਾਹੁੰਦੇ ਨੇ ਕਿ ਸੁਰਿੰਦਰ ਕੌਰ ਦੇ ਗਾਏ ਗੀਤ ਨੂੰ ਸਾਨੂੰ ਸੁਣਾਇਆ ਜਾਵੇ ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਟਾਊਨਸ਼ਿਪ ਸੈਕਟਰ 8 ਪਿਲਾਈ ਨਗਰ ਛੱਤੀਸਗੜ੍ਹ ਤੋਂ ਭੇਜਣ ਵਾਲੇ ਨੇ ਫਰਮਾਇਸ਼ ਓਮ ਸ਼ਿਆਮ ਕੁੰਵਰ ਪ੍ਰਮਿਲਾ ਆਸਮਾ ਦੀਪਕ ਅਤੇ ਅਨੁਸ਼੍ਰੀ ਸ਼ਿਆਮ ਕੁੰਵਰ ਹੋਰਾਂ ਨੇ ਫਰਮਾਇਸ਼ ਭੇਜੀ ਹੈ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਕੋਕਾ ਬਿਲਾਈ ਤੋਂ ਆਈ ਹੈ ਅਤੇ ਭੇਜਣ ਵਾਲੇ ਨੇ ਫਰਮਾਇਸ਼ ਉੱਤਮ ਸਿੰਘ ਜੰਗੇਲ ਮੋਰਸ ਬੰਗੇਲ ਅਨਿਲ ਕੁਮਾਰ ਅਜੀਤ ਕੁਮਾਰ ਆਯੂਸ਼ ਜੰਗੇਲ ਅਤੇ ਨੰਦਨੀ ਜੰਗੇਲ ਤੋਂ ਇਲਾਵਾ ਧਮਦਾ ਗ੍ਰਾਮ ਸੁਖਰੀ ਕਲਾਂ ਤੋਂ ਫਰਮਾਇਸ਼ ਭੇਜੀ ਹੈ ਜੀ ਸ਼ਕੁਨ ਜੰਗੇਲ ਅਰੁਸ਼ੀ ਅਸ਼ੋਕੀਆ ਆਦਿਤਯ ਜੰਗੇਲ ਅਤੇ ਅੰਜਲੀ ਜੰਗੇਲ ਹੋਰਾਂ ਨੇ ਅਗਲੀ ਫਰਮਾਇਸ਼ ਆਈ ਹੈ ਜੀ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਭੇਜਣ ਵਾਲੀ ਇਹ ਫਰਮਾਇਸ਼ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਹੋਰਾਂ ਨੇ ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਗਿਆਓ ਖਿਓ ਵਾਲੀ ਟਾਪ ਜ਼ਿਲ੍ਹਾ ਫਾਜ਼ਿਲਕਾ ਪੰਜਾਬ

ਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਮਦਨ ਲਾਲ ਬਾਟੂ, ਭਾਗਿਆਵਤੀ ਬਾਟੂ, ਯੋਗੇਸ਼ ਕੁਮਾਰ ਬਾਟੂ, ਜੋਤੀ ਲਾਟੂ, ਪਾਰੁਲ ਕਾਰਵੀ, ਯੋਗਨਿਆ ਸੰਗੀਤਾ ਬਾਟੂ, ਸਾਗਰ ਬਾਟੂ ਅਤੇ ਸਮਸਤ ਬਾਟੂ ਪਰਿਵਾਰ ਹੋਰਾਂ ਨੇ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਤੁਹਾਨੂੰ ਸੁਣਾਉਂਦੀ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਗੀਤ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਾਕੀ ਦੇ ਗੀਤ ਬਾਕੀ ਦੀ ਫਰਮਾਇਸ਼ਾਂ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਜੀ, ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਅਸੀਂ ਇਹ ਗੀਤ ਸੁਣ ਰਹੇ ਸੀ ਅਤੇ ਇਸ ਦਰਮਿਆਨ ਹੋਰ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਅਤੇ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਭਾਂਡੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ। ਫਰਮਾਇਸ਼ ਭੇਜਣ ਵਾਲੇ ਨੇ ਕ੍ਰਿਆਸ਼ ਬਾਂਗੜੀਆ, ਯੋਗੇਸ਼ ਬਾਂਗੜੀਆ, ਓਮ ਬਾਂਗੜੀਆ, ਬੇਬੀ ਗਰਿਮਾ ਬਾਂਗੜੀਆ, ਰਜਤ ਅਤੇ ਮਨੀਸ਼ ਚੌਧਰੀ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ ਅਤੇ ਭੇਜਣ ਵਾਲੇ ਨੇ ਪ੍ਰੇਮ ਸਰਾਹਨ, ਮੋਨਿਕਾ ਅਤੇ ਮਨੀਸ਼ ਸਰਾਹਨ। ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਜੀ ਕੰਠ ਕਲੀਰ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਜਲਾਲਾਬਾਦ ਵੈਸਟ ਤੋਂ ਆਈ ਹੈ ਅਤੇ ਇਹ ਸਾਨੂੰ ਫਰਮਾਇਸ਼ ਭੇਜੀ ਹੈ ਸੁਰੇਸ਼ ਗਗਨੀਜਾ, ਪੂਨਮ ਗਗਨੀਜਾ, ਵਿਸ਼ਾਲ ਪ੍ਰਿਆ, ਦਿਵਾਂਸ਼ੀ, ਨਮਿਤ ਅਹੂਜਾ ਹੋਰਾਂ ਨੇ ਅਤੇ ਸੇਮ ਫਰਮਾਇਸ਼ ਕਰ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਪਿੰਡ ਚਾਨਣ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਹਰੀ ਟੇਲਰ, ਡਾਕਟਰ ਮਹਿੰਦਰੂ, ਰਾਹੁਲ ਸਰਵਾ, ਮਹੇਸ਼ ਸਰਵਾ, ਪੁਸ਼ਪਾ ਅਤੇ ਮਮਤਾ, ਮਦਨ ਲਾਲ ਬਾਟੂ ਅਤੇ ਸਾਗਰ ਬਾਟੂ। ਇਹ ਫਰਮਾਇਸ਼ ਕਰ ਰਹੇ ਨੇ ਕੰਠ ਕਲੇਰ ਦੇ ਗਾਏ ਗੀਤ ਨੂੰ ਸੁਣਨ ਦੀ। ਅਤੇ ਫਤਿਹਾਬਾਦ ਪੁਰਾਣੀ ਤਹਿਸੀਲ ਚੌਂਕ ਤੋਂ ਫਰਮਾਇਸ਼ ਭੇਜੀ ਹੈ ਅੰਚਲ ਗਗਨ ਹੋਰਾਂ ਨੇ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਕਸਬਾ ਚਿਲਕਾਨਾ ਤੋਂ ਨਦੀਮ ਅੰਸਾਰੀ, ਆਇਸ਼ਾ ਨਦੀਮ, ਸ਼ਾਨ ਆਲੀਆ ਅੰਸਾਰੀ, ਅਹਿਰਮ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਕਿ ਕੰਠ ਕਲੇਰ ਦਾ ਗੀਤ ਇਹਨਾਂ ਨੂੰ ਸੁਣਾਇਆ ਜਾਵੇ। ਅਗਲੀ ਜਿਹੜੀ ਫਰਮਾਇਸ਼ ਹੈਗੀ ਹੈ ਜੀ ਚੰਡੀਗੜ੍ਹ ਤੋਂ ਅਤੇ ਇਹਨਾਂ ਨੇ ਆਪਣਾ ਨਾਮ ਬਿਲਕੁਲ ਵੀ ਨਹੀਂ ਭੇਜਿਆ ਅਤੇ ਇਸ ਕਰਕੇ ਅਸੀਂ ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਅਗਲੀ ਫਰਮਾਇਸ਼ ਜਿਹੜੀ ਹੈਗੀ ਹੈ ਸਾਨੂੰ ਆਈ ਹੈ ਜੀ ਜਮਸ਼ੇਦਪੁਰ ਤੋਂ ਆਈ ਹੈ ਅਤੇ ਇਹ ਫਰਮਾਇਸ਼ ਕਰ ਰਹੇ ਨੇ ਹਰਜਿੰਦਰ ਸਿੰਘ ਪਾਟੀਆ, ਏਂਜਲ ਪਾਟੀਆ, ਨਵਨੀਤ ਪਾਟੀਆ, ਪੱਪੀ ਪਾਟੀਆ ਅਤੇ ਸੋਨੂ ਪਾਟੀਆ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਸਾਨੂੰ ਮੁੱਲਾਪੁਰ ਦਾਖਾ ਮੰਡੀ ਤੋਂ ਅਤੇ ਫਰਮਾਇਸ਼ ਭੇਜੀ ਹੈ ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਤੁਹਾਨੂੰ ਸੁਣਾਉਂਦੀ ਹਾਂ ਕੰਠ ਕਲੇਰ ਦੀ ਆਵਾਜ਼ ਵਿੱਚ ਇਹ ਗੀਤ।

ਜੀ ਕੰਠ ਕਲੇਰ ਤੇ ਗਾਏ ਹੋਏ ਗੀਤ ਤੋਂ ਬਾਅਦ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਯਸ਼ਸਵੀ ਸ਼ਰਮਾ ਤੇ ਯਸ਼ਿਲ ਸ਼ਰਮਾ ਹੋਰਾਂ ਵੱਲੋਂ ਚੰਡੀਗੜ੍ਹ ਤੋਂ। ਇਹ ਸੁਣਨਾ ਚਾਹੁੰਦੇ ਨੇ ਜੀ ਸਰਦੂਲ ਸਿਕੰਦਰ ਦਾ ਗਾਇਆ ਹੋਇਆ ਗੀਤ, ਅਤੇ ਸਰਦੂਲ ਸਿਕੰਦਰ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਾਰਤ ਮੱਕੜ, ਕਮਲ ਸ਼ਾਨੀ ਅਤੇ ਪਿੰਗਾ ਵਾਲਾ ਚੌਂਕ ਗੁਰਾਇਆਂ ਤੋਂ ਜਲੰਧਰ ਤੋਂ ਫਰਮਾਇਸ਼ ਆਈ ਹੈ ਜੀ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਅਰਾਇਣ, ਡਾਕਟਰ ਬਨਵਾਰੀ ਲਾਲ, ਜੈਪਾਲ, ਬਿਮਲਾ, ਸੋਨੂੰ, ਮਮਤਾ, ਦੀਸ਼ਾ, ਮੋਕਸ, ਸੁਸ਼ਾਂਤ, ਵਿਕਰਮ, ਜੈਪਾਲ, ਪੂਨਮ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਜੀ ਗੀਤ ਸੁਣਨ ਦੀ, ਸਰਦੂਲ ਸਿਕੰਦਰ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਰੌਂਟੀ ਮੁਹੱਲਾ ਜਗਰਾਓਂ ਤੋਂ, ਅਤੇ ਇਹ ਵੀ ਫਰਮਾਇਸ਼ ਭੇਜੀ ਹੈ ਨਗੀਨਾ ਜੈਨ, ਪ੍ਰਵੇਸ਼ ਜੈਨ, ਦਰਸ਼ਨ ਜੈਨ, ਸ਼ੋਭਰਾਜ ਜੈਨ, ਅਤੇ ਇਹ ਫਰਮਾਇਸ਼ ਕਰ ਰਹੇ ਨੇ ਸਰਦੂਲ ਸਿਕੰਦਰ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਆਓ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ, ਆਪਾਂ ਵੀ ਸੁਣਦੇ ਹਾਂ ਇਹ ਗੀਤ।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਸਾਨੂੰ ਪੈਂਦੀ ਹੈ ਜੀ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਫਿਰ ਫਰਮਾਇਸ਼ ਭੇਜਣ ਵਾਲੇ ਨੇ ਗੁਰਦਰਸ਼ਨ ਲਾਲ ਚਲਹੋਤਰਾ ਸੁਨੀਤਾ ਸ਼ੰਮੀ ਰਜਨੀ ਆਕਾਸ਼ਦੀਪ ਅਨਹਦ ਅਤੇ ਪੋਤਰਾ ਗੁਰਸ਼ਬਦ ਹੋਰਾਂ ਨੇ ਇਸ ਬੱਬੂ ਮਾਨ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਨੇ ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਕਲਾ ਨੌਰ ਤੋਂ ਅਤੇ ਫਰਮਾਇਸ਼ ਭੇਜਣ ਵਾਲੇ ਨੇ ਨਰਿੰਦਰ ਸ਼ਰਮਾ ਕਿਰਨ ਸ਼ਰਮਾ ਨਿਤਿਨ ਅਤੇ ਮਿਅੰਕ ਸ਼ਰਮਾ ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਦੇ ਡਾਕਖਾਨਾ ਲੋਹਗੜ੍ਹ ਠਾਕਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਅਤੇ ਫਰਮਾਇਸ਼ ਭੇਜਣ ਵਾਲੇ ਨੇ ਸਵਰਨ ਸਿੰਘ ਗਿੱਲ ਦਲਜੀਤ ਸਿੰਘ ਗੁਰਨੂਰ ਡਾਕਟਰ ਰਾਮ ਕੁਮਾਰ ਨਾਰੰਗ ਬਲਦੇਵ ਸਿੰਘ ਭਗਵਾਨ ਗੜੀਆ ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਖੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆਂ ਤੋਂ ਫਰਮਾਇਸ਼ ਭੇਜਣ ਵਾਲੇ ਨੇ ਓਮ ਪ੍ਰਕਾਸ਼ ਰਾਏ ਸ਼੍ਰੀਮਤੀ ਊਸ਼ਾ ਰਾਏ ਅਮਿਤ ਕੁਮਾਰ ਹੈਪੀ ਰਾਏ ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਫਰਮਾਇਸ਼ ਭੇਜੀ ਹੈ ਜੀ ਪ੍ਰਤੀਕ ਰਾਏ ਸ਼੍ਰੀਮਤੀ ਰੋਸ਼ਨੀ ਰਾਏ ਪਰਾਜਨਲ ਰਾਏ ਅਤੇ ਇਹਨਾਂ ਸਭ ਨੇ ਵੀ ਇਹੀ ਫਰਮਾਇਸ਼ ਕੀਤੀ ਹੈ ਜੀ ਬੱਬੂ ਮਾਨ ਦਾ ਗਾਇਆ ਗੀਤ ਸੁਣਾਇਆ ਜਾਵੇ ਪਦਮਪੁਰ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਫਰਮਾਇਸ਼ ਭੇਜੀ ਹੈ ਜੀ ਮੇਹਰ ਅਰੋੜਾ ਮਮਤਾ ਅਰੋੜਾ ਕੀਰਤੀ ਅਰੋੜਾ ਭੂਮਿਕਾ ਅਰੋੜਾ ਹੋਰਾਂ ਨੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਨਿਊਜ਼ੀਲੈਂਡ ਤੋਂ

ਤੇ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਫਰਮਾਇਸ਼ਾਂ ਪੜ੍ਹਨ ਜਾ ਰਹੀ ਹਾਂ। ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਫਰਮਾਇਸ਼ ਭੇਜੀ ਹੈ ਰਵਿੰਦਰ ਸਿੰਘ ਛਾਬੜਾ, ਇੰਦਰ ਕੌਰ ਛਾਬੜਾ ਅਤੇ ਸਵੀਟੀ ਛਾਬੜਾ ਹੋਰਾਂ ਨੇ ਐਮੀ ਵਿਰਕ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ ਅਤੇ ਐਮੀ ਵਿਰਕ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਮਨੋਜ ਸਾਮੰਤਾ, ਅਭਿਰਾਜ ਸੁਰਬੀ ਅਤੇ ਬਿੱਟੂ ਹੋਰੀ ਜਲੰਧਰ ਤੋਂ ਇਹਨਾਂ ਨੇ ਫਰਮਾਇਸ਼ ਕੀਤੀ ਹੈ, ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਅਤੇ ਆਓ ਸੁਣਦੇ ਹਾਂ ਐਮੀ ਵਿਰਕ ਦੀ ਆਵਾਜ਼ ਵਿੱਚ ਪ੍ਰੋਗਰਾਮ ਦਾ ਆਖਰੀ ਗੀਤ।

0: ਨੇੜੇ।
1: ਬਿਲਕੁਲ, ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਹੀ। ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸ਼ੁਰੂਆਤ ਕੀਤੀ ਹੈ ਕੋਮਲ ਜੀ, ਤੁਸੀਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਜਦੋਂ ਅਸੀਂ ਪ੍ਰੋਗਰਾਮ ਵਸਦੇ ਵਿਹੜੇ ਦੀ ਗੱਲ ਕਰਦੇ ਹਾਂ ਅਤੇ ਪਰਿਵਾਰਾਂ ਦੀ ਗੱਲ ਹੁੰਦੀ ਹੈ, ਵਸਦੇ ਵਿਹੜਿਆਂ ਦੀ ਗੱਲ ਹੁੰਦੀ ਹੈ, ਉਹਨਾਂ ਸਾਰੇ ਵਿਸ਼ਿਆਂ ਦੇ ਉੱਪਰ ਗੱਲਬਾਤ ਹੁੰਦੀ ਹੈ ਜਿਹੜੇ ਖਾਸ ਕਰਕੇ ਸਾਡੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਤਾਂ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਬਦਲ ਸਕੀਏ।
0: ਬਿਲਕੁਲ, ਬਦਲ ਵੀ ਸਕੀਏ ਅਤੇ ਸੁਖਾਵੇਂ ਬਣਾ ਸਕੀਏ
1: ਜੀ,
0: ਕਿਉਂਕਿ ਅਸੀਂ ਲੈ ਕੇ ਆਉਂਦੇ ਹਾਂ ਬਹੁਤ ਸਾਰਾ ਐਂਟਰਟੇਨਮੈਂਟ, ਬਹੁਤ ਸਾਰੀ ਜਾਣਕਾਰੀ, ਔਰ ਜਾਣਕਾਰੀ ਉਹ ਕਈ ਵਾਰੀ ਇਹ ਜਾਣਕਾਰੀ ਸਾਡੇ ਕੋਲ ਹੁੰਦੀ ਹੈ ਬਟ ਅਸੀਂ ਕੀ ਕਰਦੇ ਹਾਂ, ਅਣਗਹਿਲੀ ਕਰ ਜਾਂਦੇ ਹਾਂ।
1: ਬਿਲਕੁਲ ਸਹੀ ਗੱਲ
0: ਤੇ
1: ਹੈ।
0: ਜਦੋਂ ਅਣਗਹਿਲੀ ਕਰ ਜਾਂਦੇ ਹਾਂ ਤੇ ਉਹ ਚੀਜ਼ਾਂ ਸਾਡੇ ਤੇ ਭਾਰੀ ਹੋ ਜਾਂਦੀਆਂ ਨੇ ਤੇ ਅਸੀਂ ਜਸਟ ਆਪਣੀਆਂ ਭੈਣਾਂ ਨੂੰ ਉਹ ਚੀਜ਼ਾਂ ਯਾਦ ਕਰਾ ਦਿੰਦੇ ਹਾਂ ਵੀ ਇਸ ਚੀਜ਼ ਦਾ ਵੀ ਧਿਆਨ ਰੱਖਣਾ, ਇਸ ਚੀਜ਼ ਦਾ ਵੀ ਧਿਆਨ ਰੱਖਣਾ ਤਾਂ ਕਿ ਕੋਈ ਔਖਾ ਟਾਈਮ ਨਾ ਦੇਖਣਾ ਪਵੇ।
1: ਬਿਲਕੁਲ, ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਸਾਡੇ ਵੱਖ ਵੱਖ ਤਰੀਕੇ ਦੇ ਨਾਲ ਅਸੀਂ ਸੋਚ ਵਿਚਾਰ ਕਰਦੇ ਹਾਂ, ਇੱਕ ਬਿਲਕੁਲ ਅਲਰਟ ਮਾਈਂਡ ਦੇ ਨਾਲ ਅਸੀਂ
0: ਬਿਲਕੁਲ
1: ਸੁਣਦੇ ਹੁੰਦੇ ਹਾਂ, ਇੱਕ ਸਾਡੇ ਦਿਮਾਗ ਦੇ ਪਿਛਲੇ ਪਾਸੇ ਪਿੱਛੇ ਕੋਈ ਗੱਲ ਪਈ ਹੁੰਦੀ ਹੈ, ਜਦੋਂ ਕੋਈ ਗੱਲ ਕਰਦਾ ਉੱਤੇ ਝਾਤ ਪਾਉਂਦਾ ਤੇ ਸਾਨੂੰ ਯਾਦ ਆ ਜਾਂਦੀ ਹੈ। ਸੋ ਉਸੇ ਤਰੀਕੇ ਦੇ ਨਾਲ ਅਸੀਂ ਦਿਮਾਗ ਦੀਆਂ ਖਿੜਕੀਆਂ ਖੋਲਣੀਆਂ ਹੁੰਦੀਆਂ ਨੇ ਤਾਂ ਕਿ ਉਹ ਪੁਰਾਣੀਆਂ ਗੱਲਾਂ ਸਾਡੇ ਜ਼ਿਹਨ ਦੇ ਵਿੱਚ ਦੁਬਾਰਾ ਤੋਂ ਵਾਪਸ ਆ ਸਕਣ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਬਸਰ ਕਰ ਸਕੀਏ। ਕਿਉਂਕਿ ਜਦੋਂ ਅਸੀਂ ਪਰਿਵਾਰਾਂ ਦੀ ਗੱਲ ਕਰਦੇ ਹਾਂ, ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤੇ ਪਰਿਵਾਰ ਸਿਰਫ ਤੇ ਸਿਰਫ ਰਿਸ਼ਤਿਆਂ ਦਾ ਨਾਮ ਨਹੀਂ ਹੈ, ਸਗੋਂ ਪਿਆਰ, ਭਰੋਸੇ ਅਤੇ ਆਪਣੇਪਨ ਦੀ ਪਹਿਚਾਣ ਬਣਾਉਂਦਾ। ਤੇ ਅਸੀਂ ਸਾਰੇ ਇੱਥੇ ਪਰਿਵਾਰਾਂ ਦੀ ਗੱਲ ਕਰਦੇ ਹਾਂ, ਉਹਨਾਂ ਸਾਰੇ ਪਰਿਵਾਰਾਂ ਦੇ ਜਿਹੜੇ ਰਲ ਮਿਲ ਕੇ ਰਹਿੰਦੇ ਨੇ, ਲੇਕਿਨ ਜਦੋਂ ਕਿਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਸਾਰੇ ਇਕੱਠੇ ਹੋ ਜਾਂਦੇ ਨੇ। ਖਾਸ ਕਰਕੇ ਜਦੋਂ ਅਸੀਂ ਸਿਹਤਯਾਬੀ ਦੀ ਗੱਲ ਕਰਦੇ ਹਾਂ ਨਾ ਕੋਮਲ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਸੋਹਣੇ ਸੁਚੱਜੇ ਢੰਗ ਦੇ ਨਾਲ ਬਿਤਾਉਣੀ ਚਾਹੀਦੀ ਹੈ ਤੇ ਸਭ ਤੋਂ ਪਹਿਲਾਂ ਇਹੀ ਕਿਹਾ ਜਾਂਦਾ, ਦੌੜਿਆ ਕਰੋ, ਤੁਰਿਆ ਕਰੋ, ਵਾਕ ਕਰਿਆ ਕਰੋ, ਐਕਸਰਸਾਈਜ਼ ਕਰਿਆ ਕਰੋ, ਖਾਣਾ ਚੰਗਾ ਖਾਓ ਤੇ ਯੋਗਾ ਕਰਿਆ ਕਰੋ।
0: ਬਿਲਕੁਲ, ਕਿਉਂਕਿ ਕੀ ਹੁੰਦਾ ਕਿ ਇਹ ਚੀਜ਼ਾਂ ਨੂੰ ਨਾ ਆਪਾਂ ਕਹਿ ਜ਼ਰੂਰ ਦਿੰਦੇ ਹਾਂ, ਮੈਂ ਅਗਰ ਤੁਹਾਡੀ ਆਪਣੀ ਵੀ ਗੱਲ ਕਰਾਂ ਤੇ ਅਸੀਂ ਵੀ ਉਹਨਾਂ ਤੋਂ ਅਲੱਗ ਨਹੀਂ ਹੈਗੇ।
1: ਬਿਲਕੁਲ,
0: ਤੇ ਅਸੀਂ ਕਹਾਂਗੇ ਹਾਂ ਸ਼ੁਰੂ ਤੇ ਕਰਾਂਗੇ ਬਟ ਕੱਲ੍ਹ ਕਰਾਂਗੇ, ਉਹ ਕੱਲ੍ਹ ਕਦੇ ਆਉਂਦਾ ਹੀ ਨਹੀਂ, ਕਿਉਂਕਿ ਅਸੀਂ ਬਹਾਨਾ ਫਿਰ ਕੱਲ੍ਹ ਕੋਈ ਨਵਾਂ ਖੜਾ ਕਰ ਲੈਂਦੇ ਹਾਂ, ਅੱਜ ਇਹ ਕੰਮ ਹੈ, ਅੱਜ ਅਸੀਂ ਉਹ ਕਰਨਾ ਹੈ, ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਸੀਂ ਇਨਗੈਲੀ ਕਰਕੇ ਛੱਡਦੇ ਚਲੇ ਜਾਂਦੇ ਹਾਂ।
1: ਅਤੇ ਦੂਸਰੀ ਗੱਲ ਹੋਰ ਵੀ ਹੁੰਦੀ ਹੈ, ਇੱਕ ਤਾਂ ਬਹਾਨੇ ਲਗਾਉਂਦੇ ਰਹਿੰਦੇ ਹਾਂ ਔਰ ਦੂਸਰੀ ਚੀਜ਼ ਇਹ ਹੁੰਦੀ ਹੈ ਖਾਸ ਕਰਕੇ ਅਸੀਂ ਸ਼ੁਰੂ ਬੜੇ ਜਜ਼ਬੇ ਨਾਲ ਕਰਦੇ ਹਾਂ। ਕਈ ਵਾਰ ਤਾਂ ਇੱਦਾਂ ਹੁੰਦਾ ਕਿ ਸ਼ੋਪਿੰਗ ਵੀ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਵਧੀਆ ਵਾਲੇ ਸ਼ੂਜ਼ ਲੈਣੇ ਨੇ ਜਿੰਨਾ ਮੈਂ ਵਾਕ ਕਰਨੀ ਹੈ, ਮੈਂ ਕੱਪੜੇ ਵਧੀਆ ਲੈਣੇ ਨੇ, ਉੱਥੇ ਸੂਟ ਪਾ ਕੇ ਨਹੀਂ ਜਾ ਸਕਦੇ, ਟੀ ਸ਼ਰਟਸ ਵਧੀਆ ਲੈਣੀਆਂ ਨੇ, ਇੰਨੇ ਜ਼ਿਆਦਾ ਜੋਸ਼ ਦੇ ਨਾਲ ਅਸੀਂ ਸ਼ੁਰੂ ਕਰ ਲੈਂਦੇ ਹਾਂ, ਸੋਚ ਵਿਚਾਰ ਕਰ ਲੈਂਦੇ ਹਾਂ, ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ ਕੋਈ ਨਾ ਕੋਈ ਬਹਾਨਾ, ਫਿਰ ਉਹ ਤੁਹਾਡਾ ਬਹਾਨਾ ਜਿਹੜਾ ਤੁਸੀਂ ਕਿਹਾ ਕਿ ਵਾਪਸ ਆ ਜਾਂਦਾ ਅਤੇ ਉਹ ਹੌਲੀ ਹੌਲੀ ਲਿੰਗਰ ਔਨ ਕਰਦੇ ਕਰਦੇ ਉਹ ਚੀਜ਼ ਤੋਂ। ਇਹਦੇ ਲਈ ਸਾਡੇ ਮਨ ਦੇ ਵਿੱਚ ਇਹ ਦ੍ਰਿੜ ਇਰਾਦਾ ਹੋਣਾ ਚਾਹੀਦਾ ਕਿ ਜੇ ਮੈਂ ਸ਼ੁਰੂ ਕਰ ਲਿਆ ਤਾਂ ਉਹ ਚਿਰ ਸਥਾਈ ਹੋਣਾ ਚਾਹੀਦਾ, ਉਹਨੂੰ ਅਸੀਂ ਲੰਬੇ ਸਮੇਂ ਲਈ ਲੈ ਕੇ ਚੱਲਣਾ।
0: ਅਤੇ ਗੁਰਪ੍ਰੀਤ, ਇਹਦਾ ਇੱਕ ਕਾਰਨ ਹੁੰਦਾ, ਗੱਲ ਕੀ ਹੈ ਕਿ ਅਸੀਂ ਆਪਣੇ ਆਪ ਨੂੰ ਨਾ ਇੱਕ ਲੈਵਲ ਬਣਾਇਆ ਹੁੰਦਾ, ਆਪਣੇ ਆਪ ਨੂੰ ਈਜ਼ੀ ਕਰਕੇ ਚੱਲਦੇ ਹਾਂ, ਜਿੰਨਾ ਆਸਾਨ ਹੋ ਸਕੇ ਉਨਾ ਆਪਣੀ ਜ਼ਿੰਦਗੀ
1: ਕੰਫਰਟ ਜ਼ੋਨ ਬਣਾਇਆ ਹੁੰਦਾ।
0: ਬਿਲਕੁਲ, ਅਤੇ ਜਦੋਂ ਅਸੀਂ ਉਸ ਤੋਂ ਨਿਕਲਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕਰਦੇ ਹਾਂ, ਸ਼ੋਪਿੰਗ ਤਾਂ ਬੜੇ ਸ਼ੌਂਕ ਨਾਲ ਹੋ ਗਈ, ਜਦੋਂ ਅਸੀਂ 2-3 ਦਿਨ ਜਾਂਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਥੋੜ੍ਹੀ ਜ਼ਿਆਦਾ ਖੇਚਲ ਨਹੀਂ ਪੈ ਰਹੀ ਸਰੀਰ ਨੂੰ,
1: ਬਿਲਕੁਲ
0: ਵੀ ਇਹ ਔਖਾ ਜਿਹਾ ਨਹੀਂ ਹੋ ਰਿਹਾ, ਇਹ 3-4-5 ਦਿਨ ਬਾਅਦ ਫਿਰ ਅਸੀਂ ਕਹਿੰਦੇ ਹਾਂ ਛੱਡ ਪਰੇ, ਕੀ ਕਰਨਾ ਜਾ ਕੇ, ਅੱਜ ਨਹੀਂ ਜਾਂਦੇ ਉਹ, ਅੱਜ ਨਹੀਂ ਕਰਦੇ ਕਰਦੇ ਅਸੀਂ ਇਸ ਚੀਜ਼ ਨੂੰ ਹਟਾ ਲੈਂਦੇ ਹਾਂ ਅਤੇ ਹੌਲੀ ਹੌਲੀ ਹੌਲੀ ਹੌਲੀ ਸਰੀਰਕ ਪ੍ਰੋਬਲਮ ਸਾਡੇ ਤੱਕ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਅਸੀਂ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ।
1: ਬਿਲਕੁਲ, ਫਿਰ ਜਦੋਂ ਸਾਡੇ ਕੋਲ ਪ੍ਰਿਸਕ੍ਰਿਪਸ਼ਨ ਲਿਸਟ ਦੇ ਉੱਪਰ ਲਿਖ ਕੇ ਆਉਂਦਾ ਨਾ ਕਿ ਆਹ ਦਵਾਈਆਂ ਅਤੇ ਆਹ ਵਾਲੀ ਤੁਹਾਨੂੰ ਐਕਸਰਸਾਈਜ਼ ਅਤੇ ਆਹ ਵਾਲਾ ਯੋਗਾ ਕਰਨਾ ਚਾਹੀਦਾ, ਸੋ ਇਹਦੇ ਲਈ ਇੱਕ ਛੋਟਾ ਜਿਹਾ ਟਿਪ ਤੁਹਾਨੂੰ ਸਾਰਿਆਂ ਨੂੰ ਦਿੰਦੇ ਹਾਂ ਕਿ ਟਿਪ ਇਹ ਹੈ ਜੀ, ਨੋਟ ਕਰ ਲਓ, ਕਾਪੀ ਪੈਨ ਲੈ ਕੇ, ਛੋਟੇ ਵੱਡੇ ਬਜ਼ੁਰਗ ਸਾਰੇ ਹੀ, ਕਿ 3 ਤੋਂ ਲੈ ਕੇ 21 ਤੱਕ ਦਾ ਫਾਰਮੂਲਾ ਤੁਸੀਂ ਅਪਣਾਉਣਾ। ਤੁਸੀਂ ਵੀ ਕੋਮਲ ਜੀ ਸੋਚਦੇ ਹੋਵੋਗੇ ਜ਼ਰੂਰ ਕਿ ਇਹ ਹੈ ਕੀ, ਜਦੋਂ ਅਸੀਂ ਕਿਸੇ ਇਨਸਾਨ ਨੂੰ ਪਹਿਲੀ ਵਾਰੀ ਦੇਖਦੇ ਹਾਂ ਤਾਂ ਸਾਨੂੰ ਅਗਲੀ ਵਾਰੀ ਦੇਖ ਕੇ ਉਹਦਾ ਚਿਹਰਾ ਇੰਨਾ ਯਾਦ ਨਹੀਂ ਰਹਿੰਦਾ, ਫਿਰ ਦੂਜੀ ਵਾਰੀ ਦੇਖਦੇ ਹਾਂ ਨਾ ਅਸੀਂ ਉਹਨੂੰ ਸੋਚਦੇ ਹਾਂ ਕਿ ਕਿਤੇ ਦੇਖਿਆ ਲੱਗਦਾ,
0: ਬਿਲਕੁਲ,
1: ਤੀਸਰੀ ਵਾਰੀ ਉਹ ਬਿਲਕੁਲ ਸਾਡੇ ਦਿਮਾਗ 'ਚ ਬੈਠ ਜਾਂਦਾ ਕਿ ਆਪਾਂ ਉੱਥੇ ਮਿਲੇ ਸੀ। ਅਤੇ ਇਸੇ ਤਰੀਕੇ ਨਾਲ ਜਦੋਂ ਅਸੀਂ ਕੋਈ ਹੈਬਿਟ ਪਾਉਣੀ ਹੁੰਦੀ ਹੈ, ਕੋਈ ਚੀਜ਼ ਯਾਦ ਕਰਨੀ ਹੈ, ਬੱਚਿਆਂ ਨੇ ਜੇ ਕੁਛ ਯਾਦ ਕਰਨਾ, 3 ਤੋਂ ਲੈ ਕੇ 21 ਵਾਰੀ ਤੁਸੀਂ ਜੇ ਰਿਪੀਟ ਕਰਦੇ ਹੋ ਨਾ ਉਸ ਚੀਜ਼ ਨੂੰ ਤੇ ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਸੋ ਹੁਣ ਸਾਰੇ ਜਣੇ ਨੋਟ ਕਰ ਲਓ ਕਿ ਜੇਕਰ ਤੁਸੀਂ ਕੋਈ ਰੂਟੀਨ ਬਣਾਉਣੀ ਹੈ, ਜੇਕਰ ਤੁਸੀਂ ਕੁਛ ਯਾਦ ਕਰਨਾ ਹੈ, ਤੇ ਇੱਕ ਸਿੰਪਲ ਜਿਹਾ ਫਾਰਮੂਲਾ ਹੈ ਕਿ ਲਗਾਤਾਰ 3 ਦਿਨ ਬਣਾਈ ਰੱਖੋ ਲਗਾਤਾਰਤਾ ਆਪਣੀ, ਤੇ ਉਹਨੂੰ ਲਗਾਤਾਰ 21 ਦਿਨ, ਵੈਸੇ ਵੀ ਬੜੀ ਵਾਰੀ ਅਸੀਂ ਸੁਣਿਆ ਕਿ ਨਾ ਕਿ ਕੋਈ ਮੈਡੀਸਨ ਕੋਈ ਵੀ ਚੀਜ਼ 3 ਦਿਨ ਖਾਣੀ ਹੈ, ਤੇ ਉਹ ਤੁਸੀਂ ਲਗਾਤਾਰ ਜਦੋਂ 21 ਡੇਜ਼ ਉਸ ਚੀਜ਼ ਨੂੰ ਕਰਦੇ ਰਹੋਗੇ, ਤੇ ਵੈਸੇ ਵੀ ਜਦੋਂ ਅਸੀਂ 21 ਤਰੀਕ ਦੀ ਗੱਲ ਕਰਦੇ ਹਾਂ ਤੇ ਯੋਗਾ ਡੇ ਵੀ 21 ਤਰੀਕ ਨੂੰ ਹੀ ਆ ਰਿਹਾ, ਤੇ ਯੋਗਾ ਜਿਹੜਾ ਹੈ ਉਹ ਤੁਸੀਂ ਸਾਰਿਆਂ ਨੇ ਅੱਜ ਤੋਂ ਲੈ ਕੇ ਹੁਣ 3 ਦਿਨ ਦਾ ਜਿਹੜਾ ਹੈ ਉਹ ਸ਼ੁਰੂ ਕਰ ਲਓ ਆਪਣਾ ਫਾਰਮੂਲਾ, ਅਤੇ ਡੇਲੀ ਆਪਣੇ ਜਿਹੜੇ ਵੀ ਤੁਸੀਂ ਮੈਟ ਲੈਣੇ ਨੇ, ਜਿਹੜੇ ਵੀ ਤੁਸੀਂ ਕੱਪੜੇ ਪਾਉਣੇ ਨੇ, ਜਿਹੜੇ ਵੀ ਤੁਸੀਂ ਕੰਮ ਕਾਜ ਕਰਨੇ ਨੇ, ਉਹ ਸਾਰੇ ਆਪਣੇ ਮੁਕਾ ਕੇ ਆਪਣੇ ਸਹੀ ਤਰੀਕੇ ਦੇ ਨਾਲ ਜਜ਼ਬੇ ਦੇ ਨਾਲ ਭਰ ਜਾਓ ਅਤੇ ਆਪਣੀ ਹੈਲਥ ਅਤੇ ਫਿਟਨੈਸ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਓ, ਕਿਉਂਕਿ ਮੁਸ਼ਕਿਲਾਂ ਬਹੁਤ ਜ਼ਿਆਦਾ ਫਿਰ ਆ ਸਕਦੀਆਂ ਨੇ।
0: ਅਤੇ ਜਿਹੜਾ ਤੁਸੀਂ ਫਾਰਮੂਲਾ ਦੱਸਿਆ ਨਾ 3 ਤੋਂ 21 ਦਿਨ ਵਾਲਾ,

0: ਇਹ ਬਹੁਤ ਸਹੀ ਫਾਰਮੂਲਾ ਹੈ, ਤੇ ਮੈਂ ਇਹਨੂੰ ਹੋਰ ਤੋੜਾਂਗੀ।
1: ਜੀ
0: 21 ਦਿਨ ਨੂੰ 21 ਦਿਨ ਨਾ ਸੁਣੋ,
1: ਹਾਂ
0: ਕਿਉਂਕਿ 21 ਦਿਨ ਜ਼ਿਆਦਾ ਲੱਗਦੇ ਨੇ, ਤੁਸੀਂ 3 ਹਫ਼ਤੇ ਲੈ ਕੇ ਚੱਲੋ।
1: ਬਿਲਕੁਲ,
0: ਪਹਿਲੇ ਆਪਾਂ 1 ਹਫ਼ਤਾ
1: ਕਿਆ
0: ਕੀਤਾ,
1: ਬਾਤ ਹੈ ਜੀ, ਦੇਖੋ
0: ਇੱਕ
1: ਗੱਲ ਵਿੱਚੋਂ ਗੱਲ ਨਿਕਲਦੀ,
0: ਜੀ
1: ਬਹੁਤ ਵਧੀਆ
0: ਇੱਕ
1: ਗੱਲ ਹੈ।
0: ਹਫ਼ਤਾ ਆਪਾਂ 7 ਦਿਨ ਕੱਢੇ,
1: ਬਿਲਕੁਲ,
0: ਵਿੱਚੋਂ 1 ਦਿਨ ਅਸੀਂ ਚੀਟ ਡੇ ਰੱਖ ਸਕਦੇ
1: ਰੱਖ
0: ਹਾਂ,
1: ਸਕਦੇ
0: ਫਿਰ
1: ਹਾਂ।
0: 1 ਹਫ਼ਤਾ ਫਿਰ ਇਸ ਤਰ੍ਹਾਂ 1 ਦਿਨ ਕੱਢ ਕੇ, ਫਿਰ 1 ਹਫ਼ਤਾ ਇਸ ਤਰ੍ਹਾਂ ਕਰਦੇ ਕਰਦੇ ਉਹ ਆਦਤ ਸਾਡੀ ਜ਼ਿੰਦਗੀ ਸ਼ੁਮਾਰ ਹੋ ਜਾਏਗੀ, ਤੇ ਫਿਰ ਸਾਨੂੰ ਆਪਾਂ ਉਸ ਤੋਂ ਦੂਰ ਹੋਣਾ ਵੀ ਚਾਹੀਏ ਨਾ, ਆਪਾਂ ਤਾਂ ਵੀ ਨਹੀਂ ਹੋ ਪਾਵਾਂਗੇ।
1: ਜੀ ਬਿਲਕੁਲ, ਔਰ ਬੱਚਿਆਂ ਲਈ ਵੀ ਇੱਕ ਇਹੋ ਜਿਹੀ ਟੈਕਨੀਕ ਹੈ, ਉਹ ਵੀ ਦੱਸ ਹੀ ਦਿੰਦੇ ਆ ਜਾਂਦੇ ਜਾਂਦੇ, ਇਸ ਤੋਂ ਪਹਿਲਾਂ ਕਿ ਅਸੀਂ ਮਿਊਜ਼ੀਕਲ ਵਰਡ ਦੇ ਵੱਲ ਸਾਰਿਆਂ ਨੂੰ ਲੈ ਕੇ ਜਾਈਏ। ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ 25-3-25 ਦੀ, ਕਿ 25 ਮਿੰਟ ਤੁਸੀਂ ਪੜ੍ਹਾਈ ਕਰਨੀ ਹੈ, 3 ਮਿੰਟ ਰੈਸਟ ਕਰਨੀ ਹੈ, ਫਿਰ 25 ਮਿੰਟ ਪੜ੍ਹਾਈ ਕਰਨੀ, ਇਹ ਵੀ ਇੱਕ ਟੈਕਨੀਕ ਹੈ ਪੜ੍ਹਾਈ ਕਰਨ ਦੇ ਲਈ। ਔਰ ਵੱਡਿਆਂ ਲਈ ਜਿਹੜੀ ਕੋਮਲ ਜੀ ਬਹੁਤ ਵਧੀਆ ਤਰੀਕੇ ਨਾਲ ਸਪਲਿਟ ਕਰਤਾ ਤੁਸੀਂ 21 ਦਿਨ ਨੂੰ 3-3-3 ਕਰਕੇ, ਕਿ ਤੁਸੀਂ 3 ਹਫ਼ਤੇ ਕਰਕੇ 7-7-7 ਦਿਨ ਦੇ ਔਰ 1 ਚੀਟ ਡੇ ਰੱਖ ਲਓ, ਲੇਕਿਨ ਕੋਸ਼ਿਸ਼ ਕਰਿਓ ਕਿ 21 ਦਿਨ ਤੋਂ ਬਾਅਦ ਉਹ ਚੀਟ ਡੇ ਜਲਦੀ ਨਾ ਆਵੇ, ਆ ਜਾਵੇ ਪਰ ਜਲਦੀ ਨਾ ਆਵੇ।
0: ਬਿਲਕੁਲ, ਤੇ ਗੁਰਪ੍ਰੀਤ ਹੁਣ ਗੱਲਾਂ ਬਾਤਾਂ ਕਰਦੇ ਕਰਦੇ ਸਾਨੂੰ ਕਾਫੀ ਟਾਈਮ ਹੋ ਗਿਆ, ਤੇ ਇੱਕ ਹੋਰ ਵਨਗੀ ਜਿਹੜੀ ਹੈ ਉਹ ਸਾਡੀ ਇੰਤਜ਼ਾਰ ਕਰ ਰਹੀ ਹੈ ਕਿ ਆਪਾਂ ਆਪਣੇ ਸਰੋਤਿਆਂ ਤੱਕ ਜਿਹੜਾ ਹੈ ਉਹ ਅਗਲੀ ਵਨਗੀ ਪਹੁੰਚਾਈਏ। ਤੇ ਅਗਲੀ ਜਿਹੜੀ ਵਨਗੀ ਹੈ ਜੀ ਉਹ ਹੈ ਮੇਰੀ ਕਲਮ ਤੋਂ, ਤੇ ਮੇਰੀ ਕਲਮ ਤੋਂ ਅਨੁਮਾਨ ਤਹਿਤ ਅਸੀਂ ਲੈ ਕੇ ਆਏ ਹਾਂ ਕਵਿਤਾ ਪਾਠ, ਤੇ ਕਵਿਤਾ ਪਾਠ ਸੁਣਦੇ ਹਾਂ ਕਮਲਜੀਤ ਕੌਰ ਉਹਨਾਂ ਵੱਲੋਂ।
2: ਮੇਰੀ ਪਹਿਲੀ ਕਵਿਤਾ ਮੇਰੀ ਮਾਂ ਬੋਲੀ।

सुहाग पैण दे वे आदे विष पाए होवन।

ਹੱਸ ਹੱਸ ਸੋਹਣਿਆ ਬਿਤਾਈ ਜਾ, ਜਿੰਨੇ ਸਾਹ ਦਿੱਤੇ ਤੈਨੂੰ ਰੱਬ ਨੇ, ਹੱਸ ਹੱਸ ਸੋਹਣਿਆ ਬਿਤਾਈ ਜਾ। ਕਰੇਗਾ ਜੇ ਸ਼ਿਕਵੇ ਤੂੰ ਗਲੀ ਗਲੀ ਉੱਤੇ, ਇਹਨਾਂ ਸ਼ਿਕਵਿਆਂ ਵਿੱਚ ਲੰਘ ਜਾਣੀ ਏ, ਪੜ੍ਹ ਕੇ ਸਵੇਰੇ ਪੱਲੇ ਪਾ ਲਵੀ ਕੁਝ ਜੋ ਦੱਸ ਰਹੀ ਗੁਰਾਂ ਦੀ ਸੱਚੀ ਬਾਣੀ ਏ। ਕਰੀ ਨਾ ਤੂੰ

ਹੱਸ ਹੱਸ ਸੋਹਣਿਆ ਬੀਤਾਈ ਜਾ। ਵੱਡੇ ਵੱਡੇ ਰਾਜੇ ਸਾਰੇ ਖਾਲੀ ਹੱਥੀ ਗਏ, ਇੱਥੋਂ ਖਾਲੀ ਵੇਖੇ ਮੈਂ ਸਿਕੰਦਰਾਂ ਦੇ ਹੱਥ ਤੂੰ। ਕਿਸੇ ਵੀ ਗਰੀਬ ਨਾਲ ਘਰ ਜਾਈ ਨਾ ਧੱਕਾ ਕਿਤੇ ਸੋਹਣਿਆ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਅਕਸਰ ਦੇਖਦੇ ਹਾਂ ਕਿ ਔਰਤਾਂ ਨੂੰ ਅੱਜ ਦੇ ਸਮੇਂ 'ਚ ਬਾਹਰ ਜਾਣਾ ਪੈਂਦਾ ਹੈ, ਕੰਮ ਕਰਨਾ ਪੈਂਦਾ ਹੈ, ਪਰ ਫਿਰ ਉਹਨੂੰ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਝੇਲਣਾ ਪੈਂਦਾ ਹੈ, ਔਰ ਇਸੇ ਕਾਰਨ ਫਿਰ ਇਹ ਹੌਲੀ ਹੌਲੀ ਜੋ ਕਾਨੂੰਨ ਹੈ ਹੋਂਦ ਵਿੱਚ ਆਇਆ, ਅਤੇ ਇਹ ਜਿਹੜਾ ਕਾਨੂੰਨ ਕਦੋਂ ਹੋਂਦ ਵਿੱਚ ਆਇਆ ਹੈ ਔਰ ਇਸ ਦਾ ਖਾਸ ਤੌਰ 'ਤੇ ਕੀ ਮਕਸਦ ਰਿਹਾ ਹੈ?
1: ਜਿੱਦਾਂ ਕਿ ਤੁਸੀਂ ਆਪ ਕਹਿ ਰਹੇ ਹੋ ਕਿ ਔਰਤਾਂ ਨੂੰ ਬਾਹਰ ਅੱਜ ਦੇ ਟਾਈਮ ਵਿੱਚ ਬਾਹਰ ਨਿਕਲ ਕੇ ਹਰ ਤਰ੍ਹਾਂ ਦੀ ਜੋਬਸ ਕਰਨੀਆਂ ਪੈਂਦੀਆਂ, ਹਰ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹੈ। ਇਹਦੇ ਦੌਰਾਨ ਇਹ ਕਈ ਕਾਨੂੰਨ ਬਣਾਏ ਗਏ ਹੈ ਔਰਤਾਂ ਨੂੰ ਸੇਫਗਾਰਡ ਕਰਨ ਵਾਸਤੇ, ਉਹਨਾਂ ਦੇ ਇੰਟਰਸਟ ਨੂੰ ਸੇਫਗਾਰਡ ਕਰਨ ਵਾਸਤੇ। ਇੱਕ ਕਾਨੂੰਨ ਜਿਹੜਾ ਉਹਨਾਂ ਦੇ ਕਾਰਜਕਾਰੀ ਜਗ੍ਹਾ 'ਤੇ, ਕੰਮ ਵਾਲੀ ਜਗ੍ਹਾ 'ਤੇ ਉਹਨਾਂ ਦੀ ਜਿਹੜੀ ਸੇਫਗਾਰਡ ਕਰਨ ਵਾਸਤੇ, ਉਹਨਾਂ ਦੀ ਸੇਫਟੀ ਵਾਸਤੇ ਜਿਹੜਾ ਕਾਨੂੰਨ ਬਣਿਆ ਹੈਗਾ ਉਹ ਹੈਗਾ ਸੈਕਸ਼ੁਅਲ ਹਰੈਸਮੈਂਟ ਆਫ ਵਿਮੈਨ ਐਟ ਵਰਕਪਲੇਸ ਪ੍ਰੀਵੈਂਸ਼ਨ ਪ੍ਰੋਹਿਬਿਸ਼ਨ ਐਂਡ ਰਿਡਰੈਸਲ ਐਕਟ 2013। ਜਿੱਦਾਂ ਕਿ ਐਕਟ ਤੋਂ ਹੀ ਪਤਾ ਚੱਲਦਾ ਹੈ, ਕਾਨੂੰਨ ਤੋਂ ਹੀ ਪਤਾ ਚੱਲਦਾ ਹੈ, ਇਹ 2013 ਵਿੱਚ ਹੋਂਦ ਨੂੰ ਆਇਆ। ਇਸ ਦਾ ਮਕਸਦ ਸਭ ਤੋਂ ਵੱਡਾ ਇਹੀ ਹੈਗਾ ਕਿ ਆਪਣੇ ਕਾਰਜਕਾਜ ਵਾਲੀ ਜਗ੍ਹਾ 'ਤੇ ਜਿਹੜੀ ਇੱਕ ਔਰਤ ਹੈ ਉਹ ਆਪਣੇ ਆਪ ਨੂੰ ਮਹਿਫੂਜ਼ ਕਰ ਸਕੇ, ਔਰ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਦਬਾਅ ਤੋਂ ਆਪਣੀ ਕੈਪੇਬਿਲਿਟੀ ਨਾਲ ਕੰਮ ਕਰ ਸਕੇ।
0: ਤੇ ਜੇ ਗੱਲ ਕਰੀਏ ਇਸ ਕਾਨੂੰਨ ਦੀ, ਤਾਂ ਇਸ ਕਾਨੂੰਨ ਮੁਤਾਬਿਕ ਪੀੜਿਤ ਔਰਤ ਕੌਣ ਹੋ ਸਕਦੀ ਹੈ ਜਾਂ ਕਿਸ ਨੂੰ ਕਿਹਾ ਜਾ ਸਕਦਾ ਹੈ?
1: ਜੇ ਆਪਾਂ ਕਾਨੂੰਨ ਵਾਪਸ ਪੜ੍ਹੀਏ, ਕਾਨੂੰਨ ਦੀ ਧਾਰਾ 2A ਹੈਗੀ ਹੈ ਜਿਹਦੇ ਵਿੱਚ ਪੀੜਿਤ ਔਰਤ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ, ਜਿਸ ਮੁਤਾਬਿਕ ਕੋਈ ਵੀ ਉਹ ਔਰਤ ਜੋ ਕਿਸੇ ਵੀ ਉਮਰ ਦੀ ਹੋਵੇ, ਭਾਵੇਂ ਉਹ ਉਸ ਅਦਾਰੇ ਵਿੱਚ ਪੱਕੇ ਤੌਰ 'ਤੇ ਕੰਮ ਕਰਦੀ ਹੋਵੇ ਜਾਂ ਨਾ, ਆਪਣੇ ਨਾਲ ਹੋਏ ਉਸ ਅਦਾਰੇ ਵਿੱਚ ਕਿਸੇ ਵੀ ਤਰ੍ਹਾਂ ਦੇ ਸਰੀਰਿਕ ਸ਼ੋਸ਼ਣ ਦੀ ਸ਼ਿਕਾਇਤ ਕਰ ਸਕਦੀ ਹੈ, ਅਤੇ ਜੇਕਰ ਉਹ ਕਿਸੇ ਘਰੇਲੂ ਜਗ੍ਹਾ 'ਤੇ ਵੀ ਕੰਮ ਕਰਦੀ ਹੈ ਤਾਂ ਉੱਥੇ ਵੀ ਉਹਦੇ ਨਾਲ ਜੇ ਕਿਸੇ ਕਿਸਮ ਦਾ ਸਰੀਰਿਕ ਸ਼ੋਸ਼ਣ ਹੁੰਦਾ ਹੈ ਉਸ ਦੇ ਖਿਲਾਫ ਆਵਾਜ਼ ਚੁੱਕ ਸਕਦੀ ਹੈ। ਕਾਨੂੰਨ ਦੇ ਧਾਰਾ 2E ਦੇ ਮੁਤਾਬਿਕ, ਜਿਸ ਦੇ ਮੁਤਾਬਿਕ ਜਿਹੜੀ ਵੀ ਘਰੇਲੂ ਕੰਮ ਵਿੱਚ ਔਰਤ ਹੈਗੀ ਹੈ, ਉਹਨਾਂ ਨੂੰ ਡੋਮੈਸਟਿਕ ਵਰਕਰ ਕਿਹਾ ਜਾਂਦਾ ਹੈ, ਉਹ ਇਸ ਕਾਨੂੰਨ ਦਾ ਸਹਾਰਾ ਲੈ ਸਕਦੀਆਂ ਹਨ ਕਿ ਉਹਨਾਂ ਨੂੰ ਚੁੱਪ ਰਹਿਣ ਦੀ ਕੋਈ ਲੋੜ ਨਹੀਂ ਹੈਗੀ, ਉਹਨਾਂ ਦੇ ਵੀ ਹੱਕ ਵਿੱਚ ਕਾਨੂੰਨ ਮੌਜੂਦ ਹੈ।
0: ਜੇ ਤੁਸੀਂ ਦੱਸਿਆ ਐਡਵੋਕੇਟ ਹਰਲੀਨ ਜੀ ਕਿ ਉਹ ਕਾਨੂੰਨ ਦਾ ਸਹਾਰਾ ਲੈ ਸਕਦੀਆਂ ਨੇ, ਪਰ ਜਾਂ ਤਾਂ ਉਹਨਾਂ ਦੀ ਜ਼ਬਾਨ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਹੈ, ਕੀ ਇਸ ਦੇ ਬਾਵਜੂਦ ਵੀ ਉਹ ਜਾ ਸਕਦੀਆਂ ਨੇ ਜੇਕਰ ਉਹ ਮਤਲਬ ਕਿ ਇਹੋ ਜਿਹੀ ਐਟਰੋਸਿਟੀ ਬਰਦਾਸ਼ਤ ਕਰ ਰਹੀਆਂ ਨੇ?
1: ਮੈਡਮ ਦੇਖੋ, ਅੱਜ ਦੇ ਜੇ ਅਸੀਂ ਆਵਾਜ਼ ਨਹੀਂ ਚੁੱਕਾਂਗੇ ਤੇ ਸਾਨੂੰ ਤੇ ਦਬਾ ਦਿੱਤਾ ਜਾਏਗਾ। ਸਦੀਆਂ ਤੋਂ ਆ ਰਿਹਾ ਜਿੱਥੇ ਇੱਕ ਤਰ੍ਹਾਂ ਔਰਤ ਨੂੰ ਸ਼ਕਤੀ ਵੀ ਮੰਨਿਆ ਗਿਆ ਹੈ, ਦੂਸਰੇ ਪਾਸੇ ਉਹਦੇ ਵਾਸਤੇ ਰੂਲਸ ਐਂਡ ਰੈਗੂਲੇਸ਼ਨਸ ਵੀ ਫਰੇਮ ਕਰ ਦਿੱਤੇ ਗਏ ਕਿ ਇੰਨੇ ਦਾਇਰੇ 'ਚ ਹੀ ਰਹਿ ਕੇ ਤੁਸੀਂ ਕੰਮ ਕਰਨਾ ਹੈ। ਆਵਾਜ਼ ਸਾਨੂੰ ਚੁੱਕਣੀ ਪੈਣੀ ਹੈ। ਹੁਣ ਨਿਰਭਯਾ ਕੇਸ ਹੋਇਆ ਸੀ ਕਿ ਸਾਰਾ ਹਿੰਦੁਸਤਾਨ ਜਾਣਦਾ ਹੈ, ਦੁਨੀਆ ਜਾਣਦੀ ਹੈ ਉਸ ਕੇਸ ਬਾਰੇ। ਆਵਾਜ਼ ਉਹਦੀ ਮਦਰ ਨੇ ਚੁੱਕੀ, ਜਿਹੜਾ ਜੁਵਨਾਈਲ ਐਕਟ ਹੈ ਉਹ ਅਮੈਂਡ ਹੋਇਆ ਤਾਂ ਕਿ ਉਹ ਲੋਕ ਜਿਹੜੇ ਉਸ ਦੇ ਦਾਇਰੇ ਤੋਂ ਬਾਹਰ ਨਿਕਲ ਰਹੇ ਸੀਗੇ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲੀਵੇਜ ਮਿਲ ਰਿਹਾ ਸੀ, ਉਸ ਤੋਂ ਬਾਅਦ ਜਿਹੜੇ ਇਵੈਂਟਸ ਹੋਏ ਹੈ ਉਹਦੇ ਵਿੱਚ ਉਹ ਤਰ੍ਹਾਂ ਦਾ ਉਹਨਾਂ ਨੂੰ ਫੈਸਿਲਿਟੀ ਨਾ ਮਿਲ ਸਕੇ, ਤੇ ਆਵਾਜ਼ ਚੁੱਕਣੀ ਤੇ ਪੈਂਦੀ ਹੈ ਜੀ।
0: ਬਿਲਕੁਲ, ਆਵਾਜ਼ ਚੁੱਕਣੀ ਵੀ ਚਾਹੀਦੀ ਹੈ। ਤੇ ਐਡਵੋਕੇਟ ਹਲੀਨ ਜੀ, ਇਸ ਕਾਨੂੰਨ ਮੁਤਾਬਿਕ ਇਸ ਕਾਨੂੰਨ ਦੇ ਮੁਤਾਬਿਕ ਸਰੀਰਿਕ ਸ਼ੋਸ਼ਣ ਕੀ ਹੈ?
1: ਕਾਨੂੰਨ ਦੀ ਧਾਰਾ 2N ਦੇ ਮੁਤਾਬਿਕ ਕਿਸੇ ਤਰ੍ਹਾਂ ਦਾ ਵੀ ਕੋਈ ਐਡਵਾਂਸਮੈਂਟ ਤੁਹਾਡੇ ਤਰਫ ਕੀਤਾ ਜਾਂਦਾ ਹੈ ਜਾਂ ਵਿਤਾਰਾ ਪੀੜਿਤ ਵੱਲ ਹੋਵੇ, ਉਸ ਨੂੰ ਸਰੀਰਿਕ ਸ਼ੋਸ਼ਣ ਜਾਂ ਸੈਕਸ਼ੁਅਲ ਹਰੈਸਮੈਂਟ ਕਿਹਾ ਜਾਂਦਾ ਹੈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦਾ ਸਿੱਧਾ ਜਾਂ ਅਸਿੱਧਾ ਤੌਰ 'ਤੇ ਪੀੜਿਤ ਨੂੰ ਸਰੀਰਿਕ ਤੌਰ 'ਤੇ ਛੇੜਖਾਨੀ ਕਰਨਾ, ਸਰੀਰਿਕ ਸੰਬੰਧ ਬਣਾਉਣ ਵਾਸਤੇ ਕਿਸੇ ਵੀ ਕਿਸਮ ਦੀ ਮੰਗ ਜਾਂ ਬੇਨਤੀ ਕਰਨਾ, ਕਿਸੇ ਵੀ ਕਿਸਮ ਦੀ ਲਿੰਗ ਭੇਦੀ ਜਾਂ ਸਰੀਰਿਕ ਰੰਗ ਨੂੰ ਲੈ ਕੇ ਕੀਤੀ ਗਈ ਟਿੱਪਣੀ ਜਾਂ ਕਿਸੇ ਕਿਸਮ ਦੀ ਅਸ਼ਲੀਲ ਸਾਹਿਤ ਦਿਖਾਉਣਾ ਜਾਂ ਕਿਸੇ ਕਿਸਮ ਦਾ ਹੋਰ ਜ਼ੁਬਾਨੀ ਜਾਂ ਗੈਰ ਜ਼ੁਬਾਨੀ ਜਾਂ ਅਭੱਦਰ ਟਿੱਪਣੀ ਕਰਨਾ ਸ਼ਾਮਿਲ ਹੈ।
0: ਸਰ, ਦੇਖਦੇ ਹਾਂ ਕਿ ਜਿੱਥੇ ਕਿਤੇ ਵੀ ਆਫਿਸ ਵਿੱਚ ਵਰਕਿੰਗ ਪਲੇਸ ਵਿੱਚ ਔਰਤਾਂ ਨੇ ਜਾਣਾ ਹੁੰਦਾ ਹੈ ਅਤੇ ਉੱਥੇ ਇੱਕ ਕੰਪਲੇਂਟ ਕਮੇਟੀ ਵੀ ਹੁੰਦੀ ਹੈ,
1: ਜੀ,
0: ਔਰ ਇਸ ਵਿੱਚ ਦੀ ਗੱਲ ਇਸ ਕਾਨੂੰਨ ਦੀ ਗੱਲ ਕਰੀਏ ਤਾਂ ਕੰਪਲੇਂਟ ਕਮੇਟੀ ਦਾ ਕੀ ਪ੍ਰੋਵੀਜ਼ਨ ਹੈ, ਕੀ ਪ੍ਰਾਵਧਾਨ ਹੈ?
1: ਇਸ ਕਾਨੂੰਨ ਦੇ ਅੰਦਰ 2 ਕੰਪਲੇਂਟ ਕਮੇਟੀਆਂ ਦਾ ਪ੍ਰਾਵਧਾਨ ਦਿੱਤਾ ਗਿਆ ਹੈ ਜੀ। ਇੱਕ ਹੈਗੀ ਹੈ ਇੰਟਰਨਲ ਕੰਪਲੇਂਟ ਕਮੇਟੀ, ਜਿਹੜੀ ਵੀ ਕੋਈ ਆਫਿਸ ਇੰਸਟੀਟਿਊਸ਼ਨ ਹੈਗੀ ਹੈ, ਕੋਈ ਵੀ ਵਰਕਿੰਗ ਪਲੇਸ ਹੈਗੀ ਹੈ ਜਿੱਥੇ 10 ਜਾਂ 10 ਤੋਂ ਜ਼ਿਆਦਾ ਕਾਰਜਕਾਰੀ ਹੈਗੇ ਹੈ, ਉਹਨਾਂ ਵਾਸਤੇ ਮੈਂਡੇਟਰੀ ਹੈਗਾ, ਜ਼ਰੂਰੀ ਹੈਗਾ ਕਿ ਉਹਨਾਂ ਨੇ ਇੱਕ ਇੰਟਰਨਲ ਕਮੇਟੀ ਬਣਾਉਣੀ ਹੈ। ਇਸ ਕਮੇਟੀ ਜਿਹੜੀ ਹੈਗੀ ਹੈ ਇਹਦੇ ਵਿੱਚ ਇੱਕ ਪ੍ਰਿਜ਼ਾਈਡਿੰਗ ਆਫਿਸਰ ਹੋਏਗਾ ਜੋ ਕਿ ਇੱਕ ਸੀਨੀਅਰ ਲੈਵਲ 'ਤੇ ਉਸ ਅਧਾਰੇ ਵਿੱਚ ਕੰਮ ਕਰਦੀ ਲੇਡੀ ਹੋਵੇਗੀ, ਔਰਤ ਹੋਣੀ ਚਾਹੀਦੀ ਹੈ, ਅਤੇ ਉਹ ਇੱਕ ਸੀਨੀਅਰ

0: ਲੈਵਲ ਤੇ ਕੰਮ ਕਰ ਰਹੀ ਹੋਣੀ ਚਾਹੀਦੀ ਹੈ ਉਸੇ ਅਧਾਰੇ ਵਿੱਚ, ਅਤੇ ਉਸ ਤੋਂ ਇਲਾਵਾ ਘੱਟ ਤੋਂ ਘੱਟ ਦੋ ਹੋਰ ਮੈਂਬਰਸ ਹੋਣੇ ਜ਼ਰੂਰੀ ਹੈਗੇ ਹੈ ਜੋ ਔਰਤਾਂ ਦੇ ਇਸ ਵਿਸ਼ੇ ਤੇ ਕੰਮ ਕਰਨੇ ਕਰ ਰਹੇ ਹੋਣ ਆਲਰੇਡੀ, ਜਾਂ ਜਿਨ੍ਹਾਂ ਨੂੰ ਕੋਈ ਸਮਾਜਿਕ ਕੰਮਾਂ ਤੋਂ ਤਜੁਰਬਾ ਹੋਵੇ, ਕਿਸੇ NGO ਤੋਂ ਰਿਲੇਟਡ ਹੋਣ ਜਾਂ ਕਿਸੇ ਐਸੋਸੀਏਸ਼ਨ ਦੇ ਮੈਂਬਰ ਹੋਣ ਜੋ ਕਿ ਆਲਰੇਡੀ ਵਿਮੈਨ ਰਿਲੇਟਡ ਜਾਂ ਔਰਤਾਂ ਦੇ ਰਿਲੇਟਡ ਕੰਮ ਕਰ ਰਹੇ ਹੋਣ, ਅਤੇ ਇਹਨਾਂ ਵਿੱਚੋਂ ਜੋ ਔਰਤਾਂ ਦੇ ਇਸ ਵਿਸ਼ੇ ਨਾਲ ਸੰਬੰਧਿਤ ਹੋਵੇ। ਇਸ ਤੋਂ ਇਲਾਵਾ ਜੀ, ਕਿਸੇ ਵੀ ਹਾਲਤ ਵਿੱਚ ਇਸ ਇੰਟਰਨਲ ਕਮੇਟੀ ਦੇ ਘੱਟ ਤੋਂ ਘੱਟ ਅੱਧੇ ਮੈਂਬਰ ਜਿਹੜੇ ਹੈਗੇ ਉਹ ਔਰਤਾਂ ਹੋਣੀਆਂ ਚਾਹੀਦੀਆਂ, ਤਾਂ
1: ਜੀ
0: ਕਿ ਇੱਕ ਔਰਤ ਜਿਹੜੀ ਆਪਣੀ ਕੰਪਲੇਂਟ ਲੈ ਕੇ ਆ ਰਹੀ ਹੈ ਉਹਨੂੰ ਇੱਕ ਕੰਫਰਟੇਬਲ ਲੈਵਲ ਦੇ ਦਿੱਤਾ ਜਾ ਸਕੇ, ਤਾਂ ਕਿ ਉਹ ਆਪਣੇ ਬਿਨਾਂ ਕਿਸੇ ਝਿਜਕ ਤੋਂ ਆਪਣੀ ਕੰਪਲੇਂਟ ਪੇਸ਼ ਕਰ ਸਕੇ।
1: ਤੇ ਮੰਨ ਲਓ ਹਰਲੀਨ ਜੀ, ਜੇ ਕੋਈ ਇੰਪਲੋਇਰ ਆਪਣੇ ਅਦਾਰੇ 'ਚ ਇੰਟਰਨਲ ਕਮੇਟੀ ਨਹੀਂ ਬਣਾਉਂਦਾ,
0: ਜੀ, ਜਿੱਥੇ ਉਹ ਕਮੇਟੀ ਜੇ ਨਹੀਂ ਬਣਾਉਂਦੇ ਉਹਨਾਂ ਦੇ ਅਗੇਂਸਟ 50,000 ਦਾ ਉਹਨਾਂ ਨੂੰ ਪੀਨਲ ਫਾਈਨ ਕੀਤਾ ਜਾ ਸਕਦਾ ਹੈ। ਸੈਕਿੰਡ ਟਾਈਮ ਜੇ ਅਗੇਨ ਨਹੀਂ ਉਹ ਮੰਨਦੇ ਤਾਂ ਫਿਰ ਉਹਨਾਂ ਤੋਂ ਡਬਲ ਫਾਈਨ ਹੈ, ਅਤੇ ਉਹਨਾਂ ਦਾ ਲਾਇਸੈਂਸ ਵੀ ਜ਼ਬਤ ਕੀਤਾ ਜਾ ਸਕਦਾ ਹੈ
1: ਜੀ, ਯਾਨੀ ਕਿ
0: ਦਫ਼ਤਰ
1: ਜਿਸ
0: ਕੰਮ।
1: ਅਦਾਰੇ 'ਚ ਵੀ ਉਹ ਕੰਮ ਕਰਦਾ ਹੈ ਉਸ ਨੂੰ ਇਹ ਹੈ ਕਿ ਕਮੇਟੀ ਬਣਾਉਣੀ ਹੀ ਚਾਹੀਦੀ
0: ਜ਼ਰੂਰੀ
1: ਹੈ,
0: ਹੈ ਜੀ, ਜੇ
1: ਜ਼ਰੂਰੀ
0: ਦਸ
1: ਹੈ
0: ਤੋਂ ਉੱਪਰ 10 ਅਤੇ 10 ਤੋਂ ਉੱਪਰ ਉਹਦੇ ਵਰਕਰਸ
1: ਮੈਂਬਰਸ
0: ਹੈਗੇ
1: ਨੇ ਜੀ
0: ਅਤੇ ਉਹਨੂੰ ਇਹ ਕਾਰਜਕਾਰੀ ਕਮੇਟੀ ਬਣਾਉਣੀ ਜ਼ਰੂਰੀ ਹੈ ਜੀ।
1: ਜੀ
0: ਅਤੇ ਇਸ ਦਾ ਜਿਹੜਾ ਮਿਆਦ ਹੁੰਦੀ ਹੈ ਉਹ 3 ਸਾਲ ਹੈ, 3 ਸਾਲ ਤੋਂ ਬਾਅਦ ਇਹ ਰੀਸ਼ਫਲ ਹੋ ਕੇ ਦੁਬਾਰਾ ਡਿਫਰੈਂਟ
1: ਬਣਾਉਣੀ
0: ਮੈਂਬਰਸ ਨਾਲ
1: ਪੈਂਦੀ ਹੈ,
0: ਉਹਨਾਂ ਨੂੰ ਬਣਾਉਣੀ ਪੈਂਦੀ ਹੈ,
1: ਯਾਨੀ ਕਿ ਇੱਕ ਕਮੇਟੀ ਜੋ ਬਣੇਗੀ ਉਹ 3 ਸਾਲ ਲਈ
0: ਤਿੰਨ
1: ਬਣੇਗੀ।
0: ਸਾਲ ਲਈ ਬਣੇਗੀ।
1: ਜੀ
0: ਇਸੇ ਤਰ੍ਹਾਂ ਇੱਕ ਲੋਕਲ ਕੰਪਲੇਂਟ ਕਮੇਟੀ ਦਾ ਪ੍ਰੋਵਿਜ਼ਨ ਵੀ ਹੈਗਾ, ਜਿਸ ਤਰ੍ਹਾਂ ਅਸੀਂ ਕਹਿ ਕਿ 10 ਜਾਂ 10 ਤੋਂ ਉੱਪਰ ਵਾਲੇ ਜਿਹੜੇ ਇੰਸਟੀਟਿਊਸ਼ਨਸ ਹੈਗੇ ਹੈ, ਪਲੇਸ ਹੈਗੇ ਹੈ, ਵਰਕਿੰਗ ਪਲੇਸ, ਉੱਥੇ ਇੰਟਰਨਲ ਕਮੇਟੀ ਹੁੰਦੀ ਹੈ। ਜੇ ਉਸ ਤੋਂ ਘੱਟ ਹੈਗੇ ਹੈ ਤਾਂ ਇਹੋ ਜਿਹੇ ਜਗ੍ਹਾ ਨੂੰ ਕਵਰ ਕਰਨ ਵਾਸਤੇ ਸਰਕਾਰ ਨੇ ਲੋਕਲ ਕੰਪਲੇਂਟਸ ਕਮੇਟੀ ਦੀ ਪ੍ਰੋਵਿਜ਼ਨ ਵੀ ਬਣਾਈ ਹੋਈ ਹੈ। ਇਸ ਵਿੱਚ ਜਿਹੜੇ ਡਿਸਟ੍ਰਿਕਟ ਮੈਜਿਸਟਰੇਟ ਹੈਗੇ ਹੈ ਜਾਂ ਐਡੀਸ਼ਨਲ ਡਿਸਟ੍ਰਿਕਟ ਮੈਜਿਸਟਰੇਟ ਹੈਗੇ ਹੈ, ਜਗ੍ਹਾ ਦੇ ਕਲੈਕਟਰ ਹੈਗੇ ਹੈ ਜਾਂ ਡਿਪਟੀ ਕਲੈਕਟਰ ਹੈਗੇ ਹੈ, ਉਹਨਾਂ 'ਚੋਂ ਕਿਸੇ ਨੂੰ ਵੀ ਡਿਸਟ੍ਰਿਕਟ ਆਫਿਸਰ ਅਪੁਆਇੰਟ ਕਰ ਦਿੱਤਾ ਜਾਂਦਾ ਹੈ ਜੋ ਜ਼ਿਲ੍ਹੇ ਵਿੱਚ ਆਪਣਾ ਕੰਮ ਕਰਦਾ ਹੈ। ਉਹ ਉਸ ਜ਼ਿਲ੍ਹੇ ਵਿੱਚ ਜੋ ਵੀ ਕਿਸੇ ਲੇਡੀ ਦੀ ਕੰਪਲੇਂਟ ਆਉਂਦੀ ਹੈ ਕਿਸੇ ਇੰਸਟੀਟਿਊਸ਼ਨ ਦੇ ਰਿਲੇਟਡ, ਕਾਰਜਕਾਰੀ ਜਗ੍ਹਾ ਦੇ ਰਿਲੇਟਡ, ਉਹ ਉਸ ਸ਼ਿਕਾਇਤ ਨੂੰ ਡੀਲ ਕਰਦਾ ਹੈ।
1: ਜੀ
0: ਅਤੇ ਇਸ ਦੇ ਵਿੱਚ ਵੀ ਕੰਪੋਜੀਸ਼ਨ ਦਿੱਤੀ ਗਈ ਹੈ ਸਪੈਸੀਫਿਕਲੀ ਕਿ ਕੌਣ ਕੌਣ ਮੈਂਬਰ ਬਣਾਏ ਜਾਣੇ ਹੈ ਅਤੇ ਕਿੰਨੇ ਮੈਂਬਰ ਬਣਨੇ ਹੈ ਜੀ। ਇਸ ਦੇ ਵਿੱਚ ਚੇਅਰਮੈਨ, ਇੱਕ ਚੇਅਰਮੈਨ ਹੋਏਗੀ, ਉਹ ਵੀ ਇੱਕ ਔਰਤ ਹੋਏਗੀ ਜੋ ਕਿ ਸਮਾਜਿਕ ਕਾਰਜ ਹੋਏਗੀ, ਸਮਾਜਿਕ ਚੀਜ਼ਾਂ 'ਤੇ ਕੰਮ
1: ਕੰਮਾਂ
0: ਕਰ
1: ਕਰਨ
0: ਰਹੀ
1: ਨਾਲ ਜੁੜੀ ਹੋਏਗੀ।
0: ਹੋਏਗੀ
1: ਜੀ
0: ਅਤੇ ਔਰਤਾਂ ਦੇ ਰਿਲੇਟਡ ਕੰਮਾਂ ਨਾਲ ਜੁੜੀ ਹੋਏਗੀ।
1: ਜੀ
0: ਇਸ ਤੋਂ ਇਲਾਵਾ ਇੱਕ ਮੈਂਬਰ ਜੋ ਔਰਤ ਹੋਵੇਗੀ ਜੋ ਕਿ ਬਲਾਕ, ਤਹਿਸੀਲ ਜਾਂ ਵਾਰਡ ਜਾਂ ਮਿਊਂਸਪੈਲਿਟੀ ਲੈਵਲ 'ਤੇ ਕੰਮ ਕਰ ਰਹੀ ਹੋਵੇ ਆਲਰੇਡੀ। ਇਸ ਤੋਂ ਇਲਾਵਾ 2 ਮੈਂਬਰ ਹੋਰ ਜਿਹੜੇ ਹੋਣਗੇ ਜਿਨ੍ਹਾਂ ਵਿੱਚੋਂ ਘੱਟੋ ਘੱਟ ਇੱਕ ਔਰਤ ਹੋਵੇਗੀ, ਜੋ ਅਗੇਨ ਜਿਸ ਤਰ੍ਹਾਂ ਪਹਿਲੇ ਵੀ ਸੀਗਾ ਕਿਸੇ NGO ਜਾਂ ਐਸੋਸੀਏਸ਼ਨ ਨਾਲ ਰਿਲੇਟਡ ਹੋਵੇਗੀ, ਜੋ ਔਰਤਾਂ ਸੰਬੰਧੀ ਕਾਰਜ ਆਲਰੇਡੀ ਕਰ ਰਹੀ ਹੋਵੇਗੀ, ਖਾਸ ਕਰਕੇ ਜਿਹੜੀ ਸੈਕਸ਼ੁਅਲ ਹਰਾਸਮੈਂਟ ਜਾਂ ਸਰੀਰਿਕ ਸ਼ੋਸ਼ਣ ਨਾਲ ਕੇਸਿਸ ਜਾਂ ਹੋਰ ਸੋਸ਼ਲ ਵਰਕ ਕਰ ਰਹੀ ਹੋਵੇ ਆਲਰੇਡੀ, ਅਤੇ ਇਸ ਵਿਸ਼ੇ ਦੇ ਮੁਤਲਕ ਹੋਵੇਗੀ। ਅਤੇ ਉਪਰੋਕਤ ਜਿਹੜੇ ਮੈਂਬਰਾਂ ਵਿੱਚੋਂ ਮੈਂਬਰ ਜਿਹੜੇ ਵੀ ਹੋਣਗੇ ਉਹਨਾਂ ਨੂੰ ਇੱਕ ਮੈਂਬਰ ਇਹੋ ਜਿਹਾ ਹੋਣਾ ਚਾਹੀਦਾ ਜਿਸ ਨੂੰ ਕਾਨੂੰਨੀ ਜਾਣਕਾਰੀ ਵੀ ਹੋਵੇ ਨਾਲ,
1: ਜੀ, ਯਾਨੀ ਕਿ
0: ਤਾਂ
1: ਉਹਨੂੰ
0: ਕਿ
1: ਇਸ ਕਾਨੂੰਨ ਬਾਰੇ ਪਤਾ ਹੋਣਾ ਚਾਹੀਦਾ ਹੈ
0: ਜੀ
1: ਕਿ ਵੀ ਇਸ ਵਿੱਚ ਕੀ ਲਾਅਸ ਨੇ ਔਰਤਾਂ ਪ੍ਰਤੀ,
0: ਜੀ
1: ਤਾਂ ਕਿ ਉਹ ਆਪਣਾ ਸਹੀ ਤੌਰ 'ਤੇ ਨਿਆਂ ਕਰ
0: ਜੀ
1: ਸਕੇ।
0: ਬਿਲਕੁਲ, ਤਾਂ ਕਿ ਇੱਕ ਚੈਨਲ ਜਿਹੜਾ ਫੋਲੋ ਹੋਏ ਲੋ ਦੇ ਮੁਤਾਬਿਕ, ਸਹੀ ਮੁਤਾਬਿਕ ਫੋਲੋ ਹੋਏ, ਤਾਂ ਕਿ ਉਹਨੂੰ ਵੀ ਰਿਲੀਫ ਮਿਲੇ ਅਤੇ ਕੋਈ ਗਲਤ ਕਦਮ ਨਾ ਚੁੱਕਿਆ ਜਾ
1: ਬਿਲਕੁਲ
0: ਸਕੇ
1: ਜੀ, ਕਿਉਂਕਿ ਕਈ ਵਾਰ ਇਸ ਤਰ੍ਹਾਂ ਦੇਖਣ ਵਿੱਚ ਆਉਂਦਾ ਹੈ ਕਿ ਪਾਰਸ਼ੈਲਿਟੀ ਹੋ ਜਾਂਦੀ ਹੈ,
0: ਜੀ।
1: ਇੱਕ ਕੇਸ ਇੱਕ ਲੜਕੀ ਲੈ ਕੇ ਜਾਂਦੀ ਹੈ ਜਾਂ ਔਰਤ ਲੈ ਕੇ ਜਾਂਦੀ ਹੈ, ਅਤੇ ਹੱਕ ਵਿੱਚ ਨਾ ਹੋ ਕੇ ਦੂਸਰੇ ਨੂੰ ਸਮਰਥਨ ਕਰ ਦਿੱਤਾ ਜਾਂਦਾ ਹੈ।
0: ਜੀ
1: ਸੋ
0: ਬਿਲਕੁਲ
1: ਇਹ ਚੰਗੀ ਗੱਲ ਹੈ ਕਿ ਕਮੇਟੀ ਵਿੱਚ ਔਰਤਾਂ ਦਾ ਹੋਣਾ, ਔਰ ਖਾਸ ਤੌਰ 'ਤੇ ਔਰਤਾਂ ਦਾ ਕਿਸੇ NGO ਨਾਲ, ਸੰਸਥਾ ਨਾਲ ਜੁੜੀ ਹੋਣਾ, ਔਰ ਔਰਤਾਂ ਦਾ
0: ਜੀ,
1: ਜੇ ਇਸ
0: ਕਿਉਂਕਿ
1: ਪ੍ਰਤੀ ਕੰਮ
0: ਜਿਹੜੀ
1: ਕਰਨਾ।
0: ਇੱਕ ਸੇਮ ਐਸੋਸੀਏਸ਼ਨ ਸੇਮ ਕਾਰਜਕਾਰੀ ਜਗ੍ਹਾ ਦੀ ਹੋਏਗੀ ਉਹਨਾਂ 'ਤੇ ਫਿਰ ਇਨਫਲੂਐਂਸ ਹੋਣਾ ਪੋਸੀਬਲ ਹੈਗਾ, ਪਰ ਜਿਹੜੇ NGO ਨਾਲ ਆਲਰੇਡੀ ਜੁੜੇ ਹੋਏ ਹੈ, ਬਾਹਰ ਆਲਰੇਡੀ ਕੰਮ ਕਰ ਰਹੇ ਹੈ, ਉਹਨਾਂ ਤੋਂ ਆਪਣੇ ਪ੍ਰਭਾਵ ਵਿੱਚ ਲਾਉਣਾ ਥੋੜ੍ਹਾ ਔਖਾ ਰਹੇਗਾ।
1: ਜੀ
0: ਅਤੇ ਇੱਕ ਇਸ ਦੀ ਹੋਰ ਜ਼ਰੂਰਤ ਇਹ ਵੀ ਹੈ ਕਮੇਟੀ ਦੀ ਕਿ ਜਿਹੜੀ ਇੱਕ ਲੇਡੀ ਮੈਂਬਰ ਹੋਣੇ ਚਾਹੀਦੇ ਹੈ ਉਹ ਜਾਂ ਤਾਂ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਬੈਕਵਰਡ ਕਲਾਸ ਜਾਂ ਘੱਟ ਗਿਣਤੀ ਕਮਿਊਨਿਟੀ ਤੋਂ ਹੋਣੇ ਚਾਹੀਦੇ ਹੈ।
1: ਹੋਣੇ ਚਾਹੀਦੇ ਹੈ ਜੀ
0: ਇਸ ਕਮੇਟੀ ਦੀ ਕਾਰਜਕਾਲ ਵੀ 3 ਸਾਲ ਹੈ।
1: ਜੀ
0: ਜੇ ਕੰਪਲੇਂਟ ਦੇ ਦੌਰਾਨ ਜਦੋਂ ਉਹਦੀ ਸ਼ਿਕਾਇਤ ਅਤੇ ਇਨਕੁਆਇਰੀ ਚੱਲ ਰਹੀ ਹੈ ਉਸ ਦੇ ਦੌਰਾਨ ਉਹਨੂੰ ਕਿਸੇ ਹੋਰ ਅਧਾਰੇ ਵਿੱਚ ਭੇਜਿਆ ਜਾ ਸਕਦਾ ਹੈ, ਜਾਂ ਜਿਸ

0: ਅਫਸਰ ਦੇ ਖਿਲਾਫ ਕੰਪਲੇਂਟ ਹੈ, ਉਸ ਨੂੰ ਕਿਸੇ ਹੋਰ ਅਦਾਰੇ ਵਿੱਚ ਭੇਜਿਆ ਜਾ ਸਕਦਾ ਹੈ, 3 ਮਹੀਨੇ ਦੀ ਛੁੱਟੀ ਦਿੱਤੀ ਜਾ ਸਕਦੀ ਹੈ, ਜਾਂ ਕੋਈ ਹੋਰ ਸਾਹਿਤ ਕਾਨੂੰਨ ਜਿਹੜਾ ਹੈਗਾ ਉਸ ਦੇ ਮੁਤਾਬਿਕ ਉਹਨੂੰ ਕੋਈ ਵੀ ਜਿਹੜਾ ਹੈਗਾ ਰਿਲੀਫ ਦਿੱਤਾ ਜਾ ਸਕਦਾ ਹੈ।
1: ਬਹੁਤ ਸਾਰੀ ਜਾਣਕਾਰੀ ਆਪਾਂ RTI ਥਰੂ ਲੈਂਦੇ ਹਾਂ, ਔਰ ਕੀ
0: ਜੀ
1: ਇਸ ਕਾਨੂੰਨ ਵਿੱਚ ਵੀ RTI ਐਕਟ ਐਪਲੀਕੇਬਲ ਹੈ ਇਸ 'ਤੇ, ਇਸ ਕਾਨੂੰਨ ਵਿੱਚ?
0: ਨਹੀਂ ਜੀ, ਇਸ ਨੂੰ ਇੱਕ ਕੌਨਫੀਡੈਂਸ਼ੀਅਲ ਰੂਪ 'ਤੇ ਡੀਲ ਕੀਤਾ ਜਾਂਦਾ ਹੈ। ਕੋਈ ਵੀ ਇਨਫੋਰਮੇਸ਼ਨ ਕਿ ਉਹਦੀ ਪ੍ਰੋਸੀਡਿੰਗਸ ਕਿੱਦਾਂ ਹੈ, ਉਹਦੀ ਇਨਕੁਆਇਰੀ ਕੀ ਹੈ, ਕਿਸੇ ਵੀ ਆਊਟਸਾਈਡ ਏਜੰਸੀ ਨੂੰ ਨਹੀਂ ਦਿੱਤੀ
1: ਨਹੀਂ
0: ਜਾਂ
1: ਦਿੱਤੀ ਜਾ
0: ਆਊਟਸਾਈਡ
1: ਸਕਦੀ।
0: ਬੰਦੇ ਨੂੰ ਨਹੀਂ ਦਿੱਤੀ ਜਾ ਸਕਦੀ। ਇਹਦੇ ਵਿੱਚ ਐਪ ਜਿਹੜਾ ਹੈਗਾ ਸੈਕਸ਼ਨ 16 ਬਹੁਤ ਕਲੀਅਰ ਹੈਗਾ, RTI ਜਿਹੜਾ ਹੈ ਉਹ ਐਪਲੀਕੇਬਲ ਨਹੀਂ ਕਰਕੇ
1: ਨਹੀਂ ਹੈ ਇਸ
0: ਇਨਫੋਰਮੇਸ਼ਨ
1: ਵਿੱਚ,
0: ਤੁਸੀਂ ਨਹੀਂ ਲੈ ਸਕਦੇ।
1: ਨਹੀਂ ਲੈ ਸਕਦੇ। ਅਤੇ ਮੰਨ ਲਓ ਕੋਈ ਔਰਤ ਸ਼ੋਸ਼ਿਤ ਹੈ, ਉਸਦੀ ਇਨਕੁਆਇਰੀ ਹੁੰਦੀ ਹੈ ਉਸ 'ਤੇ, ਔਰ ਫਿਰ ਉਸਦੀ ਜਿਹੜੀ ਕਾਰਵਾਈ ਹੈ, ਕਿੰਨੇ ਦਿਨਾਂ ਵਿੱਚ ਉਸਨੂੰ ਨਿਆਂ ਮਿਲ ਸਕਦਾ ਹੈ ਇਨਕੁਆਇਰੀ
0: ਜਿਹੜੀ
1: ਤੋਂ
0: ਵੀ
1: ਬਾਅਦ?
0: ਇਨਕੁਆਇਰੀ ਹੈਗੀ ਹੈ ਜੀ, ਉਸ ਨੂੰ 90 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰਨਾ ਹੁੰਦਾ ਹੈ, ਅਤੇ 60 ਮੁਕੰਮਲ ਹੋਣ ਤੋਂ 60 ਦਿਨਾਂ ਦੇ ਅੰਦਰ ਅੰਦਰ ਉਸ ਦੇ ਉੱਪਰ ਕਾਰਵਾਈ ਹੋਣੀ ਜ਼ਰੂਰੀ ਹੈ।
1: 60 ਦਿਨਾਂ ਦੇ ਅੰਦਰ ਅੰਦਰ?
0: ਜੀ
1: ਜੀ। ਅਤੇ ਵੈਸੇ ਸਮਾਂ 30 ਦਿਨ ਦਾ ਹੈ ਕੰਪਲੇਂਟ ਨੂੰ ਅੱਗੇ ਲੈ ਕੇ ਜਾਣ ਦਾ, ਕਿ 60 ਦਿਨਾਂ ਦੇ ਅੰਦਰ ਹੀ ਹੋਣੀ ਚਾਹੀਦੀ ਹੈ ਸ਼ਿਕਾਇਤ?
0: 60 ਨਹੀਂ, ਜਿਹੜੀ ਸ਼ਿਕਾਇਤ ਤੁਸੀਂ ਕਰਦੇ ਹੋ ਉਸ ਤੋਂ ਬਾਅਦ 90 ਦਿਨਾਂ ਵਿੱਚ ਤੁਹਾਡੀ ਇਨਕੁਆਇਰੀ ਹੋਏਗੀ। ਉਸ ਤੋਂ ਬਾਅਦ 60 ਦਿਨਾਂ ਦੇ ਜਿਹੜੀ ਇਨਕੁਆਇਰੀ ਰਿਪੋਰਟ ਜਿਹੜੀ ਆਈ ਹੈ ਉਸ ਦੇ ਅੰਦਰ ਤੁਹਾਡਾ ਜੋ ਵੀ ਐਕਸ਼ਨ ਲੈਣਾ ਮੁਤਲਕ ਹੋਇਆ ਹੈ ਉਹ ਹੋਏਗਾ।
1: ਜੀ।
0: ਅਤੇ ਇਸ ਤੋਂ ਇਲਾਵਾ ਹੈ ਕਿ ਤੁਸੀਂ 60 ਦਿਨਾਂ ਦੇ ਅੰਦਰ ਅੰਦਰ ਫਿਰ ਅਪੀਲ ਕਰ ਸਕਦੇ ਹੋ, ਜੇ ਤੁਹਾਨੂੰ 90 ਦਿਨਾਂ ਦੇ ਅੰਦਰ ਅੰਦਰ ਅਪੀਲ ਕਰ ਸਕਦੇ ਹੋ ਜੇ ਤੁਸੀਂ ਉਸ ਫੈਸਲੇ ਤੋਂ ਨਾ ਖੁਸ਼ ਹੋ, ਜੇ ਤੁਹਾਨੂੰ ਫੈਸਲਾ ਮਨਜ਼ੂਰ ਨਹੀਂ ਹੈ।
1: ਜੇ ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਜਿਵੇਂ ਕਿ ਕੰਮਕਾਜੀ ਥਾਵਾਂ 'ਤੇ ਫਿਜ਼ੀਕਲ ਹਰਾਸਮੈਂਟ ਔਰਤਾਂ ਨੂੰ ਫੇਸ ਕਰਨਾ ਪੈਂਦਾ ਹੈ, ਅਤੇ ਕਿ ਸ਼ੁਰੂ 'ਚ ਹੀ ਕੋਈ ਸ਼ਿਕਾਇਤ ਜੇ ਕੋਈ ਲੜਕੀ ਕਰ ਦੇਵੇ ਉੱਥੇ ਹੀ ਇਹ ਫੈਸਲਾ ਹੋ ਜਾਂਦਾ?
0: ਮੈਮ ਉਹੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਟਾਈਮ ਪੀਰੀਅਡ ਹੈਗਾ ਉਸ ਦੇ ਅੰਦਰ ਰਹਿ ਕੇ ਉਹਨਾਂ ਨੇ ਕਰਨਾ ਹੈ ਫੈਸਲਾ। ਬਾਕੀ ਜੇ ਇਨੀਸ਼ੀਅਲ ਕਿਸੇ ਪਰੂਫ ਹੋ ਜਾਂਦਾ ਹੈ ਇਨਕੁਆਇਰੀ ਰਿਪੋਰਟ, ਉਹ 'ਤੇ ਆਊਟਰ ਲਿਮਿਟ ਹੈਗੀ ਹੈ, ਜਿਤਨੇ ਦਿਨਾਂ ਵਿੱਚ ਵੀ ਉਹ ਆਪਣੀ ਇਨਕੁਆਇਰੀ ਕੰਪਲੀਟ ਕਰ ਲੈਂਦੇ ਹੈ ਉਸ ਦੇ ਵਿੱਚ ਉਹਨਾਂ ਨੇ ਡਿਸੀਜਨ ਲੈ ਕੇ ਅਗਲੀ ਕਾਰਵਾਈ ਕਰਨੀ ਹੈ। ਇਸ ਦੇ ਅਧੀਨ ਇਹ ਵੀ ਹੈ ਕਿ ਸਾਡੇ IPC ਇੰਡੀਅਨ ਪੀਨਲ ਕੋਡ ਦੀ ਕਈ ਧਾਰਾ ਜਿਹੜੀ ਹੈਗੀ ਹੈ ਉਹ ਕਵਰ ਕਰਦੇ ਹੈ ਨਾਲ, ਜਿੱਥੇ ਪਨਿਸ਼ਮੈਂਟ ਮੁਕੰਮਲ ਹੋ ਜਾਂਦੀ ਹੈ ਕਿ ਹਾਂ ਗਲਤ ਹੋਇਆ ਹੈ ਕਿਸੇ ਔਰਤ ਨਾਲ, ਉਹਨੂੰ ਕਿਹੜੇ ਸੈਕਸ਼ਨ IPC ਦੇ ਅਧੀਨ ਲਿਆਇਆ ਜਾਂਦਾ ਜਾ ਸਕਦਾ ਹੈ, ਉਸ ਦੇ ਅਧੀਨ ਲਿਆ ਕੇ ਜਿਸ ਤਰ੍ਹਾਂ 376 ਹੈਗਾ ਰੇਪ ਦਾ, 503 ਹੈਗਾ ਕ੍ਰਿਮੀਨਲ ਇੰਟੀਮੀਡੀਏਸ਼ਨ ਦਾ, 509 ਹੈਗਾ ਸੈਕਸ਼ੁਅਲ ਹਰਾਸਮੈਂਟ ਦਾ, ਉਸ ਉਹਨਾਂ ਸੈਕਸ਼ਨਾਂ ਦੇ ਅਧੀਨ ਲਿਆ ਕੇ ਉਹਦੇ ਖਿਲਾਫ ਐਕਸ਼ਨ ਲਿੱਤਾ ਜਾ ਸਕਦਾ ਹੈ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਕਦੀ ਵੀ ਜੇ ਤੁਹਾਨੂੰ ਤੁਹਾਡੇ ਨਾਲ ਕੋਈ ਵੀ ਚੀਜ਼ ਗਲਤ ਹੋ ਰਹੀ ਹੈ ਉਸ ਦੇ ਖਿਲਾਫ ਆਵਾਜ਼ ਜ਼ਰੂਰ ਉਠਾਓ, ਆਪਣੇ ਹੱਕ ਦੀ ਲੜਾਈ ਜ਼ਰੂਰ ਲੜੋ, ਕਿਉਂਕਿ ਜੇ ਤੁਸੀਂ ਆਪਣੇ ਹੱਕ ਲਈ ਨਹੀਂ ਖੜੇ ਹੋਵੋਗੇ ਤਾਂ ਤੁਹਾਡੇ ਲਈ ਕੋਈ ਹੋਰ ਖੜਾ ਨਹੀਂ ਹੋਏਗਾ, ਤੁਸੀਂ ਖੜੇ ਹੋਵੋਗੇ ਤੁਹਾਡੇ ਨਾਲ ਹੋਰ 10 ਬੰਦੇ ਆ ਕੇ ਤੁਹਾਡੇ ਨਾਲ ਖੜੇ ਹੋਣਗੇ। ਆਪਣੇ ਹੱਕ ਦੀ ਲੜਾਈ ਆਪ ਸ਼ੁਰੂ ਕਰਨੀ ਹੁੰਦੀ ਹੈ, ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਡੇ ਉੱਪਰ ਮਜਬੂਰੀ ਨਹੀਂ ਹੈ, ਤੁਸੀਂ ਆਪਣੇ ਜੋ ਤੁਹਾਡੇ ਰਾਈਟਸ, ਸਾਡਾ ਸੰਵਿਧਾਨ ਸਾਨੂੰ ਬਹੁਤ ਸਾਰੇ ਜਿਹੜੀ ਹੱਕ ਦਿੰਦਾ ਹੈ, ਆਰਟੀਕਲ 14 ਹੈ ਰਾਈਟ ਟੂ ਇਕੁਐਲਿਟੀ ਦਾ, ਜਿੱਥੇ ਭਾਵੇਂ ਤੁਸੀਂ ਮੇਲ ਹੋ ਭਾਵੇਂ ਤੁਸੀਂ ਫੀਮੇਲ ਹੋ, ਔਰਤ ਹੋ ਜਾਂ ਮਰਦ ਹੋ, ਤੁਹਾਨੂੰ ਬਰਾਬਰ ਦੇ ਹੱਕ ਦਿੱਤੇ ਗਏ ਹੈ। ਆਰਟੀਕਲ 21 ਹੈ ਜਿਹਦੇ ਵਿੱਚ ਰਾਈਟ ਟੂ ਲਿਵ ਵਿਦ ਡਿਗਨਿਟੀ ਹੈ, ਤੁਹਾਨੂੰ ਆਪਣੇ ਡਿਗਨਿਟੀ ਨਾਲ ਜੀਣ ਦਾ ਪੂਰਾ ਹੱਕ ਹੈ,
1: ਤੇ
0: ਤੁਹਾਨੂੰ
1: ਕਰਕੇ ਸਾਨੂੰ
0: ਕਾਨੂੰਨ ਦਾ ਸਹਾਰਾ ਲੈਣਾ ਜ਼ਰੂਰੀ ਹੈ, ਆਪਣੀ ਆਵਾਜ਼ ਚੁੱਕਣੀ ਜ਼ਰੂਰੀ ਹੈ, ਨਹੀਂ ਤੇ ਅੱਜ ਸਤੀ ਸਿਸਟਮ ਹਾਲੇ ਵੀ ਖਤਮ ਨਾ ਹੁੰਦਾ ਜੇ ਰਾਜਾ ਰਾਮ ਮੋਹਨ ਰਾਏ ਨੇ ਆਵਾਜ਼ ਨਾ ਚੁੱਕੀ ਹੁੰਦੀ, ਤੇ ਹੁਣ ਸਾਨੂੰ ਔਰਤਾਂ ਨੂੰ ਆਪਣੇ ਵਾਸਤੇ ਆਵਾਜ਼ ਚੁੱਕਣ ਦੀ ਲੋੜ ਹੈ।
1: ਜਾਣਕਾਰੀ ਦੇਣ ਲਈ, ਗੱਲਾਂ ਬਾਤਾਂ ਸਾਂਝੇ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਬੁਲਾਉਣ।
2: ਜੀ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਜਿਹੜੀ ਹੈ ਸਾਡੇ ਸਾਰਿਆਂ ਤੱਕ ਪੁੱਜਦਾ ਕੀਤੀ ਹੈ, ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਹਾਂ, ਖਾਸ ਕਰਕੇ ਐਡਵੋਕੇਟ ਹਰਲੀਨ ਕੌਰ ਜੀ ਨੇ, ਔਰ ਕਿਸ ਤਰੀਕੇ ਦੇ ਨਾਲ ਕੰਮਕਾਜੀ ਮਹਿਲਾਵਾਂ ਜਿਹੜੀਆਂ ਨੇ, ਖਾਸ ਕਰਕੇ ਕੰਮਕਾਜੀ ਥਾਵਾਂ 'ਤੇ ਉਹਨਾਂ ਨੂੰ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਸੋ ਇਸ ਦੇ ਬਾਰੇ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ, ਖਾਸ ਕਰਕੇ ਅਸੀਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਇਸ ਤੋਂ ਪਰੇ ਹਟ ਸਕਦੇ ਹਾਂ, ਕਿਸ ਤਰੀਕੇ ਨਾਲ ਆਪਣੀ ਆਵਾਜ਼ ਉਠਾ ਸਕਦੇ ਹਾਂ, ਔਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਖਾਸ ਕਰਕੇ ਸਾਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਚਾਹੇ ਸਾਡੀ ਆਪਣੀ ਡਿਗਨਿਟੀ ਦੀ ਵੀ ਗੱਲ ਕਰ ਲਈਏ, ਚਾਹੇ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰ ਲਈਏ ਜਿਹੜੀਆਂ ਮੁਸ਼ਕਿਲਾਂ ਖਾਸ ਕਰਕੇ ਆ ਰਹੀਆਂ ਨੇ, ਕਿਉਂਕਿ ਜਦੋਂ ਜ਼ਿੰਦਗੀ ਦੇ ਵਿੱਚ ਕੁਝ ਬਦਲਣਾ ਹੁੰਦਾ, ਚਾਹੇ ਉਹ ਚੰਗਾ ਹੈ ਉਹ ਮਾੜਾ ਹੈ, ਉਹ ਸਾਨੂੰ ਬਹੁਤ ਕੁਝ ਸਿਖਾ ਜਾਂਦਾ ਹੈ। ਕਈ ਵਾਰ ਸੇਧ ਭਰੀਆਂ ਇਹੋ ਜਿਹੀਆਂ ਗੱਲਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਕਿ ਅਸੀਂ ਦੂਸਰਿਆਂ ਦੇ ਲਈ ਜਿਹੜਾ ਹੈ ਉਹ ਸੇਧ ਦਾ ਕਾਰਨ ਜ਼ਰੂਰ ਤੋਂ ਜ਼ਰੂਰ ਬਣ ਜਾਂਦੇ ਹਾਂ।
3: ਬਿਲਕੁਲ, ਅਤੇ ਗੁਰਪ੍ਰੀਤ, ਜਿਵੇਂ ਇੰਨੀਆਂ ਸਾਰੀ ਜਾਣਕਾਰੀ ਅਸੀਂ ਲਈ ਸਰੋਤਿਆਂ ਤੱਕ ਪਹੁੰਚੀ, ਔਰ ਮੈਨੂੰ ਲੱਗਦਾ ਉਹਦਾ

0: ਜੀ, ਅਤੇ ਇਸ ਖੂਬਸੂਰਤ ਗੀਤ ਨੂੰ ਸੁਣਿਆ ਅਤੇ ਇੰਝ ਲੱਗਿਆ ਕਿ ਆਪਾਂ ਵੀ ਗੀਤ ਦਾ ਹਿੱਸਾ ਹੀ ਬਣ ਗਿਆ। ਫਿਰ ਗੀਤ ਦੇ ਨਾਲ ਨਾ ਉਵੇਂ ਹੀ ਨੱਚਣ ਅਤੇ ਦਿਲ ਕਰਨ ਲੱਗ ਪੈਂਦਾ। ਅਤੇ ਗੀਤ ਤਾਂ ਸਾਡੇ ਸਰੋਤੇ ਸੁਣਦੇ ਰਹਿੰਦੇ ਨੇ, ਅਸੀਂ ਕਈ ਵਾਰੀ ਚਲਾਉਂਦੇ ਵੀ ਰਹਿੰਦੇ ਹਾਂ। ਅਤੇ ਹੁਣ ਸਮਾਂ ਹੋ ਰਿਹਾ ਹੈ ਅਗਲੀ ਵੰਨਗੀ ਦਾ, ਔਰ ਬਹੁਤ ਹੀ ਖਾਸ ਵੰਨਗੀ ਹੈ, ਉਹ ਹੈ ਸ਼ਕਤੀ ਰੂਪਾ। ਅਤੇ ਇਹਦੇ ਵਿੱਚ ਅਸੀਂ ਮੁਲਾਕਾਤ ਕਰਾਵਾਂਗੇ ਕਿਸੇ ਖਾਸ ਸ਼ਖਸੀਅਤ ਨਾਲ। ਅਤੇ ਅੱਜ ਗੁਰਪ੍ਰੀਤ, ਕਿਹੜੀ ਸ਼ਕਤੀ ਰੂਪਾ ਤੁਸੀਂ ਲੈ ਕੇ ਆਏ ਹੋ?
1: ਜਦੋਂ ਅਸੀਂ ਸ਼ਕਤੀ ਰੂਪਾਂ ਦੀ ਗੱਲ ਕਰਦੇ ਹਾਂ ਤਾਂ ਖਾਸ ਕਰਕੇ ਅਸੀਂ ਸਸ਼ਕਤ ਮਹਿਲਾਵਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਸ਼ਕਤ ਮਹਿਲਾਵਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਸੋ ਸ਼ਕਤੀ ਰੂਪਾਂ ਦੇ ਵਿੱਚ ਖਾਸ ਕਰਕੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਕਸ਼ੀ ਮਲਿਕ ਜੀ ਦੀ, ਜਿਨ੍ਹਾਂ ਨੇ ਓਲੰਪਿਕ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਣ ਦਿਵਾਇਆ ਸਾਨੂੰ ਸਾਰਿਆਂ ਨੂੰ। ਹਰਿਆਣਾ ਦੇ ਵਿੱਚ ਜਨਮੀ ਸਾਕਸ਼ੀ ਮਲਿਕ ਨੇ ਬਚਪਨ ਤੋਂ ਹੀ ਕੁਸ਼ਤੀ ਦੇ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ, ਪਰ ਕਦੇ ਵੀ ਹਾਰ ਨਹੀਂ ਮੰਨੀ। ਜਦੋਂ ਅਸੀਂ ਉਹਨਾਂ ਦੀ ਜ਼ਿੰਦਗੀ ਵੱਲ ਝਾਤ ਮਾਰਦੇ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਹਾਰ ਜਿਹੜੀ ਹੈ ਉਹ ਜ਼ਿੰਦਗੀ ਦਾ ਇੱਕ ਪੜਾਅ ਹੀ ਹੁੰਦੀ ਹੈ। ਸੋ ਜਾਣਦੇ ਉਹਨਾਂ ਦੇ ਬਾਰੇ, ਖਾਸ ਕਰਕੇ 3 ਸਤੰਬਰ 1992 ਨੂੰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦੇ ਪਿਤਾ ਜੀ ਜਿਹੜੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੇ ਵਿੱਚ ਸੀ, ਔਰ ਉਹਨਾਂ ਦੇ ਮਾਤਾ ਜੀ ਜਿਹੜੇ ਨੇ ਉਹ ਸਿਹਤ ਵਿਭਾਗ ਦੇ ਵਿੱਚ, ਔਰ ਉਹਨਾਂ ਦੇ

ਮਾਤਾ ਪਿਤਾ ਦੋਨਾਂ ਹੀ ਜਿਹੜੇ ਨੇ ਉਹਨਾਂ ਦੇ ਇੰਸਪੀਰੇਸ਼ਨ ਬਣੇ ਔਰ ਦਾਦਾ ਜੀ ਖਾਸ ਕਰਕੇ ਜਿਹੜੇ ਨੇ ਪਹਿਲਵਾਨ ਸੀਗੇ ਜਿਨ੍ਹਾਂ ਤੋਂ ਉਹਨਾਂ ਨੂੰ ਕੁਸ਼ਤੀ ਦੀ ਪ੍ਰੇਰਣਾ ਮਿਲੀ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਮੁੱਢਲੇ ਸਾਲ ਜਿਹੜੇ ਨੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਬਿਤਾਏ, ਲੇਕਿਨ ਕੁਸ਼ਤੀ ਦੀ ਜਾਂਚ ਵੀ ਜਿਹੜੀ ਹੈ, ਕੁਸ਼ਤੀ ਦੀ ਸਿਖਲਾਈ ਜਿਹੜੀ ਹੈ ਉਹ ਵੀ ਜ਼ਰੂਰ ਤੇ ਜ਼ਰੂਰ ਸ਼ੁਰੂ ਕਰ ਦਿੱਤੀ ਸੀ। ਜੇਕਰ ਅਸੀਂ ਉਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਰੋਹਤਕ ਦੇ ਵਿੱਚ ਹੀ ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਕੀਤੀ ਅਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਬਰਾਬਰ ਮਹੱਤਤਾ ਉਹਨਾਂ ਨੇ ਦਿੱਤੀ ਔਰ ਛੋਟੀ ਉਮਰ ਤੋਂ ਹੀ ਅਨੁਸ਼ਾਸਨ ਪਸੰਦ ਕਰਦੇ ਰਹੇ ਅਤੇ ਬਹੁਤ ਹੀ ਜ਼ਿਆਦਾ ਮਿਹਨਤੀ ਵਿਦਿਆਰਥੀ ਰਹੇ ਆਪਣੇ ਸਕੂਲ ਟਾਈਮ ਦੇ ਵਿੱਚ। ਜਦੋਂ ਅਸੀਂ ਉਹਨਾਂ ਦੀ ਕੁਸ਼ਤੀ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਤਾਂ ਮਹਿਜ਼ 12 ਵਰ੍ਹਿਆਂ ਦੇ ਸੀ ਜਦੋਂ ਉਹਨਾਂ ਨੇ ਕੁਸ਼ਤੀ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਜਦੋਂ ਪਿੰਡ ਦੀਆਂ ਮਹਿਲਾਵਾਂ ਦੀ ਗੱਲ ਕਰਦੇ ਹਾਂ, ਬੱਚਿਆਂ ਦੀ ਗੱਲ ਕਰਦੇ ਹਾਂ, ਔਰਤਾਂ ਦੀ ਗੱਲ ਕਰਦੇ ਹਾਂ, ਤਾਂ ਇਹ ਬਹੁਤ ਹੀ ਜ਼ਿਆਦਾ ਇੱਕ ਸਵਾਲੀਆ ਨਿਸ਼ਾਨ ਖੜਾ ਕੀਤਾ ਜਾ ਰਿਹਾ ਸੀ ਕਿ ਲੜਕੀਆਂ ਜਿਹੜੀਆਂ ਨੇ ਉਹ ਕੁਸ਼ਤੀ ਕਿਵੇਂ ਖੇਡਣ, ਕਿਉਂਕਿ ਆਮ ਗੱਲ ਬਿਲਕੁਲ ਵੀ ਨਹੀਂ ਸੀ ਉਸ ਸਮੇਂ ਵਿੱਚ। ਸੋ ਕਈ ਲੋਕਾਂ ਨੇ ਇਸਦਾ ਵਿਰੋਧ ਵੀ ਕੀਤਾ, ਲੇਕਿਨ ਉਹਨਾਂ ਨੇ ਡਟ ਕੇ ਸਾਹਮਣਾ ਕੀਤਾ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਸਾਥ ਉਹਨਾਂ ਦੇ ਕੋਲ ਸੀ, ਉਹਨਾਂ ਦੇ ਮਾਂ ਬਾਪ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਅਤੇ ਉਹਨਾਂ ਨੇ ਰੋਹਤਕ ਦੇ ਹੀ ਸਟੇਡੀਅਮ ਦੇ ਵਿੱਚ ਆਪਣਾ ਅਭਿਆਸ ਜਿਹੜਾ ਹੈ ਸ਼ੁਰੂ ਕਰ ਦਿੱਤਾ ਔਰ ਇਸ ਅਭਿਆਸ ਦੀ ਵਜ੍ਹਾ ਨਾਲ ਹੀ 2016 ਦੇ ਵਿੱਚ ਰੀਓ ਓਲੰਪਿਕ ਵਿੱਚ ਉਹਨਾਂ ਨੇ ਬ੍ਰੌਂਜ਼ ਮੈਡਲ ਜਿਹੜਾ ਹੈ ਉਹ ਜਿੱਤਿਆ ਅਤੇ ਇਤਿਹਾਸ ਰਚ ਦਿੱਤਾ ਔਰ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਬਣੇ ਜਿਸਨੇ ਕਿ ਓਲੰਪਿਕ ਦੇ ਵਿੱਚ ਕੋਈ ਤਮਗਾ ਜਿੱਤਿਆ ਸੀ। ਜਦੋਂ ਅਸੀਂ ਉਹਨਾਂ ਦੀ ਖਾਸ ਕਰਕੇ ਜੂਨੀਅਰ ਪੱਧਰ ਤੋਂ ਹੀ ਖੇਡਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਤਗਮੇ ਉਹਨਾਂ ਨੇ ਜਿੱਤੇ ਸੀ। 2009 ਦੇ ਵਿੱਚ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ ਚਾਂਦੀ ਦਾ ਤਗਮਾ, 2010 ਦੇ ਵਿੱਚ ਜੂਨੀਅਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਕਾਂਸੇ ਦਾ, 2012 ਦੇ ਵਿੱਚ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦਾ ਤਗਮਾ, 2014 ਦੇ ਵਿੱਚ ਜਿਹੜਾ ਕਾਮਨਵੈਲਥ ਖੇਡਾਂ ਹੋਈਆਂ ਉਹਦੇ ਵਿੱਚ ਚਾਂਦੀ ਦਾ, 2015 ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਕਾਂਸੇ ਦਾ ਅਤੇ ਨਾਲ ਦੀ ਨਾਲ 2016 ਦੇ ਵਿੱਚ ਰੀਓ ਓਲੰਪਿਕ ਕਾਂਸੇ ਦਾ ਤਗਮਾ ਉਹਨਾਂ ਨੇ ਜਿੱਤਿਆ। ਜਦੋਂ ਅਸੀਂ ਰੀਓ ਓਲੰਪਿਕ ਦੀ ਗੱਲ ਕਰਦੇ ਹਾਂ, ਜਿਸ ਦਾ ਪਹਿਲਾਂ ਵੀ ਜ਼ਿਕਰ ਕੀਤਾ ਗਿਆ, ਤਾਂ ਇਸ ਦੇ ਵਿੱਚ ਖਾਸ ਕਰਕੇ ਇਤਿਹਾਸਕ ਮੈਚ ਹੀ ਬਣ ਕੇ ਸਾਹਮਣੇ ਆਇਆ ਸੀ, ਕਿਉਂਕਿ ਸਾਕਸ਼ੀ ਦਾ ਸਭ ਤੋਂ ਜ਼ਿਆਦਾ ਯਾਦਗਾਰ ਮੈਚ ਜਿਹੜਾ ਹੈ ਬਣਿਆ। ਇਸ ਮੈਚ ਦੀ ਇੱਕ ਖਾਸੀਅਤ ਸੀ ਕਿ ਸਾਕਸ਼ੀ 0-5 ਦੇ ਨਾਲ ਪਿੱਛੇ ਰਹਿ ਰਹੀ ਸੀ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀਗਾ ਕਿ ਹੁਣ ਉਹ ਮੈਡਲ ਬਿਲਕੁਲ ਵੀ ਨਹੀਂ ਜਿੱਤ ਸਕਣਗੇ, ਕਿਉਂਕਿ ਉਹਨਾਂ ਦੀ ਉਮੀਦ ਜਿਹੜੀ ਹੈ ਹੁਣ ਖਤਮ ਹੋਣੀ ਸ਼ੁਰੂ ਹੋ ਗਈ ਸੀ। ਪਰ ਉਸਨੇ ਆਖਰੀ ਪਲਾਂ ਦੇ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ 8-5 ਦੇ ਨਾਲ ਮੈਚ ਜਿੱਤ ਲਿਆ ਅਤੇ ਸਭ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਹੌਸਲੇ ਅਤੇ ਹਿੰਮਤ ਦੇ ਨਾਲ ਜੇਕਰ ਅਸੀਂ ਅੱਗੇ ਵੱਧਦੇ ਰਹੀਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਅਸੀਂ ਪ੍ਰਾਪਤ ਕਰ

0: ਨੂੰ ਹਮੇਸ਼ਾ ਤੇ ਹਮੇਸ਼ਾ ਡਟੇ ਰਹਿਣਾ ਚਾਹੀਦਾ ਹੈ, ਹਮੇਸ਼ਾ ਤੇ ਹਮੇਸ਼ਾ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਿੱਤ ਜਿਹੜੀ ਹੈ ਜ਼ਰੂਰ ਤੇ ਜ਼ਰੂਰ ਹਾਸਲ ਕਰਨੀ ਚਾਹੀਦੀ ਹੈ। ਸੋ ਸਾਕਸ਼ੀ ਮਾਲਕ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ।
1: ਬਿਲਕੁਲ ਗੁਰਪ੍ਰੀਤ, ਸਾਕਸ਼ੀ ਮਲਿਕ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ, ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਜਿਹੜਾ ਸਮਾਂ ਹੈ ਉਹ ਸਾਨੂੰ ਇਹ ਕਹਿ ਰਿਹਾ ਹੈ ਕਿ ਜਾਣਾ ਪਏਗਾ, ਮਗਰ ਜਾਣ ਤੋਂ ਪਹਿਲੇ ਮੈਂ ਇੱਕ ਗੱਲ ਕਹਾਂਗੀ ਕਿ ਸਾਨੂੰ ਜਿਹੜਾ ਪੌਸ਼ਟਿਕ ਜਿਹੜਾ ਆਹਾਰ ਜ਼ਰੂਰ ਲੈਣਾ ਚਾਹੀਦਾ ਹੈ ਅਤੇ ਜਿਹੜੀ ਤਾਜ਼ੀਆਂ ਸਬਜ਼ੀਆਂ, ਤਾਜ਼ੇ ਫਲ ਦਾ ਇਸਤੇਮਾਲ ਕਰੀਏ, ਔਰ ਤਲੀਆਂ ਭੁਨੀਆਂ ਚੀਜ਼ਾਂ ਹੋ ਗਈਆਂ ਅਤੇ ਜਾਂ ਫਿਰ ਆਪਾਂ ਕਹੀਏ ਫਾਸਟ ਫੂਡ, ਇਹਨਾਂ ਨੂੰ ਅਵੋਇਡ ਕਰੀਏ ਕਿਉਂਕਿ ਗਰਮੀ ਬਹੁਤ ਜ਼ਿਆਦਾ, ਸੀਜ਼ਨ ਐਵੇਂ ਦਾ ਚੱਲ ਰਿਹਾ, ਕਦੀ ਗਰਮੀ ਹੁੰਦੀ ਹੈ, ਕਈ ਵਾਰੀ ਹਵਾ ਵੀ ਚੱਲਦੀ ਹੈ ਅਤੇ ਸਾਨੂੰ ਨੁਕਸਾਨ ਵੀ ਦੇ ਸਕਦੀਆਂ ਨੇ। ਇਸ ਵਾਸਤੇ ਸਿਹਤਮੰਦ ਰਹੋ, ਸੁਰੱਖਿਅਤ ਰਹੋ ਅਤੇ ਸਾਨੂੰ ਜਾਣ ਦੀ ਦਿਓ ਇਜਾਜ਼ਤ।
0: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ, ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਆਪਣੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਆਵਾਂਗੇ ਸ਼ਾਮ 4 ਵਜੇ ਅਤੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਤੁਸੀਂ ਸੁਣੋਗੇ ਕੁਝ ਪੁਰਾਣੇ ਹਿੰਦੀ ਫਿਲਮੀ ਗੀਤ। ਪ੍ਰੋਗਰਾਮ ਹੋਏਗਾ ਸਦਾ ਬਹਾਰ ਗੀਤ। ਸ਼ਾਮ 4:30 ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮ 5:30। ਛੇ ਵਜੇ ਕੁਝ ਦੇਸ਼ ਪਿਆਰ ਦੇ ਗੀਤ ਸੁਣਾਏ ਜਾਣਗੇ ਅਤੇ ਨਾਲ ਹੀ ਮੌਸਮ ਦਾ ਹਾਲ ਵੀ ਸੁਣਾਇਆ ਜਾਏਗਾ।

6:30 ਲੈ ਕੇ ਆਵਾਂਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਜੀਵਨ 'ਚ ਯੋਗ ਵਾਰਤਾ, ਇਸ ਬਾਰੇ ਜਾਣਕਾਰੀ ਦੇਣਗੇ ਆਚਾਰਿਆ ਰਘੁਨਾਥ। ਸੱਤ 10 'ਤੇ NDA ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਨਕਸਲਵਾਦ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣਵਾਇਆ ਜਾਏਗਾ। ਇੱਕ ਪੰਜਾਬੀ ਵਾਰਤਾ ਸੁਣੂਗੇ, ਭਗਤ ਕਬੀਰ ਦਾ ਜੀਵਨ ਅਤੇ ਸਿੱਖਿਆਵਾਂ। ਵਾਰਤਾਕਾਰ ਹੋਣਗੇ ਚਰਨਜੀਤ ਸਿੰਘ ਚੀਮਾ। ਰਾਤ 8 ਵਜੇ ਪ੍ਰੋਗਰਾਮ ਹੋਏਗਾ ਜ਼ਿੰਦਗੀ ਹਸੀਨ ਹੈ।

ਰਾਤ 10 ਵਜ ਕੇ 2 ਮਿੰਟ 'ਤੇ ਤੁਹਾਡੀ ਫਰਮਾਇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸਮਾਚਾਰ ਅਤੇ ਮੁੱਖ ਸਮਾਚਾਰ ਆਪਣੇ ਮਿੱਥੇ ਸਮੇਂ 'ਤੇ ਪੂਰੇ ਦਿਨ ਵਿੱਚ ਆਪਣੇ ਨਿਰਧਾਰਿਤ ਸਮੇਂ 'ਤੇ ਵਾਰੋ ਵਾਰ ਪੇਸ਼ ਕੀਤੇ ਜਾਣਗੇ। ਇਹ ਸਨ ਸਾਡੇ ਅੱਜ ਦਿਨ ਦੇ ਪੂਰੇ ਦਿਨ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਦੇ ਰਹਿੰਦੇ ਪ੍ਰੋਗਰਾਮਸ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:10 ਵੱਜਣ ਵਾਲੇ ਨੇ, ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਸਾਲਾਨਾ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਸ ਤੀਰਥ ਯਾਤਰਾ ਨਾਲ ਜੁੜੀਆਂ ਥਾਵਾਂ 'ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਨੇ। ਪੁਲਿਸ ਨੇ ਰਵਾਇਤੀ ਪਹਿਲਗਾਮ ਰੂਟ 'ਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਦਾ ਭਾਰਤ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਇਕਾਨਾ ਕ੍ਰਿਕਟ ਸਟੇਡੀਅਮ ਵਿਖੇ ਅਫਗਾਨਿਸਤਾਨ ਨਾਲ ਹੋਏਗਾ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਇਸ ਸਮੇਂ ਲੜੀ ਵਿੱਚ 1-0 ਨਾਲ ਅੱਗੇ ਹੈ ਅਤੇ ਅੱਜ ਦੇ ਮੁਕਾਬਲੇ ਵਿੱਚ ਲੜੀ ਜਿੱਤਣ ਦਾ ਟੀਚਾ ਰੱਖੇਗੀ। ਸਤਲੁਜ ਦਰਿਆ ਦੇ ਤੁਸੀ ਬੰਨ ਅਤੇ ਗਿੱਦੜ ਪਿੰਡੀ ਤੋਂ ਫਲੋਰ ਤੱਕ ਪੱਕੀ ਸੜਕ ਬਣਾਉਣ ਦੇ ਕਾਰਜ ਦਾ ਨੀਂਹ ਪੱਥਰ ਭਲਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੱਖਣਗੇ। ਰਾਸਵ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਲ 2023 ਦੌਰਾਨ ਮੰਡਾਲਾ ਛੰਨਾ ਨੇੜੇ ਬੰਨ ਟੁੱਟਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ। ਉਸ ਸਮੇਂ ਤੋਂ ਹੀ ਬੰਨ ਨੂੰ ਮਜ਼ਬੂਤ ਕਰਨ ਅਤੇ ਇਸ ਉੱਪਰ ਪੱਕੀ ਸੜਕ ਬਣਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਗਿੱਦੜ ਪਿੰਡੀ ਤੋਂ ਫਲੌਰ ਤੱਕ ਬਣਨ ਵਾਲੀ ਇਹ ਸੜਕ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜੇਗੀ। ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਕੱਲ੍ਹ ਅੰਮ੍ਰਿਤਸਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਵੰਦੇ ਭਾਰਤ ਐਕਸਪ੍ਰੈਸ ਨੂੰ ਗੁਰਦਾਸਪੁਰ ਅਤੇ ਬਟਾਲਾ ਰਾਹੀਂ ਆਪਣੇ ਨਵੇਂ ਰੂਟ 'ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਨਾਲ ਦੂਰੀ ਅਤੇ ਯਾਤਰਾ ਦੇ ਸਮੇਂ 'ਚ ਕਾਫੀ ਕਮੀ ਆਏਗੀ। ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਨਾਲ ਜੁੜਦੇ ਹੋਏ ਇਹ ਸੇਵਾ ਸ਼ਰਧਾਲੂਆਂ, ਸੈਲਾਨੀਆਂ ਅਤੇ ਸਥਾਨਕ ਯਾਤਰੀਆਂ ਲਈ ਤੇਜ਼, ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਯਾਤਰਾ ਪ੍ਰਦਾਨ ਕਰੇਗੀ। ਮੰਤਰੀ ਨੇ ਕਿਹਾ ਕਿ ਇਹ ਸੇਵਾ ਸ਼੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਸ਼੍ਰੀ ਰਾਮ ਤੀਰਥ ਜੀ ਅਤੇ ਅੰਮ੍ਰਿਤਸਰ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਨਾਲ ਜੋੜਨ ਵਾਲੇ ਧਾਰਮਿਕ ਸੈਰ ਸਪਾਟਾ ਸਰਕਟ ਨੂੰ ਮਜ਼ਬੂਤ ਕਰੇਗੀ। ਇਸ ਦੇ ਨਾਲ ਹੀ ਖੇਤਰ ਵਿੱਚ ਆਰਥਿਕ ਗਤੀਵਿਧੀਆਂ, ਸੈਰ ਸਪਾਟਾ ਅਤੇ ਵਪਾਰ ਨੂੰ ਉਤਸ਼ਾਹ ਮਿਲੇਗਾ। ਉਹਨਾਂ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਸਾਰੀਆਂ ਆਧੁਨਿਕ ਸਹੂਲਤਾਂ ਨਾਲ 62 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਿਆਸ ਰੇਲਵੇ ਜੰਕਸ਼ਨ ਨੂੰ ਮੁੜ ਵਿਕਸਿਤ ਕਰਨ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ MLA ਹੋਸਟਲ ਵਿਰਾਸਤੀ ਫਰਨੀਚਰ ਦੀ ਨਿਲਾਮੀ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਵਿਰਾਸਤੀ ਵਸਤੂਆਂ ਦਾ ਰਖਵਾਲਾ ਕੌਣ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਪੀਕਰ ਸੰਧਵਾ ਨੇ ਕਿਹਾ ਕਿ ਇਸ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਦਾ ਸਿਰ ਚੁੱਕੇਗਾ ਅਤੇ ਜਵਾਬਦੇਹੀ ਤੈਅ ਕੀਤੀ ਜਾਏਗੀ। ਇਹ ਕਾਰਵਾਈ 4 ਜੂਨ ਨੂੰ ਸ਼ਿਕਾਗੋ ਦੇ ਚੰਡੀਗੜ੍ਹ ਸਥਿਤ MLA ਹੋਸਟਲ ਤੋਂ ਵਿਰਾਸਤੀ ਕੁਰਸੀਆਂ ਦੀ ਇੱਕ ਜੋੜੀ ਅਤੇ 4 ਨੀਵੇਂ ਸਟੂਲ ਦੇ ਸੈੱਟ ਦੀ ਨਿਲਾਮੀ ਬਾਰੇ ਇੱਕ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੀਤੀ ਗਈ ਹੈ, ਜੋ ਕਿ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ $72,720 $59 ਲੱਖ ਰੁਪਏ ਤੋਂ ਵੱਧ ਵਿੱਚ ਕੀਤੀ ਗਈ ਸੀ। ਇਹ ਵਿਰਾਸਤੀ ਫਰਨੀਚਰ ਵਸਤੂਆਂ ਆਰਕੀਟੈਕਟ ਲੀ ਕਾਰਬੋਜੀਆ ਅਤੇ ਪੀਰੇ ਜੈਨਰ ਦੁਆਰਾ ਡਿਜ਼ਾਇਨ ਕੀਤੀਆਂ ਗਈਆਂ ਸਨ ਜਦੋਂ ਚੰਡੀਗੜ੍ਹ ਬਣਾਇਆ ਗਿਆ ਸੀ। ਸੂਬੇ ਦੇ ਖੇਡਾਂ ਦੇ ਸਮਾਨ, ਜੁੱਤੀਆਂ ਅਤੇ ਚਮੜੇ ਦੇ ਨਿਰਮਾਣ ਵਾਤਾਵਰਣ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਨੇ ਬੀਤੇ ਕੱਲ੍ਹ ਫੁੱਟਵੀਅਰ ਡਿਜ਼ਾਇਨ ਅਤੇ ਵਿਕਾਸ ਸੰਸਥਾ FDDI ਨਾਲ ਇੱਕ ਨੈਤਿਕ ਸਮਝੌਤੇ ਅਤੇ ਹਸਤਾਖਰ ਕੀਤੇ ਨੇ। ਇਹ ਸਹਿਯੋਗ ਇਹਨਾਂ ਖੇਤਰਾਂ ਨੂੰ ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚਾ, ਹੁਨਰਮੰਦ ਮਨੁੱਖੀ ਸ਼ਕਤੀ ਡਿਜ਼ਾਇਨ ਅਤੇ ਨਵੀਨਤਾ ਸਹਾਇਤਾ ਅਤੇ ਮਜ਼ਬੂਤ ਬਾਜ਼ਾਰ ਸੰਬੰਧ ਪ੍ਰਭਾਵਿਤ ਕਰੇਗਾ।

ਇਹ ਭਾਈਵਾਲੀ ਪੰਜਾਬ ਆਧਾਰਿਤ ਸੂਖਮ ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਰਾਸ਼ਟਰੀ ਅਤੇ ਆਲਮੀ ਪੱਧਰ 'ਤੇ ਸਪਲਾਈ ਚੇਨਾਂ ਦਾ ਹਿੱਸਾ ਬਣਨ ਅਤੇ ਆਪਣੀ ਬਰਾਮਦ ਮੌਜੂਦਗੀ ਦਾ ਵਿਸਥਾਰ ਕਰਨ ਦੇ ਯੋਗ ਬਣਾਏਗੀ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇਆ ਰਾਹਤਕਾਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਦੁਆਰਾ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸੂਬੇ ਵਿੱਚ NRI ਵਿਆਹ ਧੋਖਾਧੜੀਆਂ ਦੀ ਚੁਣੌਤੀ ਵੱਧ ਰਹੀ ਹੈ। ਕੱਲ੍ਹ ਰੋਪੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਨੂੰ ਦਿੱਤੀ ਜਾ ਰਹੀ ਪ੍ਰਸ਼ਾਸਕੀ ਅਤੇ ਪੁਲਿਸ ਸਹਾਇਤਾ ਬਾਰੇ ਸਮੀਖਿਆ ਮੀਟਿੰਗਾਂ ਕਰਦੇ ਹੋਏ ਉਹਨਾਂ ਨੇ ਛੱਡੀਆਂ ਗਈਆਂ ਔਰਤਾਂ ਦੇ ਇਹਨਾਂ ਅੰਕੜਿਆਂ ਦਾ ਹਵਾਲਾ ਦਿੱਤਾ ਅਤੇ ਇਹਨਾਂ ਔਰਤਾਂ ਦੀ ਸਹਾਇਤਾ ਲਈ ਤੇਜ਼ ਜਾਂਚ, ਬਿਹਤਰ ਅੰਤਰ ਏਜੰਸੀ ਤਾਲਮੇਲ ਅਤੇ ਸਮੇਂ ਸਿਰ ਕਾਨੂੰਨੀ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰ ਰਹੇ ਸਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਵਿਰੁੱਧ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ ਲਗਭਗ 6 ਕਿਲੋ ਹੈਰਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਤਮਾਂ ਖਤਮ ਹੋਈਆਂ। ਸਾਡਾ xhandle@AIR.RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-23-11-24-28 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦਾ 1:15 ਵੱਜ ਰਿਹਾ। ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਗੀਤ ਲੈ ਕੇ ਤੁਹਾਡੇ ਮਨੋਰੰਜਨ ਵਾਸਤੇ, ਤੁਹਾਡੇ ਦਿਨ ਨੂੰ ਚੰਗਾ ਅਤੇ ਖੁਸ਼ਗਵਾਰ ਬਣਾਉਣ ਵਾਸਤੇ। ਸੋ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ।

ਜੀ ਫੌਜੀ ਵੀਰੋ, ਕਿਸੇ ਨੇ ਬਿਲਕੁਲ ਠੀਕ ਹੀ ਕਿਹਾ ਹੈ ਕਿ ਨੀਂਦ ਅਤੇ ਸੁਪਨੇ ਵੇਚ ਕੇ ਹੀ ਅਸੀਂ ਫੌਜੀ ਬਣੇ ਹਾਂ। ਬਿਲਕੁਲ, ਨੀਂਦ ਅਤੇ ਸੁਪਨੇ, ਸੁੱਖ ਆਰਾਮ ਸਭ ਤਿਆਰ ਕੇ ਹੀ ਤਿਆਗ ਕਰਕੇ ਹੀ ਇੱਕ ਫੌਜੀ ਆਪਣੇ ਆਪ ਨੂੰ ਫੌਜ ਵਿੱਚ ਭਰਤੀ ਕਰਦਾ ਹੈ ਅਤੇ ਆਪਣੇ ਆਪ ਨੂੰ ਤਿਆਰ ਕਰਦਾ ਹੈ। ਹਰ ਕਿਸਮ ਦੀ ਸਿਚੁਏਸ਼ਨ ਵਿੱਚ ਆਪਣੇ ਆਪ ਨੂੰ ਢਾਲ ਲੈਂਦਾ ਹੈ, ਮੁਸ਼ਕਲ ਤੋਂ ਮੁਸ਼ਕਲ ਸਮੇਂ ਨੂੰ ਬੜੇ ਆਰਾਮ ਨਾਲ ਕੱਢ ਲੈਂਦਾ ਹੈ। ਸੋ ਫੌਜੀ ਵੀਰੋ, ਤੁਹਾਡੇ ਵਾਸਤੇ ਅਸੀਂ ਪੇਸ਼ ਕਰ ਰਹੇ ਹਾਂ ਇਹ ਪ੍ਰੋਗਰਾਮ। ਇਸ ਪ੍ਰੋਗਰਾਮ ਦਾ ਸ਼ੁਰੂਆਤੀ ਗੀਤ ਤੁਸੀਂ ਸੁਣਿਆ, ਤੇਰੇ ਮੇਰੇ ਸੁਪਨੇ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਸਨ ਹਰੀਹਰਨ ਅਤੇ ਸਾਧਨਾ ਸਰਗਮ ਦੀਆਂ। ਆਓ ਸੁਣਦੇ ਹਾਂ ਇੱਕ ਹੋਰ ਗੀਤ।

0: ਸੁਜ਼ੈਨ ਡੇਮੇਲੋ ਅਤੇ ਰਾਹਤ ਅਤੇ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਵੀਰ ਫਿਲਮ 'ਚੋਂ ਲਿਆ ਗਿਆ ਗੀਤ। ਬਾਕੀ ਦੇ ਗੀਤ ਅਸੀਂ ਤੁਹਾਨੂੰ ਸੁਣਾਵਾਂਗੇ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ। ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਪੰਜਾਬ ਨੇ ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ FDDI ਨਾਲ ਇੱਕ ਰਣਨੀਤਿਕ ਸਮਝੌਤਾ ਪੱਤਰ 'ਤੇ ਦਸਤਖਤ ਕਰਕੇ ਆਪਣੇ ਖੇਡਾਂ ਦੇ ਸਮਾਨ ਜੁੱਤੀਆਂ ਅਤੇ ਚਮੜੇ ਦੇ ਸਮਾਨ ਦੇ ਖੇਤਰ ਨੂੰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਹਸਤਾਖਰ ਕੀਤੇ ਗਏ ਸਮਝੌਤੇ ਦਾ ਉਦੇਸ਼ ਇਹਨਾਂ ਖੇਤਰਾਂ ਵਿੱਚ ਉਦਯੋਗਾਂ ਨੂੰ ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚੇ, ਹੁਨਰਮੰਦ ਮਨੁੱਖੀ ਸ਼ਕਤੀ, ਡਿਜ਼ਾਈਨ ਅਤੇ ਨਵੀਨਤਾ ਸਹਾਇਤਾ ਅਤੇ ਮਜ਼ਬੂਤ ਬਾਜ਼ਾਰ ਸੰਬੰਧਾਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਇਸ ਸਾਂਝੇਦਾਰੀ ਨਾਲ ਪੰਜਾਬ ਅਧਾਰਤ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਮੁਕਾਬਲੇਬਾਜ਼ੀ ਦੇ ਵਧਣ ਦੀ ਉਮੀਦ ਹੈ, ਜਿਸ ਨਾਲ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਪਲਾਈ ਚੇਨਾਂ ਨਾਲ ਜੁੜ ਸਕਣਗੇ। ਇਸ ਨਾਲ ਉਹਨਾਂ ਨੂੰ ਬਰਾਮਦ ਵਧਾਉਣ ਦੀ ਵੀ ਉਮੀਦ ਹੈ। ਇਸ ਸਮਝੌਤੇ 'ਤੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਸਪ੍ਰੀਤ ਸਿੰਘ ਅਤੇ FDDI ਦੇ ਪ੍ਰਬੰਧ ਨਿਰਦੇਸ਼ਕ ਵਿਵੇਕ ਸ਼ਰਮਾ ਨੇ ਦਸਤਖਤ ਕੀਤੇ। ਇਸ ਪਹਿਲਕਦਮੀ ਨਾਲ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਹੁਰਾਰਾ ਮਿਲਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਅਤੇ ਬਰਾਮਦ ਲਈ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਕੀਤੀਆਂ ਨੇ। ਆਕਾਸ਼ਵਾਣੀ ਖਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ ਵਿੱਚ ਮੁੱਖ ਖੇਤਰਾਂ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਦੇਸ਼ ਦੇ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।
1: ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਆਪਣੀ ਸਭਿਅਤਾ ਦੇ ਵਿਰਸੇ ਨੂੰ ਸਾਂਭਣ, ਪ੍ਰਚਾਰ ਕਰਨ ਅਤੇ ਇਸ ਦਾ ਜਸ਼ਨ ਮਨਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਨੇ, ਜਿਸ ਨਾਲ ਲੱਖਾਂ ਨਾਗਰਿਕਾਂ ਵਿੱਚ ਮਾਣ ਦੀ ਭਾਵਨਾ ਪੈਦਾ ਹੋਈ ਹੈ। ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਜਨਵਰੀ 2024 ਵਿੱਚ ਆਇਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਦੇ ਵਿਸ਼ਾਲ ਸ਼੍ਰੀ ਰਾਮ ਮੰਦਿਰ ਵਿੱਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ, ਜੋ ਕਿ ਇੱਕ ਸਦੀਆਂ ਪੁਰਾਣੀ ਇੱਛਾ ਦੀ ਪੂਰਤੀ ਨੂੰ ਦਰਸਾਉਂਦੀ ਹੈ। ਆਕਾਸ਼ਵਾਣੀ ਖਬਰਾਂ ਨਾਲ ਗੱਲਬਾਤ ਕਰਦਿਆਂ ਇੱਕ ਸ਼ਰਧਾਲੂ ਪੰਕਜ ਜਰੀਆ ਨੇ, ਜਿਸਨੇ ਹਾਲ ਹੀ ਵਿੱਚ ਮੰਦਿਰ ਦੇ ਦਰਸ਼ਨ ਕੀਤੇ ਨੇ, ਆਪਣਾ ਅਨੁਭਵ ਸਾਂਝਾ ਕੀਤਾ।
2: ਅਭੀ ਥੋੜੇ ਦਿਨੋਂ ਪਹਿਲੇ ਮੈਂ ਅਯੋਧਿਆ ਗਿਆ ਥਾ, ਵਹਾਂ ਹਮਨੇ ਪ੍ਰਭੂ ਰਾਮ ਕੇ ਦਰਸ਼ਨ ਕੀਏ। ਵਹਾਂ ਵਿਵਸਥਾ ਬਹੁਤ ਹੀ ਬੜੀਆ ਹੈ, ਭੀੜ ਕੋ ਮੈਨੇਜ ਕੇ ਲੀਏ ਸਰਕਾਰ ਨੇ ਬੜੀਆ ਪ੍ਰਬੰਧ ਕਰ ਰੱਖਾ ਹੈ। ਮੰਦਿਰ ਕਾ ਪ੍ਰਾਂਗਣ ਬਹੁਤ ਹੀ ਭਵ ਹੈ, ਸਭੀ ਲੋਕ ਲਾਈਨ ਮੇ ਲੱਗ ਕਰ ਪ੍ਰਭੂ ਕਾ ਦਰਸ਼ਨ ਕਰਤੇ ਹੈ।
1: ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਹਾਕਾਲ ਲੋਕ ਪ੍ਰੋਜੈਕਟ ਦਾ ਪਹਿਲਾ ਪੜਾ ਅਕਤੂਬਰ 2022 ਵਿੱਚ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਪ੍ਰੋਜੈਕਟ ਦੀ ਕੁੱਲ ਲਾਗਤ ਕਰੀਬ 850 ਕਰੋੜ ਰੁਪਏ ਹੈ। ਵਾਰਾਣਸੀ ਵਿੱਚ ਦਸੰਬਰ 2021 ਵਿੱਚ ਉਦਘਾਟਨ ਕੀਤੇ ਗਏ ਕਾਸ਼ੀ ਵਿਸ਼ਵਨਾਥ ਕੋਰੀਡੋਰ ਨੇ ਪਵਿੱਤਰ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਗੰਗਾ ਦਰਿਆ ਨਾਲ ਸਿੱਧਾ ਜੋੜ ਕੇ ਤੀਰਥ ਯਾਤਰਾ ਦੇ ਅਨੁਭਵ ਨੂੰ ਬਦਲ ਦਿੱਤਾ ਹੈ। ਇਹ ਪਰਿਵਰਤਨਸ਼ੀਲ ਪਹਿਲਕਦਮੀਆਂ ਭਵਿੱਖ ਨੂੰ ਵਿਸ਼ਵਾਸ ਨਾਲ ਅਪਣਾਉਂਦੇ ਹੋਏ ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਨੇ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਨਾਗਰਿਕਾਂ ਦੀ ਸੁਰੱਖਿਆ ਅਤੇ ਦੁਸ਼ਮਣ ਦੀ ਤਬਾਹੀ ਲਈ ਮਜ਼ਬੂਤ ਸੁਰੱਖਿਆ ਢਾਂਚਾ ਬਣਾਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਨੇ ਸਰਜੀਕਲ ਸਟ੍ਰਾਈਕ, ਹਵਾਈ ਹਮਲੇ ਅਤੇ ਓਪਰੇਸ਼ਨ ਸੰਦੂਰ ਰਾਹੀਂ ਸਰਹੱਦ ਪਾਰੋਂ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਧਾਰਾ 370 ਹਟਾਉਣ ਅਤੇ ਨਕਸਲਵਾਦ ਦਾ ਖਾਤਮਾ ਕਰਨ ਦਾ ਵੀ ਜ਼ਿਕਰ ਕੀਤਾ। ਸ਼੍ਰੀ ਸ਼ਾਹ ਨੇ ਉੱਤਰ ਪੂਰਬ ਵਿੱਚ 12 ਤੋਂ ਵੱਧ ਸਮਝੌਤਿਆਂ ਨਾਲ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ NRI ਵਿਆਹ ਧੋਖਾਧੜੀਆਂ ਦੀ ਚੁਣੌਤੀ ਵੱਧ ਰਹੀ ਹੈ। ਕੱਲ੍ਹ ਰੋਪੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਨੂੰ ਦਿੱਤੀ ਜਾ ਰਹੀ ਪ੍ਰਸ਼ਾਸਕੀ ਅਤੇ ਪੁਲਿਸ ਸਹਾਇਤਾ ਬਾਰੇ ਸਮੀਖਿਆ ਮੀਟਿੰਗਾਂ ਕਰਦਿਆਂ ਹੋਇਆਂ ਉਹਨਾਂ ਨੇ ਛੱਡੀਆਂ ਗਈਆਂ ਔਰਤਾਂ ਦੇ ਇਹਨਾਂ ਅੰਕੜਿਆਂ ਦਾ ਹਵਾਲਾ ਦਿੱਤਾ। ਉਹਨਾਂ ਇਹਨਾਂ ਔਰਤਾਂ ਦੀ ਸਹਾਇਤਾ ਲਈ ਤੇਜ਼ ਜਾਂਚ, ਬਿਹਤਰ ਅੰਤਰ ਏਜੰਸੀ ਤਾਲਮੇਲ ਅਤੇ ਸਮੇਂ ਸਿਰ ਕਾਨੂੰਨੀ ਦਖਲਅੰਦਾਜ਼ੀ ਦੀ ਮੰਗ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਵਿਰਾਸਤੀ ਵਸਤੂਆਂ ਦੇ ਕਸਟੋਡੀਅਨ ਬਾਰੇ ਪਤਾ ਲਾਉਣ ਲਈ ਸੰਬੰਧਿਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮਾਮਲੇ ਦਾ ਗੰਭੀਰ ਨੋਟਿਸ ਦਿੰਦਿਆਂ ਸਪੀਕਰ ਨੇ ਕਿਹਾ ਕਿ ਸਖ਼ਤ ਜਵਾਬਦੇਹੀ ਤੈਅ ਕੀਤੀ ਜਾਏਗੀ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਇਹ ਕਦਮ ਇਹਨਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਚੁੱਕਿਆ ਗਿਆ ਕਿ ਚੰਡੀਗੜ੍ਹ ਦੇ MLA ਹੋਸਟਲ ਤੋਂ ਵਿਰਾਸਤੀ ਕੁਰਸੀਆਂ ਦੀ ਇੱਕ ਜੋੜੀ ਅਤੇ 4 ਸਟੂਲਾਂ ਦੀ 4 ਜੂਨ ਨੂੰ ਸ਼ਿਕਾਗੋ ਵਿੱਚ $72,720 ਅਮਰੀਕੀ ਡਾਲਰ ਵਿੱਚ ਨਿਲਾਮੀ ਕੀਤੀ ਗਈ ਸੀ, ਜਿਸ ਦੀ ਕੀਮਤ 59 ਲੱਖ ਰੁਪਏ ਤੋਂ ਵੱਧ ਹੈ। ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਏਗਾ। ਇਹ ਮੈਚ ਬਰਤਾਨੀਆ ਦੇ ਲੀਡਸ ਵਿੱਚ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 64 ਤੋੜਾਂ ਨਾਲ ਹਰਾਇਆ ਸੀ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਅੱਜ ਸਵੇਰੇ ਅਲਜੀਰੀਆ ਨੂੰ 3-0 ਨਾਲ ਹਰਾ ਦਿੱਤਾ। ਲਿਓਨਲ ਮੈਸੀ ਨੇ ਇਸ ਮੈਚ ਵਿੱਚ 3 ਗੋਲ ਕਰਕੇ ਹੈਟ੍ਰਿਕ ਬਣਾਈ। ਉਸ ਨੇ ਵਿਸ਼ਵ ਕੱਪ ਵਿੱਚ 16 ਗੋਲਾਂ ਨਾਲ ਸਭ ਤੋਂ ਵੱਧ ਗੋਲ ਕਰਨ ਦੇ ਜਰਮਨੀ ਦੇ ਮਿਰੋਸਲਾਵ ਕਲੋਜ਼ ਦਾ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਅੱਜ ਸਵੇਰੇ ਇੱਕ ਹੋਰ ਮੈਚ ਵਿੱਚ ਨਾਰਵੇ ਨੇ ਅਮਰੀਕਾ ਦੇ ਬੋਸਟਨ ਸਟੇਡੀਅਮ ਵਿੱਚ ਗਰੁੱਪ 1 ਦੇ ਆਪਣੇ ਪਹਿਲੇ ਮੈਚ ਵਿੱਚ ਇਰਾਕ ਨੂੰ 4-1 ਨਾਲ ਹਰਾਇਆ। ਅੱਜ ਖੇਡੇ ਗਏ ਇੱਕ ਹੋਰ ਮੈਚ ਵਿੱਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾ ਦਿੱਤਾ ਹੈ। ਬੀਤੀ ਰਾਤ ਫਰਾਂਸ ਨੇ ਨਿਊ ਜਰਸੀ ਵਿੱਚ ਸੈਨੇਗਲ ਨੂੰ 3-1 ਨਾਲ ਮਾਤ ਦਿੱਤੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। G7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 1,78,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਅਤੇ ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਮੈਚ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਅਦਾਬ, ਯੇ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। وزیر اعظم نریندر مودی آج فرانس کے شہر ایویوں میں G7 سربراہ کانفرنس سے الگ امریکی صدر ڈونلڈ ٹرمپ سے ملاقات کریں گے۔ وزیر اعظم مودی فرانس کے اپنے دورے کے حصے کے طور پر آج شام پیرس پہنچیں گے۔ وزیر دفاع راجناتھ سنگھ نے کہا ہے کہ بھارت کی خود مختاری کے ساتھ کوئی سمجھوتا نہیں ہے۔ انہوں نے سرجیکل سٹرائکس، بالاکوٹ اور آپریشن سندور کا دہشت گردی کی روک تھام کے لیے فیصلہ کن کارروائیوں کے طور پر ذکر کیا۔ بھارت کے دفاعی ساز و سامان کی تیاری میں مالی سال 2025-26 کے دوران 1.78 لاکھ کروڑ روپے کا ریکارڈ اضافہ ہوا ہے، جو سال 2020-21 سے اب تک 110% اضافہ ہے۔ اور مردوں کے کرکٹ میں لکھنؤ میں 3 میچوں کی سیریز کا دوسرا ODI بھارت اور افغانستان کے درمیان جاری ہے۔ وزیر اعظم نریندر مودی فرانس کے شہر ایویوں میں جاری G7 سربراہ کانفرنس کے لیے اپنے دورے کے دوسرے دن آج اعلی سطح کے کئی آؤٹ ریچ پروگراموں میں شرکت کریں گے۔ البتہ سب کی توجہ امریکی صدر ڈونلڈ ٹرمپ کے ساتھ ان کی 2 طرفہ ملاقات پر ہے، جو آج شام منعقد ہوگی۔ فروری 2025 میں واشنگٹن ڈی سی میں ان کی آخری ملاقات ہوئی تھی۔ اس وقت سے اب تک یہ ان دونوں رہنماؤں کی پہلی بالمشافہ میٹنگ ہے۔ بات چیت کے دوران امید ہے کہ دونوں رہنما بہت سے شعبوں میں بھارت امریکہ 2 طرفہ تعاون کو مزید مستحکم بنانے کے طور طریقوں اور باہمی مفاد کے کلیدی نوعیت کے علاقائی اور عالمی معاملات پر تبادلہ خیال کریں گے۔ وزیر اعظم ایک ورکنگ جلسے میں بھی شرکت کریں گے، جس کا موضوع ہے سبھی کے مفاد کے لیے متوازن، سب کی شمولیت والی اور پائیدار اقتصادی ترقی کو فروغ دینا۔ امریکی صدر ڈونلڈ ٹرمپ کے ساتھ میٹنگ کے علاوہ جناب مودی ایک ورکنگ لنچ میں بھی شرکت کریں گے، جس کا موضوع ہے مصنوعی ذہانت سے محفوظ، تیز رفتار اور مؤثر استعمال کو یقینی بنانا۔ اسی دوران وزیر اعظم نریندر مودی فرانس کے اپنے دورے کے حصے کے طور پر آج شام پیرس پہنچیں گے۔ بھارتی برادری کے ارکان ان کی آمد کے منتظر ہیں اور ان کے استقبال کی تیاریاں جاری ہیں۔ وزیر دفاع راجناتھ سنگھ نے کہا ہے کہ بھارت کی دفاعی ساز و سامان کی سالانہ تیاری میں مالی سال 2025-26 کے دوران ابھی تک کا 1.78 لاکھ کروڑ روپے کا اضافہ ہوا ہے۔ ایک سوشل میڈیا پوسٹ میں جناب سنگھ نے کہا کہ اس اہم حصول یابی سے پچھلے سال کی 1.54 لاکھ کروڑ روپے کی پیداوار کے مقابلے 15.6% ترقی کا اظہار ہوتا ہے۔ یہ ترقی مالی سال 2020-21 سے اب تک کی 110% ہے، جب یہ ترقی محض 84,000 کروڑ روپے سے زیادہ تھی۔ انہوں نے یہ بھی کہا کہ ملک ہی میں تیار کیے گئے دفاعی ساز و سامان کی مقدار میں مالی سال 2013-14 کے مقابلے تقریباً 4 گنا اضافہ ہوا ہے، جو محض 4,746 کروڑ روپے تھا۔ वजीर दिफा राजनाथ सिंह ने कहा है कि दहशतगर्दी के खिलाफ हरगिज बर्दाश्त

ਲਵ ਆਜਕਲ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਨੀਰਜ ਅਤੇ ਸੁਨੀਧੀ ਚੌਹਾਨ ਦੀ ਆਵਾਜ਼ਾਂ ਵਿੱਚ। ਪ੍ਰੋਗਰਾਮ ਦਾ ਅਗਲਾ ਸਿਨੀ ਗੀਤ ਸੁਣਾਉਣ ਜਾ ਰਹੇ ਹਾਂ ਫਿਲਮ ਯੇ ਜਵਾਨੀ ਹੈ ਦੀਵਾਨੀ 'ਚੋਂ ਲਿਆ ਗਿਆ, ਆਵਾਜ਼ਾਂ ਬੈਨੀ ਦਿਆਲ ਅਤੇ ਸ਼ੇਫਾਲੀ ਦੀਆਂ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਪਾਲ ਦੇ ਗਾਏ ਕੁਝ ਲੋਕ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 800

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਪਾਲ ਦੇ ਗਾਏ ਕੁਝ ਲੋਕ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਇਹ ਸਭਾ ਇੱਥੇ ਸਮਾਪਤ ਹੁੰਦੀ ਹੈ। ਆਪਣੀ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮੀ 4 ਵਜੇ ਫੇਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਨਮਸਕਾਰ।
1: ਨਮਸਕਾਰ, DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਏ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। G7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਪਿਛਲੇ 12 ਸਾਲਾਂ ਵਿੱਚ ਨਾਗਰਿਕਾਂ ਦੀ ਸੁਰੱਖਿਆ ਤੇ ਦੁਸ਼ਮਣ ਦੀ ਤਬਾਹੀ ਲਈ ਮਜ਼ਬੂਤ ਸੁਰੱਖਿਆ ਢਾਂਚਾ ਬਣਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 1,78,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਅੱਜ ਪੁਡੂਚੇਰੀ ਮੰਤਰੀ ਮੰਡਲ ਵਿੱਚ 3 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ। ਸਾਲਾਨਾ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੰਜਾਬ ਦੇ ਫੁੱਟਵੇਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ ਨਾਲ ਇੱਕ ਸਮਝੌਤਾ ਪੱਤਰ ਦੇ ਹਸਤਾਖਰ ਕਰਕੇ ਖੇਡਾਂ ਦੇ ਸਾਮਾਨ, ਜੁੱਤੀਆਂ ਅਤੇ ਚਮੜੇ ਦੇ ਸਾਮਾਨ ਦੇ ਖੇਤਰ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਿਆ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਮੈਚ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਤੋਂ ਸ਼ਿਵਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ, ਪਿੰਡ ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਣ ਲਾਲ ਰਾਠੀ, ਓਮ ਪ੍ਰਕਾਸ਼, ਸ਼ਗਨ ਲਾਲ, ਲਵਕੁਸ਼ ਵਰਮਾ, ਬਿਮਲਾ, ਸ਼ਿਮਲਾ, ਨਰੇਸ਼, ਸੁਰੇਸ਼, ਹੇਤਰਾਮ, ਬਿਰਜਪਾਲ, ਸਤੀਸ਼, ਸੁਭਾਸ਼। ਇਸੇ ਤਰ੍ਹਾਂ ਪਿੰਡ ਘੁੜਿਆਣਾ ਤੋਂ ਕੁਲਦੀਪ ਢੀਂਗਰਾ, ਰਣਜੀਤ ਕੌਰ ਭੱਟੀ, ਬੋਲ ਸਿੰਘ ਭੱਟੀ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਬਿਲਕੁਲ ਸਹੀ ਗੱਲ ਹੈ ਦੋਸਤੋ, ਕਦੇ ਵੀ ਆਪਣੇ ਦੇਸ਼ ਨੂੰ ਭੰਡਣਾ ਨਹੀਂ ਚਾਹੀਦਾ। ਇਹ ਬਹੁਤ ਮਾੜੀ ਗੱਲ ਹੁੰਦੀ ਹੈ। ਕਈ ਲੋਕ ਇੱਕ ਦਫ਼ਤਰ ਨੂੰ ਛੱਡ ਕੇ ਜਦੋਂ ਦੂਜੇ ਦਫ਼ਤਰ ਨੌਕਰੀ ਲਈ ਜਾਂਦੇ ਨੇ ਤਾਂ ਉਹ ਵੀ ਪਿਛਲੇ ਦਫ਼ਤਰ ਨੂੰ ਕਾਫ਼ੀ ਭੰਡਦੇ ਨੇ ਅਤੇ ਕਾਫ਼ੀ ਮਾੜਾ ਚੰਗਾ ਬੋਲਦੇ ਰਹਿੰਦੇ ਨੇ। ਦੋਸਤੋ, ਤਰੱਕੀ ਕਰਨਾ ਬਹੁਤ ਚੰਗੀ ਗੱਲ ਹੈ, ਪਰ ਕਿਸੇ ਲਈ ਮਾੜਾ ਬੋਲਣਾ ਬਹੁਤ ਮਾੜੀ ਗੱਲ ਹੈ। ਕਿਸੇ ਵੱਲੋਂ ਕੀਤੀ ਹੋਈ ਸਖਤੀ ਕਾਰਨ ਜੇਕਰ ਤੁਸੀਂ ਤਰੱਕੀ ਕਰਦੇ ਹੋ ਤਾਂ ਉਸਦਾ ਧੰਨਵਾਦ ਹੋਣਾ ਚਾਹੀਦਾ ਹੈ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਇਸੇ ਤਰ੍ਹਾਂ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜੀ ਗਈ ਹੈ ਅਤੇ ਆਲ ਇੰਡੀਆ ਰੇਡੀਓ ਦੇ ਪੂਰੀ ਟੀਮ ਵੱਲੋਂ ਵੀ ਇਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿੰਡ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ ਅਤੇ ਜਗਸੀਰ ਸਿੰਘ। ਪਿੰਡ ਚੌਂਕ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਅਤੇ ਮੀਕਾ ਬਿਰਕ। ਇਸੇ ਤਰ੍ਹਾਂ ਭਵਲਾਲ ਹਾਜੀਪੁਰ ਤੋਂ ਚੌਧਰੀ ਗੋਕਲ, ਬਿਮਲਾ ਚੌਧਰੀ, ਰਾਜ ਗੋਮਤੀ, ਜਿੱਦੂ ਸਰੋਜ, ਬਿੰਦਰ ਸ਼ਾਰਦਾ, ਸੀਮਾ, ਕੇ ਕੇ ਕੌਂਡਲ, ਰਜਨੀਸ਼ ਕੌਂਡਲ, ਆਰ ਕੇ ਕੌਂਡਲ ਅਤੇ ਸਾਰੇ ਪਿੰਡ ਵਾਲੇ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ, ਕੁਝ ਚਿਹਰੇ ਅਜਿਹੇ ਹੁੰਦੇ ਨੇ ਜਿਨ੍ਹਾਂ ਨਾਲ ਵਾਰ ਵਾਰ ਗੱਲ ਕਰਨ ਨੂੰ ਅਤੇ ਹੱਸਣ ਨੂੰ ਦਿਲ ਕਰਦਾ ਹੈ। ਉਹ ਚਿਹਰੇ ਇੰਨੇ ਸੋਹਣੇ ਹੁੰਦੇ ਨੇ ਕਿ ਬੰਦਾ ਮੱਲੋ ਮੱਲੀ ਉਸ ਪਾਸੇ ਖਿੱਚਿਆ ਜਾਂਦਾ ਹੈ। ਪਰ ਸਾਰੇ ਸੋਹਣੇ ਚਿਹਰੇ ਇੱਕੋ ਜਿਹੇ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਪਿਛਲੇ ਲੁਕੇ ਹੋਏ ਵਿਅਕਤੀ ਕਈ ਬਹੁਤ ਚੰਗੇ ਹੁੰਦੇ ਨੇ ਅਤੇ ਕਈਆਂ ਵਿੱਚ ਥੋੜ੍ਹੇ ਬਹੁਤੇ ਨੁਕਸ ਵੀ ਹੁੰਦੇ ਨੇ, ਭਾਵ ਕਿ ਉਹਨਾਂ ਦੇ ਵਿਚਾਰ ਮਾੜੇ ਹੁੰਦੇ ਹਨ। ਇਸ ਲਈ ਹਮੇਸ਼ਾ ਚੰਗੇ ਵਿਚਾਰਾਂ ਵਾਲੇ ਅਤੇ ਸਾਫ ਮਨ ਵਾਲੇ ਵਿਅਕਤੀ ਨੂੰ ਹੀ ਆਪਣਾ ਹਮਸਫ਼ਰ ਬਣਾਉਣਾ ਚਾਹੀਦਾ ਹੈ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਇਸੇ ਤਰ੍ਹਾਂ ਪਿੰਡ ਮੂਲੀਆ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ ਕਾਠਪਾਲ ਅਤੇ ਵਰਿਆਮ ਰੇਡੀਓ ਵਾਲਾ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ, ਰਮਨ, ਜ਼ਿਲ੍ਹਾ ਮੁਕਤਸਰ। ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਘੁੜਿਆਣਾ। ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਮੰਡੀ ਹਰਜੀ ਰਾਮ, ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਏ ਐੱਸ ਕੰਗ ਦੀ ਆਵਾਜ਼ ਵਿੱਚ।

ਦੋਸਤੋ ਬਿਲਕੁਲ ਸਹੀ ਗੱਲ ਹੈ, ਜੇਕਰ ਕੋਈ ਗੱਲ ਤਜਰਬੇ ਵਾਲੀ ਕਰਦਾ ਹੈ ਤਾਂ ਉਹ ਗੱਲ ਨੂੰ ਸੁਣਨਾ ਚਾਹੀਦਾ ਹੈ ਅਤੇ ਉਸ ਨੂੰ ਜ਼ਿੰਦਗੀ ਦੇ ਵਿੱਚ ਅਮਲ ਲਿਆਉਣਾ ਚਾਹੀਦਾ ਹੈ, ਨਾ ਕਿ ਉਸ ਨੂੰ ਖਿੱਚ ਖਿੱਚ ਕੇ ਪੈਣਾ ਚਾਹੀਦਾ ਹੈ। ਅਤੇ ਤਜਰਬੇ ਵਾਲੀ ਗੱਲ ਜਾਂ ਚੰਗੀ ਗੱਲ ਕਿਸੇ ਕੋਲੋਂ ਵੀ ਮਿਲ ਸਕਦੀ ਹੈ। ਕਹਿੰਦੇ ਨਾ, ਇੱਕ ਵਾਰ ਇੱਕ ਰਾਜਾ ਸੀ, ਉਹ ਕਾਫੀ ਲੜਾਈਆਂ ਹਾਰ ਚੁੱਕਿਆ ਸੀ ਅਤੇ ਹਾਰ ਕੇ ਬੈਠਾ ਹੋਇਆ ਸੀਗਾ। ਅਤੇ ਉਸੇ ਵੇਲੇ ਉਸਦੇ ਸਾਹਮਣੇ ਇੱਕ ਕੀੜੀ ਕੁਝ ਸਮਾਨ, ਇੱਕ ਦਾਣਾ ਲੈ ਕੇ ਜਾ ਰਹੀ ਸੀ। ਉਹ ਵਾਰ ਵਾਰ ਕੰਧ 'ਤੇ ਚੜ੍ਹਦੀ ਸੀ ਅਤੇ ਡਿੱਗ ਜਾਂਦੀ ਸੀ। ਰਾਜੇ ਨੂੰ ਉਸ ਤੋਂ ਸਿੱਖਣ ਨੂੰ ਮਿਲਿਆ ਕਿ ਆਪਣਾ ਕੰਮ ਨੂੰ ਜਾਂ ਆਪਣੇ ਕਾਰਵਾਈ ਨੂੰ ਵਾਰ ਵਾਰ ਕਰਦੇ ਰਹਿਣਾ ਚਾਹੀਦਾ। ਅਤੇ ਉਸਨੇ ਫਿਰ ਦੁਬਾਰਾ ਜੰਗ ਲੜੀ ਅਤੇ ਉਹ ਜੰਗ ਜਿੱਤ ਗਿਆ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਬੇਬੀ ਆਰਜੂ ਜਾਜੋਰੀਆ। ਇਸੇ ਤਰ੍ਹਾਂ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ, ਸੁੰਦਰ ਖੇਡ ਰਾਜਮਾਤਾ ਨਗਰ ਬੁੱਲਡਾਣਾ ਮਹਾਰਾਸ਼ਟਰਾ ਤੋਂ ਨਰਿੰਦਰ ਨਰਵਾੜੇ, ਜੋਤੀ ਆਕਾਂਸ਼ਾ ਅਤੇ ਆਕਾਸ਼ ਕੁਮਾਰ। ਇਸੇ ਤਰ੍ਹਾਂ ਪਿੰਡ ਘੁੜਿਆਣਾ ਤੋਂ ਕੁਲਦੀਪ ਢੀਂਗੜਾ, ਵਿਸ਼ਾਲ ਢੀਂਗੜਾ, ਸੁਮਿਤ, ਕਵਿਤਾ ਰਾਣੀ, ਆਰਪੀ ਸਿੰਘ ਅਤੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ। ਇਸੇ ਤਰ੍ਹਾਂ ਕੁਲਦੀਪ, ਏਕਮ, ਰਮਨ, ਅਭਿਜੋਤ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਲਾਲ ਚੰਦ ਜਮਲਾ ਜੱਟ ਦੀ ਆਵਾਜ਼ ਵਿੱਚ।

ਦੋਸਤੋ, ਤੁਸੀਂ ਸੁਣ ਰਹੇ ਸੀ ਲਾਲ ਚੰਦ ਜਮਲਾ ਜੱਟ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਆਰ ਡਾਂਗਾ ਪਾਰ ਡਾਂਗਾ। ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਅਤੇ ਆਰ ਜੇ ਤਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ, ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਆਪਣੀ ਫਰਮਾਇਸ਼ ਦੇ ਅੱਗੇ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ

ਦੋਸਤੋ ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵੱਲੋਂ ਭੇਜੀ ਗਈ ਚਿੱਠੀ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਦੇ ਹੋਏ ਤੁਹਾਡੇ ਵੱਲੋਂ ਕੀਤੀ ਗਈ ਪੰਜਾਬੀ ਗੀਤ ਦੀ ਫਰਮਾਇਸ਼ ਨੂੰ ਪੂਰਾ ਕਰੀਏ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, ਕੇ ਐੱਸ ਮਾਨ। ਇਸੇ ਤਰ੍ਹਾਂ ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸ਼ਾਈਨਾ ਅਤੇ ਨਿਵਾਨ ਸ਼ਰਮਾ। ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟਿੱਟੂ ਜੈਨ, ਜੇ ਬੀ ਰਾਓ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰਨਾ ਜੈਨ, ਅਭਿਸ਼ੇਕ, ਗੌਤਮ, ਨਗੀਨਾ ਜੈਨ। ਮੁੱਲਾਪੁਰ ਮੰਡੀ ਤੋਂ ਦੀਪਕ ਜੈਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨਿਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ, ਚਰਖਾ ਵੀ ਹੁਣ ਪੁਰਾਤਨ ਸਮੇਂ ਦੀ ਹੀ ਗੱਲ ਬਣ ਕੇ ਰਹਿ ਗਈ ਹੈ। ਪੁਰਾਣੇ ਜ਼ਮਾਨੇ 'ਚ ਮੁਟਿਆਰਾਂ ਅਤੇ ਬਜ਼ੁਰਗ ਔਰਤਾਂ ਜਿੱਥੇ ਆਮ ਹੀ ਚਰਖਾ ਕੱਤਦੀਆਂ ਹੋਈਆਂ ਨਜ਼ਰ ਆ ਜਾਂਦੀਆਂ ਸਨ, ਉੱਥੇ ਹੁਣ ਚਰਖਾ ਸਿਰਫ ਦਿਖਾਵੇ ਵਾਸਤੇ ਪੰਜਾਬੀ ਗੀਤਾਂ ਦੀਆਂ ਵੀਡੀਓ ਅਤੇ DJ ਪ੍ਰੋਗਰਾਮ ਵੇਲੇ ਸਟੇਜ 'ਤੇ ਹੀ ਵਿਖਾਈ ਦਿੰਦੇ ਹਨ। ਹੁਣ ਮੁਟਿਆਰਾਂ ਅਤੇ ਔਰਤਾਂ ਚਰਖਾ ਕੱਤਦੀਆਂ ਤਾਂ ਨਹੀਂ, ਪਰ ਮੋਬਾਈਲ ਚਲਾਉਂਦੀਆਂ ਆਮ ਦਿਖ ਜਾਂਦੀਆਂ ਹਨ। ਹੁਣ ਸਮਾਜ ਤਰੱਕੀ ਕਰ ਰਿਹਾ ਹੈ। ਪ੍ਰੋਗਰਾਮ ਦੇ ਅਗਲੇ ਗੀਤ ਲਈ ਦੋਸਤੋ ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਰਾਜਸਥਾਨ ਜ਼ਿਲ੍ਹਾ ਹਨੂੰਮਾਨਗੜ੍ਹ ਨੇੜੇ ਮੰਡੀ ਗੋਲੂਵਾਲ ਨਹਿਰ ਕਿਨਾਰੇ ਢਾਣੀ ਫਤਿਹਵਾਲੀ ਤੋਂ ਰਾਮ ਸਿੰਘ ਰਾਪਲ, ਖੁਸ਼ਪ੍ਰੀਤ ਕੌਰ, ਜਸਕੀਰਤ ਕੌਰ ਅਤੇ ਸਾਰਾ ਰਪਾਲ ਪਰਿਵਾਰ। ਇਸੇ ਤਰ੍ਹਾਂ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਜਸਗੁਣ ਅਤੇ ਤੇਗ ਫਤਿਹ ਸਿੰਘ ਰੱਖੜਾ। ਜ਼ਿਲ੍ਹਾ ਫਾਜ਼ਿਲਕਾ ਪਿੰਡ ਘੁੜਿਆਣਾ ਤੋਂ ਭੋਲਾ ਸੁਵਾਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰਤੇਸ਼ਵਰ, ਅਭਿਜੋਤ, ਗੁਣਤਾਜ ਅਤੇ ਦੋਸਤ ਬਲਤੇਜ ਸਿੰਘ ਘੁੜਿਆਣਾ, RP ਸਿੰਘ ਨਿਹਾਲਖੇੜਾ ਤੋਂ, ਗਿਆਨ ਚੰਦ ਕੰਬੋਜ ਅਰਨੀਵਾਲਾ ਤੋਂ, ਇਸੇ ਤਰ੍ਹਾਂ ਵਿਛੜੀ ਰੂਹ ਸਿਕੰਦਰ ਸਿੰਘ ਸੁਵਾਗ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ ਜੀ। ਇਸੇ ਤਰ੍ਹਾਂ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜੂ। ਦੋਸਤੋ, ਇਹਨਾਂ ਸਾਰੇ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਬਿਲਕੁਲ ਦੋਸਤੋ, ਕੱਲ੍ਹ ਦਾ ਪਤਾ ਨਹੀਂ ਕੀ ਹੋਣਾ ਹੈ। ਅੱਜ ਇਸ ਦੀ ਵਿੱਚ ਅੱਜ ਦਾ ਦਿਨ ਹੀ ਖੁਸ਼ੀਆਂ ਖਿੜਿਆਂ ਨਾਲ ਹੰਢਾਉਣਾ ਚਾਹੀਦਾ ਹੈ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਜੱਗੀ ਦੂਆ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ, ਅਮਨ, ਖਾਨੇ ਕੀ ਢਾਬ ਤੋਂ ਸ਼ਮਸ਼ੇਰ ਕੌਲਧਰ, ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਸ ਸਿੱਧੂ, ਜਗਤਾਰ ਜੱਗਾ, ਧੌਲਾ ਖਿੰਗਰਾ ਤੋਂ। ਦੋਸਤੋ, ਨਾਲ ਸਾਰੇ ਦੀ ਫਰਮਾਇਸ਼ ਤੋਂ ਸੁਣਦੇ ਹਾਂ ਅਗਲਾ ਗੀਤ ਮਾਸਟਰ ਸਲੀਮ ਅਤੇ ਸਾਥੀਆਂ ਦੀ ਆਵਾਜ਼ ਵਿੱਚ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇ ਆਰਜੇ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

0: CDMA 343 ਅਰੇ 6 ਮੀਟਰ ਯਾਨੀ 873 ਕਿਲੋਹਰਟਸ ਤੇ
1: DRM 864 ਕਿਲੋਹਰਟਸ FM 100.8 ਮੈਗਾਹਰਟਸ FM 100.9 ਮੈਗਾਹਰਟਸ ਤੇ FM 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। 3:04 ਵੱਜ ਰਹੇ ਨੇ ਤੇ ਸਾਡੀ ਦੂਜੀ ਸਭਾ ਤੇ ਪ੍ਰੋਗਰਾਮਸ ਲੈ ਕੇ ਅਸੀਂ ਹਾਜ਼ਰ ਹਾਂ ਤੇ ਆਪ ਸਭ ਦਾ ਸਵਾਗਤ ਕਰਦੇ ਹਾਂ। ਸਭਾ ਦੇ ਸ਼ੁਰੂ ਵਿੱਚ ਲਓ ਹੁਣ ਤੱਕ ਦੇ ਸੁਣੋ ਮੁੱਖ ਸਮਾਚਾਰ।

G7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਰਨਗੇ ਮੁਲਾਕਾਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰਥਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਵਿੱਚ ਨਾਗਰਿਕਾਂ ਦੀ ਸੁਰੱਖਿਆ ਤੇ ਦੁਸ਼ਮਣ ਦੀ ਤਬਾਹੀ ਲਈ ਮਜ਼ਬੂਤ ਸੁਰੱਖਿਆ ਢਾਂਚਾ ਬਣਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 1,78,000 ਕਰੋੜ ਰੁਪਏ ਤੋਂ ਵੱਧ ਕੇ ਉੱਚੇ ਪੱਧਰ ਤੇ ਪਹੁੰਚ ਗਿਆ ਹੈ। ਅੱਜ ਪੌਂਡੀਚੇਰੀ ਮੰਤਰੀ ਮੰਡਲ ਵਿੱਚ 3 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਾਲਾਨਾ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਪੰਜਾਬ ਨੇ ਫੁੱਟਵੇਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ ਨਾਲ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕਰਕੇ ਖੇਡਾਂ ਦੇ ਸਮਾਨ, ਜੁੱਤੀਆਂ ਤੇ ਚਮੜੇ ਦੇ ਸਮਾਨ ਦੇ ਖੇਤਰ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਚੇਅਰਪਰਸਨ ਵਿਜਿਆ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਨੂੰ ਵਿਰਾਸਤੀ ਫਰਨੀਚਰ ਅਤੇ ਅਮਰੀਕਾ ਵਿੱਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਮੈਚ ਵਿੱਚ ਅੱਜ ਭਾਰਤ ਦਾ ਨੀਦਰਲੈਂਡ ਨਾਲ ਮੁਕਾਬਲਾ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਕੁਝ ਸਦਾ ਬਹਾਰ ਗੀਤ।

ਮੇਰਾ ਗਾਓ ਮੇਰਾ ਦੇਸ਼। ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ ਵਿੱਚ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਾਉਂਦੀ ਹਾਂ ਫਿਲਮ ਮੇਰੇ ਜੀਵਨ ਸਾਥੀ 'ਚੋਂ ਲਿਆ ਗਿਆ, ਆਵਾਜ਼ ਕਿਸ਼ੋਰ ਕੁਮਾਰ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਸਦਾ ਬਹਾਰ ਗੀਤ ਖਤਮ ਹੁੰਦਾ ਹੈ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾ ਬਹਾਰ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 4:30 ਵੱਜਣ ਵਾਲੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਹਾਨੂੰ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਵਾਵਾਂਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਭਾਈ ਮੇਰਾ ਮਨਮਾਨਿਆ ਰਹਾਉ। ਸ਼ਬਦ ਦੀਆਂ ਇਹ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਹਨ। ਇਸ ਵਿੱਚ ਸ਼ਬਦ ਦਾ ਮੁੱਖ ਵਿਚਾਰ ਦਿੱਤਾ ਹੈ ਕਿ ਪਰਮਾਤਮਾ ਮੈਨੂੰ ਪਿਆਰਾ ਲੱਗਣ ਲੱਗ ਪਿਆ ਹੈ। ਮੇਰੇ ਮਨ ਨੇ ਸਹਿਜ ਸੁਭਾਏ ਹੀ ਇਹ ਗੱਲ ਸਵੀਕਾਰ ਕਰ ਲਈ ਹੈ ਅਤੇ ਹੁਣ ਮੈਨੂੰ ਰਾਮ ਭਾਵ ਪਰਮਾਤਮਾ ਆਪਣਾ ਲੱਗਦਾ ਹੈ। ਮੇਰਾ ਮਨ ਇਸ ਗੱਲ 'ਤੇ ਪਤੀਜ ਗਿਆ ਹੈ ਕਿ ਪਰਮਾਤਮਾ ਮੇਰਾ ਹੈ, ਕਿਉਂਕਿ ਉਹ ਹੀ ਸਾਨੂੰ ਆਪਣਾ ਲੱਗਦਾ ਹੈ ਜੋ ਸਾਡੇ ਮਨ ਦੇ ਵਿੱਚ ਵੱਸਦਾ ਹੈ। ਅਤੇ ਪਰਮਾਤਮਾ ਤਾਂ ਮਨ ਦੇ ਕੇ ਮੁੱਲ ਲਿਆ ਹੈ। ਅੱਗੇ ਭਗਤ ਜੀ ਫਰਮਾਉਂਦੇ ਹਨ, ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਘਰ ਆਇਆ। ਸ਼ਬਦ ਦੀਆਂ ਇਹਨਾਂ ਪੰਕਤੀਆਂ ਅੰਦਰ ਕਬੀਰ ਜੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਗੱਲ ਕਰਦੇ ਹਨ ਕਿ ਪਰਮਾਤਮਾ ਨੂੰ ਬਹੁਤੇ ਯਤਨ ਕਰਕੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਪ੍ਰੇਮਾ ਭਗਤੀ ਹੈ। ਬ੍ਰਹਮਾ ਦੀ ਉਦਾਹਰਣ ਦਿੰਦੇ ਹੋਏ ਕਬੀਰ ਜੀ ਫਰਮਾਉਂਦੇ ਹਨ ਕਿ ਉਸ ਨੇ ਪਰਮਾਤਮਾ ਦੀ ਕਥਾ ਕੀਤੀ, ਉਸ ਦਾ ਵਰਣਨ ਕਰਦਾ ਗਿਆ, ਪਰ ਬ੍ਰਹਮਾ ਵੀ ਉਸ ਦਾ ਅੰਤ ਨਹੀਂ ਪਾ ਸਕਿਆ। ਬਾਣੀ ਦਾ ਫੁਰਮਾਨ ਹੈ ਕਿ ਗੁਰੂ ਪਰਮਾਤਮਾ ਦੀ ਮਹਿਮਾ ਕੋਈ ਕਥਨ ਨਹੀਂ ਕਰ ਸਕਦਾ, ਫਿਰ ਭਾਵੇਂ ਉਹ ਬ੍ਰਹਮਾ, ਨਾਰਦ ਜਾਂ ਵਿਆਸ ਵੀ ਕਿਉਂ ਨਾ ਹੋਵੇ। ਪਰ ਕਬੀਰ ਸਾਹਿਬ ਕਹਿੰਦੇ ਹਨ ਕਿ ਬਹੁਤੇ ਯਤਨ ਕਰਨ ਵਾਲਾ ਬ੍ਰਹਮਾ ਉਸ ਦਾ ਅੰਤ ਨਹੀਂ ਪਾ ਸਕਿਆ, ਪਰ ਮੇਰੇ ਉੱਪਰ ਉਸ ਪ੍ਰਭੂ ਦੀ ਐਸੀ ਕਿਰਪਾ ਹੋਈ ਕਿ ਉਹ ਪਰਮਾਤਮਾ ਮੇਰੇ ਭਜਨ ਸਿਮਰਨ ਦੇ ਕਾਰਨ ਸਹਿਜ ਸੁਭਾਏ ਹੀ ਮੈਨੂੰ ਮੇਰੇ ਹਿਰਦੇ ਵਿੱਚ ਆ ਕੇ ਮਿਲ ਪਿਆ ਹੈ। ਉਹ ਪਰਮਾਤਮਾ ਮਾਨੋ ਮੇਰੇ ਹਿਰਦੇ ਗ੍ਰਹਿ ਭਾਵ ਮੇਰੇ ਮਨ ਵਿੱਚ ਆ ਕੇ ਬੈਠ ਗਿਆ ਹੈ। ਗੁਰਵਾਕ ਹੈ ਕਿ ਪਰਮਾਤਮਾ ਕਿਸੇ ਵੀ ਤਰ੍ਹਾਂ ਵਸ ਵਿੱਚ ਨਹੀਂ ਆ ਸਕਦਾ। ਉਹ ਤਾਂ ਕੇਵਲ ਵਸ ਵਿੱਚ ਹੈ ਜੋ ਉਸ ਦੀ ਸਿਫਤ ਸਲਾਹ ਕਰਦੇ ਹਨ। ਭਾਵੇਂ ਸਾਰਾ ਸੰਸਾਰ ਉਸ ਪਰਮਾਤਮਾ ਦੇ ਹੁਕਮ ਅੰਦਰ ਹੈ, ਪਰ ਉਸ ਨੂੰ ਚਤੁਰਾਈ ਸਿਆਣਪ ਦੁਆਰਾ ਨਹੀਂ ਰਾਮ ਭਗਤੀ ਦੁਆਰਾ ਪ੍ਰਾਪਤ ਕਰੀਦਾ ਹੈ। ਜਿਵੇਂ ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜਾਵਣੇ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈਂ ਵਸ ਕਿਤੇ ਸਿਆਣਪੈ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੈ ਵਸ ਅਗਮ ਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਕਬੀਰ ਸਾਹਿਬ ਅਖੀਰ ਦੇ ਵਿੱਚ ਫਰਮਾਉਂਦੇ ਹਨ ਕਿ ਹੁਣ ਜਦੋਂ ਦਾ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਗਿਆ ਹੈ, ਮੈਂ ਆਪਣਾ ਚੰਚਲਤਾ ਵਾਲਾ ਸੁਭਾਅ ਭਾਵ ਛੇਤੀ ਨਾਲ ਭਟਕ ਜਾਣ ਵਾਲੀ ਮਤ ਨੂੰ ਤਿਆਗ ਦਿੱਤਾ ਹੈ ਅਤੇ ਹੁਣ ਕੇਵਲ ਪਰਮਾਤਮਾ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੈ, ਕਿਉਂਕਿ ਪਰਮਾਤਮਾ ਆਪ ਟਿਕਾਊ ਸਰੂਪ ਹੈ ਅਤੇ ਉਸ ਦਾ ਨਾਮ ਵੀ ਬਖਸ਼ਿਸ਼ ਭਰਪੂਰ ਹੈ। ਜਦੋਂ ਮੈਂ ਉਸ ਦਾ ਨਾਮ ਜਪਿਆ ਤਾਂ ਉਸ ਪਰਮਾਤਮਾ ਦੀ ਕਿਰਪਾ ਹੋਣ ਕਾਰਨ ਮੇਰਾ ਪਹਿਲਾ ਸੁਭਾਅ ਆਪਣੇ ਆਪ ਹੀ ਬਦਲ ਗਿਆ ਹੈ ਅਤੇ ਮਨ ਦੇ ਅੰਦਰ ਟਿਕਾਊ ਅਤੇ ਇੱਕ ਸੁਰਤਾ ਬਣੀ ਰਹਿੰਦੀ ਹੈ ਅਤੇ ਹੁਣ ਮੈਂ ਸੰਸਾਰੀ ਮਾਇਆ ਦੇ ਚੱਕਰਾਂ ਵਿੱਚ ਖਚਿਤ ਨਾ ਹੋ ਕੇ ਉਸ ਦੇ ਰਾਮ ਨਾਮ ਦਾ ਹੀ ਰੂਪ ਹੋ ਗਿਆ ਹਾਂ। ਕਬੀਰ ਸਾਹਿਬ ਦਾ ਫੁਰਮਾਨ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਸ ਸ਼ਬਦ ਦੇ ਅੰਦਰ ਕਬੀਰ ਸਾਹਿਬ ਨੇ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦਿਆਂ ਉਸ ਨੂੰ ਕੀਮਤੀ ਰਤਨ ਤੋਂ ਵੀ ਉੱਪਰ ਦੱਸਿਆ ਹੈ। ਉਸ ਦੇ ਨਾਮ ਦੀ ਪ੍ਰਾਪਤੀ ਤੋਂ ਬਾਅਦ ਮਤ ਦੇ ਬਦਲ ਜਾਣ ਦਾ ਵਰਣਨ ਕਰਦੇ ਹੋਏ ਉਸ ਦੀ ਮਹਿਮਾ ਕੀਤੀ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਜੇ ਨਾਮ ਮਿਲ ਜਾਵੇ ਤਾਂ ਮੈਲੀ ਮਤ ਦੂਰ ਹੋ ਜਾਂਦੀ ਹੈ, ਮਨ ਟਿਕ ਜਾਂਦਾ ਹੈ। ਇਹ ਹੀ ਪ੍ਰਭੂ ਦੇ ਨਾਮ ਦੀ ਵਡਿਆਈ ਅਤੇ ਉਸ ਦੀ ਮਹਾਨਤਾ ਹੈ।
1: ਕੰਚਨ ਸਿਉ ਪਾਇਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੁਖਵੰਤ ਸਿੰਘ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ, ਦਰਸਨ ਹਰ ਦੇਖਣ ਕੈ ਤਾਈ। ਪ੍ਰਭੂ ਨਾਲ ਅਥਾਹ ਪ੍ਰੀਤ ਰੱਖਣ ਵਾਲੀਆਂ ਜੀਵ ਰੂਪੀ ਇਸਤਰੀਆਂ, ਜੇਕਰ ਕੋਈ ਉਹਨਾਂ ਦਾ ਪ੍ਰੀਤਮ ਨਾਲ ਮਿਲਾਪ ਕਰਵਾ ਦੇਵੇ ਤਾਂ ਉਹ ਉਸ ਨੂੰ ਤਨ ਮਨ ਧਨ ਸਭ ਅਰਪਣ ਕਰਨ ਦੀ ਲੋਚਾ ਰੱਖਦੀਆਂ ਨੇ। ਸੁਣਦੇ ਹਾਂ ਡਾਕਟਰ ਸੁਖਬੀਰ ਸਿੰਘ ਹੋਰਾਂ ਪਾਸੋਂ ਵਾਰਤਾ, ਮਨ ਤਨ ਤੇਰਾ ਤਨ ਪੀ ਤੇਰਾ।
2: ਕੀਤਾ ਪਸਾਓ ਏਕੋ ਕਵਾਓ, ਭਾਵ ਸਰਵ ਵਿਆਪਕ ਪਰਮਾਤਮਾ ਨੇ

ਸੰਸਾਰ ਦੀ ਸ੍ਰਿਸ਼ਟੀ ਦੀ ਸਿਰਜਣਾ ਇਸ ਤਰ੍ਹਾਂ ਕੀਤੀ ਜਿਵੇਂ ਇੱਕ ਫੁੱਲ ਵਿੱਚੋਂ ਸੁੱਤੇ ਸਿੱਧ ਮਹਿਕ ਨਿਕਲਦੀ ਹੈ, ਆਲੇ ਦੁਆਲੇ ਫੈਲ ਜਾਂਦੀ ਹੈ, ਜਿਸ ਬਾਰੇ ਪਤਾ ਨਹੀਂ ਚੱਲਦਾ। ਪਰਮਾਤਮਾ ਨੇ ਵੀ ਇਸ ਸ੍ਰਿਸ਼ਟੀ ਦੀ ਰਚਨਾ ਵੀ ਇਵੇਂ ਹੀ ਕੀਤੀ। ਜੋ ਕੁਛ ਪਾਇਆ ਸੋ ਏਕਾ ਵਾਰ, ਇੱਕ ਵਾਰੀ ਪਲਾਂ ਦੇ ਵਿੱਚ ਹੀ ਸਭ ਕੁਛ ਕਰ ਦਿੱਤਾ। ਇਸ ਸ੍ਰਿਸ਼ਟੀ ਵਿੱਚੋਂ ਹੀ ਪੰਜ ਭੂਤਕ ਸਰੀਰ ਪੈਦਾ ਕੀਤਾ, ਜਿਸ ਅੰਦਰ ਕਾਮਨਾਵਾਂ ਪੈਦਾ ਕੀਤੀਆਂ। ਇਹਨਾਂ ਕਾਮਨਾਵਾਂ ਨੂੰ ਚਲਾਉਣ ਵਾਲਾ ਚੰਚਲ ਮਨ, ਖਾਹਿਸ਼ਾਂ ਭਰਿਆ ਸਰੀਰ ਅਤੇ ਇਹਨਾਂ ਦੀਆਂ ਪੂਰਤੀਆਂ ਲਈ ਧਨ ਦੌਲਤ ਪਦਾਰਥ ਪੈਦਾ ਵੀ ਕੀਤੇ। ਇਹ ਸਭ ਕੁਝ ਦੀ ਪੂਰਤੀ ਲਈ ਮਨੁੱਖ ਸਾਰੀ ਉਮਰ ਐਵੇਂ ਹੀ ਜੀਵਨ ਆਪਣਾ ਬਤੀਤ ਕਰ ਦਿੰਦਾ ਹੈ। ਇਨਸਾਨ ਇਹ ਭੁੱਲ ਜਾਂਦਾ ਹੈ ਕਿ ਸਭ ਕੁਛ ਅਕਾਲ ਪੁਰਖ ਨੇ ਕਿਸ ਵਾਸਤੇ ਦਿੱਤਾ ਹੈ, ਕਿਸ ਵਾਸਤੇ ਉਸ ਸਭ ਕੁਝ ਇਹ ਜੀਵਨ ਖੇਡ ਬਣਾਈ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦੀ ਰਚਨਾ ਕਰਕੇ ਗੁਰੂ ਰੂਪ ਬਾਣੀ ਦਿੱਤੀ, ਜਿਸ ਦਾ ਮਾਰਗ ਜ਼ਿੰਦਗੀ ਦੇ ਹਰ ਪਲ ਨਾਲ ਲਿਆ ਜੋੜਿਆ। ਜ਼ਿੰਦਗੀ ਨੂੰ ਚਲਾਉਣ ਵਾਲੇ ਦੋ ਮਾਰਗ ਗੁਰਮੁਖਤਾ ਅਤੇ ਮਨਮੁਖਤਾ ਵੀ ਦਿੱਤੇ, ਜੋ ਬਿਲਕੁਲ ਵੱਖਰੇ ਵੱਖਰੇ ਮਾਰਗ ਹਨ। ਇਹਨਾਂ ਦੋਨਾਂ ਵਿੱਚ ਜਿਹੜਾ ਮਾਰਗ ਅਪਣਾਇਆ ਉਹੀ ਜ਼ਿੰਦਗੀ ਬਦਲ ਦਿੰਦਾ ਹੈ। ਇਹ ਮਨੁੱਖੀ ਅੰਤਸ਼ਕਰਨ ਜ਼ਿੰਦਗੀ ਦੀ ਚਾਲ ਚਲਾਉਣ ਵਾਲਾ ਹੈ, ਕਾਮਨਾ ਨਾਲ ਭਰਿਆ ਹੋਇਆ ਹੈ, ਮਨ ਚੰਚਲ ਜਿਸ ਵਿੱਚੋਂ ਕਾਮਨਾਵਾਂ ਇੰਝ ਨਿਕਲਦੀਆਂ ਹਨ ਜਿਵੇਂ ਪਹਾੜ ਵਿੱਚੋਂ ਕੋਈ ਪਾਣੀ ਦਾ ਝਰਨਾ ਨਿਕਲਦਾ ਹੈ, ਨਿਰੰਤਰ ਚੱਲ ਰਿਹਾ ਹੈ। ਇਸੇ ਤਰ੍ਹਾਂ ਮਨ ਦੀ ਅਵਸਥਾ ਹੈ, ਸੁੱਤਿਆਂ ਬੈਠਿਆਂ ਚੱਲਦਿਆਂ ਕਾਮਨਾਵਾਂ ਦਾ ਪ੍ਰਵਾਹ ਚੱਲਦਾ ਹੈ, ਬਿਲਕੁਲ ਉਸ ਤਰ੍ਹਾਂ ਜਿਵੇਂ ਦਰਿਆ ਵਿੱਚ ਨਵਾਂ ਪਾਣੀ ਆ ਜਾਂਦਾ ਹੈ ਅਤੇ ਪੁਰਾਣਾ ਨਿਕਲ ਜਾਂਦਾ ਹੈ। ਮਨ ਵਿਚਲੀਆਂ ਪੁਰਾਣੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ, ਨਵੀਆਂ ਆ ਗਈਆਂ, ਸਰੀਰ ਇਹਨਾਂ ਦੀਆਂ ਪੂਰਤੀਆਂ ਲਈ ਹੀ ਲੱਗਾ ਰਹਿੰਦਾ ਹੈ। ਜ਼ਿੰਦਗੀ ਵੀ ਇਸੇ ਤਰ੍ਹਾਂ ਉਹਦੀ ਬਤੀਤ ਹੋ ਜਾਂਦੀ ਹੈ। ਇਵੇਂ ਹੀ ਸਰੀਰਕ ਬਲ ਬਣਦਾ ਹੈ, ਨਸ਼ਟ ਹੁੰਦਾ ਜਾਂਦਾ ਹੈ। ਕਾਰ ਕਮਾਵਾਂ ਜੇ ਤੁਧ ਭਾਵਾਂ, ਬਾਲੀ ਗੱਲ ਅੰਦਰ ਵੱਸਦੀ ਹੀ ਨਹੀਂ। ਦਰਿਆ ਤਾਂ ਕੇਂਦਰਿਤ ਹੈ ਆਪਣੀ ਮੰਜ਼ਿਲ ਤੱਕ, ਪਰ ਮਨੁੱਖ ਦੀ ਇਹ ਦੌੜ ਤਾਂ ਦਰਿਆ ਦੇ ਉਸ ਪਾਣੀ ਵਰਗੀ ਹੈ ਜਿਹੜਾ ਇਸ ਨਾਲੋਂ ਟੁੱਟ ਕੇ ਇੱਕ ਪਾਸੇ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ। ਸਾਡਾ ਸਰੀਰ ਸਾਗਰ ਵਿੱਚ ਮਿਲਣ ਦੀ ਬਜਾਏ ਰਸਤੇ ਵਿੱਚ ਹੀ ਰਹਿ ਜਾਂਦਾ ਹੈ। ਸਾਰੀ ਉਮਰ ਮਨ ਦੀ ਤ੍ਰਿਪਤੀ ਹੀ ਨਹੀਂ ਹੁੰਦੀ ਤਾਂ ਹਾਰ ਹੰਭ ਕੇ ਬੈਠ ਜਾਂਦਾ ਹੈ। ਮਨੁੱਖ ਜਦੋਂ ਜਨਮ ਲੈਂਦਾ ਹੈ, ਅਕਾਲ ਪੁਰਖ ਜਿਸ ਨੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੈ ਭਾਵ ਪਾਲਣ ਵਾਲੇ ਨੂੰ ਭੁੱਲ ਬੈਠਦਾ ਹੈ, ਜਿਸ ਨੇ ਅਗਨ ਵਿੱਚ ਰੱਖ ਕੇ ਵੀ ਪਾਲਿਆ ਉਸ ਨੂੰ ਭੁੱਲ ਕੇ ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ ਵਿੱਚ ਫਸ ਜਾਂਦਾ ਹੈ, ਜੀਵਨ ਦੇ ਕਾਲ ਵਿੱਚ ਹੀ ਰੋਕੇ ਰਹਿ ਜਾਂਦਾ ਹੈ। ਇਹ ਸਭ ਕੁਝ ਮਨੁੱਖੀ ਮਨ ਦੀਆਂ ਅਵਸਥਾਵਾਂ ਕਾਮਨਾਵਾਂ ਦੇ ਰੂਪ ਵਿੱਚ ਰੋਕ ਕੇ ਰਸਤੇ ਵਿੱਚ ਰੁਕੇ ਦਰਿਆ ਦੇ ਪਾਣੀ ਵਾਂਗ ਜੋ ਬਦਬੂਦਾਰ ਛੱਪੜ ਦਾ ਰੂਪ ਧਾਰਨ ਕਰਕੇ ਜ਼ਿੰਦਗੀ ਦੀ ਤੋਰ ਨੂੰ ਰੋਕ ਲੈਂਦਾ ਹੈ। ਮਨੁੱਖੀ ਮਨ ਦੀ ਤ੍ਰਿਪਤੀ ਧੀਆਂ ਪੁੱਤਰ ਹਨ, ਸੋਚਦਾ ਹੈ ਹੁਣ ਕੋਈ ਕਾਮਨਾ ਨਹੀਂ, ਪਰ ਕਾਮਨਾ ਤਾਂ ਅੱਗੇ ਨੂੰ ਵੀ ਚੱਲ ਪੈਂਦੀਆਂ ਹਨ। ਖਾਹਿਸ਼ਾਂ ਕਾਮਨਾਵਾਂ ਰੁਕੀਆਂ ਨਹੀਂ, ਇਸ ਤੋਂ ਅੱਗੇ ਧਨ ਅਤੇ ਸੰਪਦਾ ਹੈ। ਜ਼ਿੰਦਗੀ ਦਾ ਸੱਚ ਅਸਲ ਕੀ ਸੀ, ਅਸਲ ਮਕਸਦ ਕੀ ਸੀ, ਭੁੱਲ ਬੈਠਦਾ ਹੈ। ਮਨ ਦੀਆਂ ਖਾਹਿਸ਼ਾਂ ਕਾਮਨਾਵਾਂ ਨੂੰ ਲੈ ਕੇ ਅਸੀਂ ਗੁਰੂ ਦੇ ਅੱਗੇ ਪਹੁੰਚ ਜਾਂਦੇ ਹਾਂ, ਅਸੀਂ ਗੁਰੂ ਦੇ ਅੱਗੇ ਆਪਣੀਆਂ ਮਨੋਕਾਮਨਾ ਰੱਖਦੇ ਹਾਂ, ਵਾਪਸ ਆ ਜਾਂਦੇ ਹਾਂ। ਇਸ ਦਾ ਮਤਲਬ ਇਹ ਹੋਇਆ ਅਸੀਂ ਗੁਰੂ ਘਰ ਗੁਰੂ ਵਾਸਤੇ ਨਹੀਂ ਆਏ, ਨਾਮ ਵਾਸਤੇ ਨਹੀਂ ਆਏ, ਅਸੀਂ ਇਹ ਲੈਣ ਆਏ ਹੁੰਦੇ ਤਾਂ ਬੇਨਤੀ ਕਰਦੇ, ਮਨ ਤਨ ਤੇਰਾ ਧਨ ਵੀ ਤੇਰਾ, ਤੂੰ ਠਾਕਰ ਸੁਆਮੀ ਪ੍ਰਭ ਮੇਰਾ। ਪਰ ਅਸੀਂ ਤਾਂ ਇਹ ਅਰਦਾਸ ਬੇਨਤੀ ਕਰਦੇ ਹੀ ਨਹੀਂ, ਸਾਡੀ ਪਹੁੰਚ ਇਹ ਨਹੀਂ ਬਣਦੀ। ਸਾਡੀ ਪਹੁੰਚ ਤਾਂ ਮਨੋਕਾਮਨਾ ਤੱਕ ਹੀ ਸੀਮਤ ਰਹਿੰਦੀ ਹੈ। ਇੱਕ ਪੂਰੀ ਹੋਈ, ਦੂਜੀ ਜਾਗ ਪਈ, ਦੂਜੀ ਤੋਂ ਬਾਅਦ ਤੀਜੀ, ਇਹਨਾਂ ਦੀ ਲਾਈਨ ਲੱਗੀ ਰਹਿੰਦੀ ਹੈ। ਇਹਨਾਂ ਵਿੱਚ ਹੀ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਕਾਮਨਾਵਾਂ ਵਿੱਚ ਹੀ ਰੂਹ ਇਸ ਸਰੀਰ ਦਾ ਤਿਆਗ ਕਰਕੇ ਅਗਲੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਨਵੀਂ ਜ਼ਿੰਦਗੀ ਦਾ ਆਰੰਭ ਹੋ ਜਾਂਦਾ। ਕਾਮਨਾਵਾਂ ਉੱਥੇ ਹੀ ਖੜ੍ਹੀਆਂ ਰਹਿੰਦੀਆਂ ਹਨ, ਉਹੀ ਦੌਰ ਆਰੰਭ ਹੋ ਜਾਂਦਾ ਹੈ। ਜੇ ਅਸਲ ਮੰਤਵ ਸਮਝ ਆ ਗਿਆ ਤਾਂ ਮਨ ਦੀ ਦਸ਼ਾ ਹੀ ਬਦਲ ਜਾਵੇਗੀ। ਮਨ ਦੀ ਅਵਸਥਾ ਨਾਮਲੀਨ ਹੋਣੀ ਚਾਹੀਦੀ ਸੀ, ਹੋਣਾ ਸੋਚਦੀ ਵੀ ਹੈ। ਮਨੁੱਖ ਦੀ ਤ੍ਰਿਪਤੀ ਦੁਨਿਆਵੀ ਪਦਾਰਥਾਂ ਸਾਨੋ ਸ਼ੌਕ ਤੋਂ ਉੱਪਰ ਉੱਠ ਕੇ ਗੁਰੂ ਨੂੰ ਸਨਮੁੱਖ ਰੱਖ ਜਿਉਣਾ ਆਰੰਭ ਕਰਦੀ ਹੈ। ਫਿਰ ਮਨੁੱਖੀ ਮਨ ਗੁਰਮੁਖ ਵਾਲਾ ਜੀਵਨ

0: ਆਰੰਭ ਕਰਦਾ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਤਾਂ ਅਸੀਂ ਕਦੀ ਸੋਚਿਆ ਹੀ ਨਹੀਂ। ਜੇ ਮਨ ਦੀ ਸਮਝ ਵਿੱਚ ਇਹ ਸਮਝ ਪੈ ਗਈ ਤਾਂ ਦੁਨਿਆਵੀ ਕਮਾਈ ਵੀ ਜਗ੍ਹਾ ਰੱਬੀ ਕਮਾਈ ਦਾ ਆਰੰਭ ਹੋ ਜਾਣਾ ਸੀ। ਰੱਬੀ ਧਨ ਸੰਪਦਾ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨੋਸਥਿਤੀ ਬਦਲ, ਕੇਂਦਰੀ ਸਤਾ ਹਾਸਲ ਕਰਕੇ ਸਾਗਰ ਵਿੱਚ ਲੀਨ ਹੋ ਸਕੇ, ਐਸੀ ਕੋਸ਼ਿਸ਼ ਦਾ ਆਰੰਭ ਹੋ ਜਾਂਦਾ ਹੈ। ਇਹੀ ਅਰਦਾਸ ਹੁੰਦੀ ਹੈ, ਕਾਰ ਕਮਾਵਾਂ ਜੇ ਤੁਦ ਭਾਵਾਂ, ਜਾ ਤੂੰ ਦੇ ਦਿਆਲਾ ਜੀਓ, ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ, ਜੋ ਤੂੰ ਦੇ ਸੋਈ ਸੁੱਖ ਸਹਿਣਾ। ਮਨੁੱਖੀ ਸੋਚ ਉੱਪਰ ਉੱਠ ਕੇ ਈਸ਼ਵਰ ਦੀ ਸੋਚ ਨਾਲ ਮਿਲ ਜਾਂਦੀ ਹੈ, ਅੱਠੇ ਪੈਰ ਉਸ ਦੇ ਗੁਣ ਗਾਉਂਦਿਆਂ ਲੰਘ ਜਾਂਦੇ ਹਨ। ਇਹ ਤਾਂ ਹੀ ਹੋ ਸਕਦਾ ਹੈ ਜੇ ਭੁੱਖ ਲੱਗੇਗੀ, ਪਿਆਸ ਲੱਗੇਗੀ, ਤ੍ਰਿਪਤ ਪਈ, ਸੱਚ ਭੋਜਨ ਖਾਇਆ। ਨਾਮ ਰੂਪੀ ਭੋਜਨ ਤਾਂ ਹੀ ਪਚਣਾ ਜੇ ਭੁੱਖ ਲੱਗੀ ਹੋਵੇਗੀ, ਭੁੱਖ ਲਾਉਣ ਲਈ ਨਾਮ ਦੀ ਕਮਾਈ ਵਧਾਉਣੀ ਪਵੇਗੀ, ਜ਼ਿੰਦਗੀ ਪਰਮਾਤਮਾ ਨੂੰ ਸਮਰਪਿਤ ਕਰਨੀ ਪਵੇਗੀ। ਇਸ ਤਰ੍ਹਾਂ ਜ਼ਿੰਦਗੀ ਦੁੱਖਾਂ ਵਿੱਚੋਂ ਨਿਕਲ ਕੇ ਸੁਖਾਲੀ ਹੋ ਜਾਵੇਗੀ। ਜਿੱਥੇ ਉਹ ਰੱਖਦਾ ਹੈ ਉਹ ਸਭ ਕੁਝ ਬਖੁੰਠ ਹੀ ਜਾਪਦਾ ਹੈ। ਅਸੀਂ ਦੁਨਿਆਵੀ ਜੀਵ ਤਾਂ ਸ਼ੱਕ ਦੇ ਘੇਰੇ ਵਿੱਚ ਹੀ ਜ਼ਿੰਦਗੀ ਬਤੀਤ ਕਰਦੇ ਹਾਂ। ਸਾਨੂੰ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ। ਹਰ ਇਨਸਾਨ ਆਪਣੀ ਮਨੋਦਸ਼ਾ ਨੂੰ ਪੜ੍ਹ ਸਕਦਾ ਹੈ, ਆਪਣੀ ਕਾਮਨਾ ਨੂੰ ਸਮਝ ਸਕਦਾ ਹੈ, ਆਪਣੀ ਕਾਮਨਾ ਨੂੰ ਆਪ ਪੜ੍ਹ ਕੇ ਆਪ ਹੀ ਉਸ ਨੂੰ ਸਮਝ ਕੇ ਉਸ 'ਤੇ ਅਮਲ ਕਰ ਸਕਦਾ ਹੈ। ਜਿਹੜਾ ਕਹੇ ਮੇਰਾ ਮਨ ਨਹੀਂ ਟਿਕਦਾ, ਉਸ ਨੂੰ ਕਹੋ ਤੂੰ ਭਾਈ ਆਪਣਾ ਮਨ ਪੜ੍ਹ, ਕਿਤੇ ਜ਼ਿੰਦਗੀ ਕਾਮਨਾ ਕਰਕੇ ਰੁਕੀ ਤਾਂ ਨਹੀਂ? ਜ਼ਿੰਦਗੀ ਦਾ ਰਸ ਨਹੀਂ ਆ ਰਿਹਾ, ਗੁਰਬਾਣੀ ਦਾ ਰਸ ਨਹੀਂ ਆ ਰਿਹਾ? ਇਸ ਤੋਂ ਸਮਝ ਲਵੋ ਕਿ ਕਿਸੇ ਕਾਮਨਾ ਕਰਕੇ ਜ਼ਿੰਦਗੀ ਰੁਕੀ ਹੋਈ ਹੈ। ਆਪਣੀ ਜ਼ਿੰਦਗੀ ਨੂੰ ਸਾਨੂੰ ਆਪ ਹੀ ਸਮਝਣਾ ਪਵੇਗਾ।
1: ਮਨ ਤਨ ਤੇਰਾ, ਤਨ ਪੀ ਤੇਰਾ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਸੁਖਬੀਰ ਸਿੰਘ। ਉਹ ਸਿਰਜਣਹਾਰ ਪਰਮੇਸ਼ਵਰ ਨਿਮਾਣਿਆਂ ਵਾਸਤੇ ਮਾਣ ਹੈ, ਪਰ ਮਾਣ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ ਧਨ ਹੈ, ਅਤੇ ਜੋ ਗੁਰੂ ਦੇ ਸ਼ਬਦ ਰਾਹੀਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਰਹਿੰਦੇ ਹਨ। ਉਹ ਪਰਮਾਤਮਾ ਗੁਣਾਂ ਨਾਲ ਭਰਪੂਰ ਹੈ। ਅਸੀਂ ਜੀਵ ਊਣੇ ਹਾਂ, ਥੋੜ ਵਿਤੇ ਹਾਂ। ਕਰਤਾ ਤੂੰ ਮੈਂ ਮਾਣ ਨਿਮਾਣੇ, ਮਾਣ ਮਹਿਤ ਨਾਮ ਤਨ ਪਲੈ, ਸਾਚੈ ਸ਼ਬਦ ਸਮਾਣੇ। ਸਰਵਣ ਕਰਦੇ ਹਾਂ ਭਾਈ ਅਵਤਾਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ 'ਚ ਯਾਨੀ 6 ਵਜੇ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਬਸ ਕੁਝ ਪਲਾਂ 'ਚ।

0: ਪਰਸੋਂ ਸਾਵਧਾਨ
1: ਆਰਬੀਆਈ ਕਹਿੰਦਾ ਹੈ
2: ਜਾਣਕਾਰ ਬਣੋ ਸੁਚੇਤ ਰਹੋ।
3: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਦੇਸ਼ ਗਾਨ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ ਬਸ ਕੁਝ ਹੀ ਪਲਾਂ 'ਚ।

ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ। ਸ਼੍ਰੀ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ, ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ ਤੇ 50 ਤੋਂ ਵੱਧ ਚੌਕੀਆਂ ਕਾਇਮ। ਅਤੇ ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅੱਜ ਲੀਡਸ ਦੇ ਹੈਡਿੰਗਲੇ ਵਿੱਚ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੁਕਾਬਲੇ ਵਿੱਚ ਨੀਦਰਲੈਂਡ ਖਿਲਾਫ ਖੇਡੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ PMVBRY ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਇਹ ਪ੍ਰੋਗਰਾਮ ਭਾਰਤ ਭਰ ਦੇ ਸਾਰੇ 200 ਸਥਾਨਾਂ ਤੇ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ, ਜਿੱਥੇ ਲਾਭ ਦੀ ਵੰਡ ਵੀ ਹੋਏਗੀ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਲਾਭ ਦੀ ਵੰਡ ਚੰਡੀਗੜ੍ਹ EPFO ਦਫ਼ਤਰ ਵਿੱਚ ਵੀ ਕੀਤੀ ਜਾਏਗੀ। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਕਿ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਹੁਲਾਰਾ ਦੇਣ ਸੰਬੰਧੀ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਾਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਪਸਾਰ ਕਰਨਾ ਹੈ। ਇਸ ਯੋਜਨਾ ਨੇ ਪਹਿਲਾਂ ਹੀ ਦੇਸ਼ ਭਰ ਵਿੱਚ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕੀਤੀ ਹੈ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ NCW ਦੇ ਚੇਅਰਪਰਸਨ ਵਿਜੇ ਰੈਦਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਕਰੀਬ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ NRI ਵਿਆਹ ਧੋਖਾਧੜੀ ਦੀ ਵੱਧ ਰਹੀ ਚੁਣੌਤੀ ਏ। ਕੱਲ੍ਹ ਰੋਪੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਪ੍ਰਸ਼ਾਸਕੀ ਅਤੇ ਪੁਲਿਸ ਸਹਾਇਤਾ ਬਾਰੇ ਸਮੀਖਿਆ ਮੀਟਿੰਗਾਂ ਕਰਦਿਆਂ ਉਨ੍ਹਾਂ ਨੇ ਤਿਆਗੀਆਂ ਔਰਤਾਂ ਦੇ ਇਸ ਉਪਲਬਧ ਅੰਕੜਿਆਂ ਦਾ ਹਵਾਲਾ ਦਿੱਤਾ ਅਤੇ ਇਨ੍ਹਾਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਲਈ ਤੇਜ਼ ਜਾਂਚ, ਬਿਹਤਰ ਅੰਤਰ ਏਜੰਸੀ ਤਾਲਮੇਲ ਅਤੇ ਸਮੇਂ ਸਿਰ ਕਾਨੂੰਨੀ ਦਖਲਅੰਦਾਜ਼ੀ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਕੁੜੀਆਂ ਅਤੇ ਔਰਤਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਵੱਧ ਰਹੀ ਚੁਣੌਤੀ ਅਤੇ ਇਸ ਉੱਭਰ ਰਹੀ ਸਮਾਜਿਕ ਚਿੰਤਾ ਨੂੰ ਹੱਲ ਕਰਨ ਲਈ ਕੇਂਦਰਿਤ ਦਖਲਅੰਦਾਜ਼ੀ ਦੀ ਜ਼ਰੂਰਤ ਤੇ ਚਰਚਾ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ MLA ਹੋਸਟਲ ਵਿਰਾਸਤੀ ਫਰਨੀਚਰ ਦੀ ਨਿਲਾਮੀ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਏ। ਇਸ ਸਬੰਧ ਵਿੱਚ ਸਬੰਧਿਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਵਿਰਾਸਤੀ ਵਸਤਾਂ ਦੀ ਦੇਖਰੇਖ ਕੌਣ ਕਰ ਰਿਹਾ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਪੀਕਰ ਸੰਧਵਾ ਨੇ ਕਿਹਾ ਕਿ ਇਸ ਅਪਰਾਧ ਨੂੰ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਇਹ ਕਾਰਵਾਈ 4 ਜੂਨ ਨੂੰ ਸ਼ਿਕਾਗੋ ਵਿੱਚ ਚੰਡੀਗੜ੍ਹ ਦੇ ਪੰਜਾਬ MLA ਹੋਸਟਲ ਤੋਂ ਬਿਨਾਂ ਸਰਕਾਰ ਦੀ ਜਾਣਕਾਰੀ ਦੇ $72,720 ਭਾਵ 59 ਲੱਖ ਰੁਪਏ ਤੋਂ ਵੱਧ ਦੀਆਂ ਵਿਰਾਸਤੀ ਕੁਰਸੀਆਂ ਦੀ ਇੱਕ ਜੋੜੀ ਅਤੇ 4 ਨਿਵੇਂ ਸਟੂਲ ਦੇ ਸੈੱਟ ਦੀ ਨਿਲਾਮੀ ਸੰਬੰਧੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੀਤੀ ਗਈ ਏ। ਇਹ ਵਿਰਾਸਤੀ ਫਰਨੀਚਰ ਵਸਤਾਂ ਆਰਕੀਟੈਕਟ ਲੇ ਕੋਰਬੂਸੀਅਰ ਅਤੇ ਪੀਏਰੇ ਜਿਨਰੇਟ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਸਨ ਜਦੋਂ ਚੰਡੀਗੜ੍ਹ ਬਣਾਇਆ ਜਾ ਰਿਹਾ ਸੀ। ਪੰਜਾਬ ਦੇ ਖਜ਼ਾਨਾ ਤੇ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਈਲ ਐਲਕੋਹਲ ਮੈਥਾਨੋਲ ਤੇ ਪਾਬੰਦੀ ਲਾਉਣ ਲਈ ਤੁਰੰਤ ਅਤੇ ਫੈਸਲਾਕੁਨ ਕਦਮ ਚੁੱਕਣ ਦੀ ਅਪੀਲ ਕੀਤੀ ਏ। ਉਨ੍ਹਾਂ ਨੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਅਤੇ ਭਵਿੱਖ ਵਿੱਚ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਨੂੰ ਰੋਕਣ ਲਈ ਇੱਕ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਖਜ਼ਾਨਾ ਮੰਤਰੀ ਨੇ ਅੱਜ ਇਹ ਵਿਚਾਰ ਆਬਕਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ DK ਤਿਵਾੜੀ ਤੇ ਆਬਕਾਰੀ ਤੇ ਕਰ ਕਮਿਸ਼ਨਰ ਜਿਤੇਂਦਰ ਜੋਰਵਾਲ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਮਨੁੱਖੀ ਜਾਨਾਂ ਦੀ ਰਾਖੀ ਲਈ ਜ਼ਰੂਰੀ ਕੇਂਦਰੀ ਦਖਲਅੰਦਾਜ਼ੀ ਦੀ ਮੰਗ ਕਰਦਿਆਂ ਮੰਤਰੀ ਨੇ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਹੱਤਵਪੂਰਨ ਜਨਤਕ ਸੁਰੱਖਿਆ ਮੁੱਦੇ ਤੇ ਪਹਿਲਾਂ ਭੇਜੇ ਗਏ ਉੱਚ ਪੱਧਰੀ ਪੱਤਰ ਵਿਹਾਰ ਦੇ ਸਬੰਧ ਵਿੱਚ ਕੇਂਦਰੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕਾਇਮ ਕਰਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ। ਸ਼੍ਰੀ ਅਮਰਨਾਥ ਜੀ ਯਾਤਰਾ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਵਾਲੀ ਏ ਤੇ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ ਤੇ ਹਾਈ ਅਲਰਟ ਤੇ ਏ। ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪਠਾਨਕੋਟ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਭਾਲ ਕਾਰਵਾਈਆਂ ਚਲਾਈਆਂ ਜਾ ਰਹੀਆਂ ਨੇ। ਇਸ ਸਮੇਂ ਦੌਰਾਨ ਅੰਤਰਰਾਜੀ ਚੌਕੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਮੁੱਖ ਚੁਰਾਹਿਆਂ, ਮੁੱਖ ਸੜਕਾਂ, ਬਾਜ਼ਾਰਾਂ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਰੈੱਡ ਅਲਰਟ ਚੌਕੀਆਂ ਕਾਇਮ ਕੀਤੀਆਂ ਜਾ ਰਹੀਆਂ ਨੇ ਅਤੇ ਵਾਹਨਾਂ ਅਤੇ ਲੋਕਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਏ। ਪੁਲਿਸ ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਕੀਆਂ ਕਾਇਮ ਕਰਕੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੀ ਜਾਂਚ ਕਰ ਰਹੀ ਹੈ।

0: ਏ ਜਿਸ ਵਿਚ ਭਾਰਤ ਪਾਕਿਸਤਾਨ ਸਰਹੱਦ ਤੇ ਪਠਾਨਕੋਟ ਖੇਤਰ ਵੀ ਸ਼ਾਮਿਲ ਏ। ਇਸ ਬਾਰੇ ਖੁਲਾਸਾ ਕਰਦੇ ਹੋਏ DSP ਸਦਰ ਮੁਕਾਮ RK ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸ੍ਰੀ ਅਮਰਨਾਥ ਜੀ ਯਾਤਰਾ ਦੇ ਸੁਰੱਖਿਅਤ ਅਤੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ।
1: ਇਹ ਸ਼੍ਰੀ ਅਮਰਨਾਥ ਯਾਤਰਾ ਜੀ ਸ਼ੁਰੂ ਹੋਣ ਜਾ ਰਹੀ ਹੈ, ਉਸ ਸੰਬੰਧ 'ਚ ਰੈੱਡ ਅਲਰਟ ਅੱਜ ਲਗਾਇਆ ਗਿਆ ਵਾ, ਸਾਰੇ ਬਾਰਡਰ ਰੇਂਜ 'ਚ ਹੀ ਚੱਲ ਰਿਹਾ ਅਤੇ ਸਾਰੇ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ। ਯਾਤਰਾ ਵਾ ਇਹ ਸਹੀ ਤਰੀਕੇ ਨਾਲ ਸ਼ੁਰੂ ਹੋ ਕੇ ਅਤੇ ਸੰਪੰਨ ਸਹੀ ਤਰੀਕੇ ਨਾਲ ਹੋ ਜਾਵੇ, ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ। ਮਾੜੇ ਅਨਸਰਾਂ ਨੂੰ ਇਹੀ ਹੈ ਮੈਸੇਜ ਵੀ ਉਹ ਸਾਡਾ ਇਲਾਕਾ ਛੱਡ ਜਾਣ, ਬਿਲਕੁਲ ਗਲਤ ਕੰਮ ਵੱਲ ਤੋਂ ਗੁਰੇਜ਼ ਕਰਨ ਅਤੇ ਮਾੜੇ ਅਨਸਰਾਂ ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲਵਾਂਗੇ।
0: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ 'ਚ ਪਾਕਿਸਤਾਨੀ ਸੰਬੰਧ ਵਾਲੇ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਕਈ ਖਤਰਨਾਕ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ 10 ਪਾਕਿਸਤਾਨੀ ਪਿਸਤੌਲ ਬਰਾਮਦ ਕੀਤੇ ਨੇ। DIG ਬਾਰਡਰ ਰੇਂਜ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹੋਰ ਖੁਫੀਆ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਤਹਿਤ ਇੱਕ ਵੱਡੇ ਗੈਂਗਸਟਰ ਅਤੇ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਸ ਕਾਰਵਾਈ ਦੌਰਾਨ 5 ਤੋਂ 6 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਤਾਰ ਵਿਦੇਸ਼ੀ ਤਾਕਤਾਂ ਅਤੇ ਗੈਂਗਸਟਰ ਨੈੱਟਵਰਕ ਨਾਲ ਜੁੜੇ ਹੋਏ ਸਾਹਮਣੇ ਆਏ ਨੇ। ਇਹਨਾਂ ਦੇ ISI ਨਾਲ ਸੰਬੰਧ ਹੋਣ ਦੀ ਵੀ ਜਾਣਕਾਰੀ ਮਿਲੀ ਏ, ਜਿਨ੍ਹਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਏ। ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ,
2: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖਾਸ ਜਿਹੜੇ ਹੈਗੇ ਆ ਪਿਸਟਲ ਜਿਹੜੇ ਕਿ ਪਾਕਿਸਤਾਨ ਮੇਡ ਨੇ ਉਹ ਰਿਕਵਰ ਕੀਤੇ ਆ, ਔਰ ਕਈ ਮੁਕਦਮਿਆਂ ਦੇ ਵਿੱਚ ਜਿਹੜੇ ਸਸਪੀਸ਼ਨਲ ਕ੍ਰਾਈਮ ਹੋਏ ਉਹਨਾਂ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਸੋ ਇਹ ਇੰਟੈਰੋਗੇਸ਼ਨ ਦਾ ਅਗਲੀ ਤਫਤੀਸ਼ 'ਚ ਇਹਨਾਂ ਦੀਆਂ ਕੜੀਆਂ ਨੂੰ ਜੋੜਿਆ ਜਾ ਰਿਹਾ। ਫਰਦਰ ਜਿਹੜੀਆਂ ਸਾਡੀਆਂ ਰੇਡਿੰਗ ਪਾਰਟੀਸ ਆ, ਵੀ ਆਰ ਔਨ ਦੀ ਜੋਬ, ਜਿਹੜੀਆਂ ਸਾਡੀਆਂ IB ਐਂਡ CID ਯੂਨਿਟਸ ਆ ਜਾਂ SSOC ਆ, ਉਹਨਾਂ ਦੇ ਨਾਲ ਇਹਨਾਂ ਕੋਆਰਡੀਨੇਸ਼ਨ ਅਸੀਂ ਸਾਰਾ ਇਹ ਵਰਕ ਕਰ ਰਹੇ ਹਾਂ ਔਰ ਇਹਨਾਂ ਤਫਤੀਸ਼ਾਂ ਨੂੰ ਅੱਗੇ ਲੈ ਕੇ।
0: ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਸਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਸ਼ਾਹ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਔਰਤਾਂ ਦੀ ਕ੍ਰਿਕਟ ਵਿੱਚ ਭਾਰਤ ਅੱਜ ਲੀਡਸ ਦੇ ਹੈਡਿੰਗਲੇ ਵਿੱਚ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੁਕਾਬਲੇ ਵਿੱਚ ਨੀਦਰਲੈਂਡਸ ਖਿਲਾਫ਼ ਖੇਡੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਏਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਕਰੀਬ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
3: ਤੁਸੀਂ ਸਾਡੇ ਪ੍ਰੋਗਰਾਮ ਮੋਬਾਈਲ ਐਪ 'ਤੇ ਸੁਣ ਰਹੇ ਹੋ। ਸ਼ਾਮ 6:30 ਵੱਜ ਚੁੱਕੇ ਨੇ ਅਤੇ ਹੁਣ ਪੇਸ਼ ਹੈ ਜੀ ਦਿਹਾਤੀ ਪ੍ਰੋਗਰਾਮ।

0: ਮੈਂ ਕਿ ਰੁਲੀਆ ਰਾਮ ਜੀ ਲੰਘ ਆਈਏ
1: ਆਜੋ ਆਜੋ ਆਜੋ ਸੰਧੂ ਸਾਹਿਬ ਬੱਚਿਆਂ ਵਾਲੇ ਆਜੋ
0: ਆ ਗਏ ਜੀ ਆ ਗਏ ਜੈ ਹਿੰਦ ਜੀ ਰੁਲੀਆ ਰਾਮ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ
0: ਹਾਲ ਚਾਲ ਠੀਕ ਠਾਕ ਜੀ ਆਪਣਾ ਸੁਣਾਓ
1: ਦੇਖੋ ਹਾਲ ਚਾਲ ਤਕੜਾ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਸ੍ਰਿਸ਼ਟੀ ਦਾ ਜਿਹੜਾ ਆਧਾਰ ਹੈ ਮੂਲ ਉਹ ਧਰਤੀ ਹੈ ਭੂਮੀ ਹੈ ਔਰ ਭੂਮੀ ਦੀ ਸੁਰੱਖਿਆ ਅੱਜ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਹੈ ਕਿਉਂਕਿ ਇੱਕ ਤਾਂ ਵੱਧਦੀ ਆਬਾਦੀ ਆਬਾਦੀ ਦੀਆਂ ਲੋੜਾਂ ਦੇ ਅਨੁਸਾਰ ਸਾਧਨ ਹੈ ਨਾ ਬੜਾ ਕੁਛ ਉਹ ਤੋਂ ਇਲਾਵਾ ਫਿਰ ਜਿਹੜਾ ਕੁਛ ਅਸੀਂ ਜਿਹੜਾ

0: ਦੇ ਰੂਪ ਦੇ ਵਿੱਚ ਵਾਤਾਵਰਣ ਨੂੰ ਗੰਧਲਾ ਕਰ ਰਹੇ ਹਾਂ ਜਾਂ ਧਰਤੀ ਦੇ ਵਿੱਚ ਜੋ ਗੰਧਲਾ ਪਾਣੀ ਜਾ ਰਿਹਾ ਉਹਦੇ ਕਰਕੇ ਕਈ ਪੱਖਾਂ ਤੋਂ ਕਈ ਪਾਸਿਆਂ ਤੋਂ ਧਰਤੀ ਲਈ ਖਤਰਾਤ ਜਿਹੜੇ ਬਣੇ ਹੋਏ ਨੇ।
1: ਬਿਲਕੁਲ ਜੀ, ਸਾਹਮਣੇ ਆ ਰਹੇ ਆ। ਆਪਣੇ ਪੰਜਾਬ ਦੇ ਕਈ ਇਲਾਕਿਆਂ 'ਚ ਦੇਖ ਲਓ ਵੀ ਪਾਣੀ ਜਿਹੜਾ ਕਹਿੰਦੇ ਵੀ ਪੀਣ ਯੋਗ
0: ਨਹੀਂ ਹੈ। ਜ਼ਮੀਨ ਦੇਖੋ, ਪਾਣੀ ਪੀਣ ਯੋਗ ਅਤੇ ਜ਼ਮੀਨਾਂ ਫਸਲਾਂ ਨੂੰ ਲਾਉਣ ਵਾਲਾ ਪਾਣੀ
1: ਨਹੀਂ ਰਿਹਾ,
0: ਨਹੀਂ ਰਿਹਾ।
1: ਹਾਂ,
0: ਸੋ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ। ਇਸ ਵਿਸ਼ੇ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਇਹ ਤੋਂ ਬਿਨਾਂ ਜੀਵਨ ਦੀ ਕਿਆਸ ਰਾਈ ਕਰਨਾ ਸਾਡੇ ਲਈ ਬੜਾ ਮੁਸ਼ਕਲ ਹੈ।
1: ਹਾਂ, ਹੁਣ ਤਾਂ ਦੇਖੋ ਨਾ ਅੜੀਆ ਰਾਮ ਜੀ, ਇਹ ਆਪਾਂ ਜਿਸ ਤਰ੍ਹਾਂ ਕਹਿੰਦੇ ਹਾਂ ਕਿ ਆਪਾਂ ਕੁਦਰਤ ਨੂੰ ਕੀ ਦੇ ਰਹੇ ਹੈਗੇ,
0: ਹਾਂ
1: ਇਹ ਕੁਦਰਤ ਨੂੰ ਜੋ ਅਸੀਂ ਦੇ ਸਕਦੇ ਹਾਂ ਕਿ ਬਾਰਿਸ਼ਾਂ ਦਾ ਪਾਣੀ ਬੜਾ ਜਿਹੜਾ ਵਧੀਆ ਮੰਨਿਆ ਜਾਂਦਾ, ਖਾਸ ਕਰਕੇ ਛੱਤਾਂ ਦਾ ਪਾਣੀ।
0: ਹਾਂ,
1: ਜੇ ਅਸੀਂ ਇੱਕ ਉਪਰਾਲਾ ਕਰੀਏ ਵੀ ਉਹਨੂੰ ਜ਼ਮੀਨ 'ਚ ਰੀਚਾਰਜ ਕਰਦੇ ਇੱਕ ਵਧੀਆ ਤਰੀਕੇ ਨਾਲ, ਜੋ ਇੱਕ ਵਿਗਿਆਨਿਕ ਢੰਗ ਆ, ਸਿੱਧਾ ਬੋਰ ਕਰਕੇ ਨਹੀਂ ਪਾਉਣਾ, ਇੱਕ ਵਿਗਿਆਨਿਕ ਢੰਗ ਆ ਉਹਨੂੰ ਜ਼ਮੀਨ 'ਚ ਪਾਉਣ ਦਾ, ਇੱਕ ਵਧੀਆ ਤਰੀਕਾ ਅਸੀਂ ਇਹ ਅਪਣਾ ਸਕਦੇ ਹੈਗੇ ਹਾਂ ਜੀ।
0: ਅਪਣਾ ਸਕਦੇ ਹਾਂ। ਦੇਖੋ ਪਹਿਲੇ, ਦੇਖੋ ਜਿੱਦਾਂ ਸੰਧੂ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਪਹਿਲੇ ਸਾਡੇ ਕੋਲ ਪਿੰਡਾਂ ਦੇ ਵਿੱਚ ਜਿੱਦਾਂ ਟੋਭੇ ਹੁੰਦੇ ਸੀ, ਨਹਿਰਾਂ, ਤਲਾਅ, ਇਹ ਸਾਰੀਆਂ ਚੀਜ਼ਾਂ ਇਹ ਚੀਜ਼ਾਂ ਦਾ ਕੰਮ ਕਰਦੀਆਂ ਸੀ। ਹੁਣ ਉਹ ਚੀਜ਼ਾਂ ਤਾਂ ਸਮੇਂ ਦੇ ਲਿਹਾਜ਼ ਨਾਲ ਆਪਾਂ ਖਤਮ ਕਰਤੀਆਂ, ਅਤੇ ਕੁਛ ਨਾ ਕੁਛ ਜ਼ਿੰਮੇਵਾਰੀ ਜਿੱਦਾਂ ਤੁਸੀਂ ਕਿਹਾ ਆਪਣੀ ਸਮਝਣੀ ਚਾਹੀਦੀ ਹੈ। ਹੋਰ ਨਾ ਹੋਰ, ਜੇ ਇੱਕ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ, ਇੱਕ ਇੱਕ ਘਰ ਜੇ ਜ਼ਿੰਮੇਵਾਰੀ ਆਪਣੀ ਬਣਾਊਗਾ ਤਾਂ ਕਿਤੇ ਦੀ ਕਿਤੇ ਜਿਹੜਾ ਹੈ ਉਹਦਾ ਪੱਧਰ ਚਲਿਆ ਜਾਂਦਾ ਹੈ। ਸੋ ਇਸ ਕਰਕੇ ਭੂਮੀ ਦਾ ਜਿਹੜਾ ਪਾਣੀ ਹੈ ਇਹਨੂੰ ਬਚਾਉਣਾ ਬੜਾ ਜ਼ਰੂਰੀ ਹੈ। ਭੂਮੀ ਸੁਰੱਖਿਆ ਲਈ ਉਪਰਾਲਿਆਂ ਦੇ ਬਾਬਤ ਇੱਕ ਪ੍ਰੋਗਰਾਮ ਇਹ ਆਪਾਂ ਸਾਂਝਾ ਕਰਦੇ ਹਾਂ।
2: ਆਲ ਇੰਡੀਆ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਸੰਜੀਵ ਕਟਾਰੀਆ, ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਨੂਰ ਮਹਿਲ ਜਲੰਧਰ ਤੋਂ ਬੋਲ ਰਿਹਾ ਜੀ। ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਜਿਹੜਾ ਕਿ ਸਾਡੇ ਆਲਰੇਡੀ ਅਭਿਆਨ ਜਿਹੜਾ ਜ਼ਿਲ੍ਹੇ ਜਲੰਧਰ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਹੈ, ਖੇਤ ਬਚਾਓ ਅਭਿਆਨ। ਇਹ ਅਭਿਆਨ ਜਿਹੜਾ ਹੈਗਾ ਇਹ ICR ਦੀ ਗਾਈਡਲਾਈਨ ਦੇ ਅੰਡਰ ਜਿਹੜਾ ਹੈਗਾ ਉਹ ਅਸੀਂ ਚਲਾ ਰਹੇ ਹਾਂ, ਅਤੇ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਜਿਹੜਾ ਹੈਗਾ ਉਹ ਖੇਤ ਨੂੰ ਅਸੀਂ ਸੰਤੁਲਿਤ ਖੁਰਾਕ ਕਿਵੇਂ ਦਈਏ, ਇਸ ਉਦੇਸ਼ ਦੇ ਤਹਿਤ ਜਿਹੜਾ ਇਹ ਅਭਿਆਨ ਹੈ ਉਹ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਦਾ ਮੁੱਖ ਉਦੇਸ਼ ਇਹੀ ਹੈ ਕਿ ਜਿਹੜੀ ਅਸੀਂ ਆਪਣੇ ਸੰਤੁਲਿਤ ਖਾਦਾਂ ਉਹਨਾਂ ਦੀ ਵਰਤੋਂ ਕਰੀਏ, ਅਤੇ ਉਹ ਵਰਤੋਂ ਕਰਨ ਲਈ ਅਸੀਂ ਆਪਣੀ ਜਿਹੜੀ ਮਿੱਟੀ ਹੈ ਉਹਦੀ ਪਰਖ ਜਿਹੜੀ ਹੈ ਉਹ ਜ਼ਰੂਰ ਕਰਾਈਏ। ਮਿੱਟੀ ਪਰਖ ਆਧਾਰ ਦੇ ਉੱਤੇ ਜਿਹੜੀ ਹੈਗੀ ਆ ਉਹ ਅਸੀਂ ਆਪਣੇ ਖੇਤ ਨੂੰ ਲੋੜੀਂਦੀ ਮਾਤਰਾ ਦੇ ਵਿੱਚ ਖਾਦਾਂ ਜਿਹੜੀਆਂ ਉਹ ਪ੍ਰਦਾਨ ਕਰੀਏ, ਤਾਂ ਜੋ ਸਾਡੀ ਜਿਹੜੀ ਫਸਲ ਦਾ ਝਾੜ ਹੈ ਉਹ ਚੋਖਾ ਆ ਸਕੇ, ਅਤੇ ਇਸ ਦੇ ਨਾਲ ਨਾਲ ਹੀ ਜਿਹੜਾ ਅਸੀਂ ਬੇਲੋੜੀ ਖਾਦਾਂ ਦੀ ਵਰਤੋਂ ਕਰ ਰਹੇ ਹਾਂ ਉਸ ਤੋਂ ਵੀ ਜਿਹੜਾ ਹੈਗਾ ਅਸੀਂ ਨਿਜਾਤ ਪਾ ਸਕੀਏ। ਇਸ ਦੇ ਲਈ ਸਾਨੂੰ ਜਿਹੜਾ ਹੈਗਾ ਕ੍ਰਿਸ਼ੀ ਵਿਗਿਆਨ ਕੇਂਦਰ, ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਚਾਹੇ ਖੇਤੀਬਾੜੀ ਵਿਭਾਗ, ਇੱਥੇ ਆਪਣੀ ਜਿਹੜੇ ਮਿੱਟੀ ਦੇ ਨਮੂਨੇ ਆ ਉਹ ਸਾਨੂੰ ਜਮ੍ਹਾਂ ਕਰਾ ਕੇ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਲੈ ਲੈਣੀ ਚਾਹੀਦੀ ਹੈ, ਤਾਂ ਜੋ ਸਾਨੂੰ ਪਤਾ ਲੱਗ ਸਕੇ ਸਾਡੀ ਜਿਹੜੀ ਮਿੱਟੀ ਹੈ ਉਹਦੀ ਜਿਹੜੀ ਇਸ ਟਾਈਮ ਦੀ ਕੰਡੀਸ਼ਨ ਜਿਹੜੀ ਹੈਗੀ, ਸਥਿਤੀ ਕੀ ਹੈ, ਅਤੇ ਉਸ ਦੇ ਹਿਸਾਬ ਦੇ ਨਾਲ ਅਸੀਂ ਜਿਹੜੀ ਹੈਗੀ ਆ ਖਾਦਾਂ ਦੀ ਸੁਚੱਚੀ ਵਰਤੋਂ ਜਿਹੜੀ ਉਹ ਕਰ ਸਕੀਏ। ਇਹ ਤਾਂ ਸੀਗਾ ਇਸ ਅਭਿਆਨ ਦਾ ਪਹਿਲਾ ਉਦੇਸ਼। ਇਸ ਤੋਂ ਇਲਾਵਾ ਇਸ ਦੇ ਨਾਲ ਨਾਲ ਜਿਹੜੀਆਂ ਹਰੀਆਂ ਖਾਦਾਂ ਨੇ ਉਹਨਾਂ ਨੂੰ ਵੀ ਜੇ ਅਸੀਂ ਆਪਣੇ ਖੇਤਾਂ ਦੇ ਵਿੱਚ ਲੈ ਕੇ ਆ ਜਾਈਏ ਤਾਂ ਇਸ ਦੇ ਨਾਲ ਵੀ ਜਿਹੜੀਆਂ ਸਾਡੀ ਖਾਦਾਂ ਦੀ ਜਿਹੜੀ ਬੇਲੋੜੀ ਵਰਤੋਂ ਹੋ ਰਹੀ ਹੈ ਉਹਦੇ 'ਤੇ ਅਸੀਂ ਕੰਟਰੋਲ ਕਰ ਸਕਦੇ ਹਾਂ। ਕਿਉਂ ਕਰ ਸਕਦੇ ਹਾਂ? ਕਿਉਂਕਿ ਸਾਨੂੰ ਇਹ ਗੱਲ ਪਤਾ ਹੈ ਕਿ ਜਿਹੜੀ ਹਰੀ ਖਾਦ ਹੈ ਜਦੋਂ ਅਸੀਂ ਮਿੱਟੀ ਦੇ ਵਿੱਚ ਪਾਵਾਂਗੇ ਤਾਂ ਸਾਡੀ ਸਿਹਤ, ਜਿਹੜੀ ਮਿੱਟੀ ਦੀ ਸਿਹਤ ਹੈ ਉਹ 'ਚ ਸੁਧਾਰ ਤਾਂ ਹੋਏਗਾ ਹੀ ਹੋਏਗਾ, ਪਰ ਉਸ ਦੇ ਨਾਲ ਨਾਲ ਜਿਹੜੇ ਇਹਨੂੰ ਜਿਹੜੇ ਬਾਕੀ ਤੱਤ ਨੇ ਜਿਵੇਂ ਖਾਸ ਕਰਕੇ ਯੂਰੀਆ ਹੈ, ਨਾਈਟ੍ਰੋਜਨ ਹੈ, ਉਹ ਵੀ ਉਪਲਬਧ ਜਿਹੜੀ ਹੈਗੀ ਆ ਹਰੀ ਖਾਦ ਕਰਾਉਂਦੀ ਹੈ। ਸੋ ਇਹ ਉਦੇਸ਼ ਜਿਹੜਾ, ਇਸ ਉਦੇਸ਼ ਦੇ ਨਾਲ ਵੀ ਜਿਹੜਾ ਹੈਗਾ ਉਹ ਆਪਾਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਸਾਨੂੰ ਜਿਹੜੀਆਂ ਹਰੀਆਂ ਖਾਦਾਂ ਹੈ ਉਹਨਾਂ ਨੂੰ ਵੀ ਆਪਣੇ ਖੇਤਾਂ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਾਲ ਦੀ ਨਾਲ ਜੇ ਅਸੀਂ ਗੱਲ ਕਰੀਏ ਤਾਂ ਜੈਵਿਕ ਖੇਤੀ ਜਿਹੜੀ ਹੈਗੀ ਹੈ ਉਹਨੂੰ ਵੀ ਪ੍ਰਸਥਾਨ ਕਰਨ ਲਈ ਇਸ ਅਭਿਆਨ ਦੇ ਵਿੱਚ ਅਸੀਂ ਕਹਿ ਰਹੇ ਹਾਂ, ਕਿਉਂਕਿ ਅਸੀਂ ਜਿਹੜਾ ਹੈਗਾ ਆਪਣਾ ਜ਼ਮੀਨ ਦਾ ਕੁਝ ਹਿੱਸਾ ਜਿਹੜਾ ਹੈਗਾ ਉਹ ਜੈਵਿਕ ਖੇਤੀ ਅੰਡਰ ਲਿਆਵਾਂਗੇ ਤਾਂ ਇਹਦੇ ਨਾਲ ਜਿਹੜੀਆਂ ਬੇਲੋੜੀਆਂ ਖਾਦਾਂ ਸਾਡੀਆਂ ਵਰਤੋਂ ਹੋ ਰਹੀਆਂ ਉਹਨਾਂ ਦੇ ਵਿੱਚ ਯਾਨੀ ਕਿ ਕਾਫੀ ਜਿਹੜੀ ਹੈਗੀ ਆ ਉਹ ਘੱਟਤਾ ਆਊਗੀ, ਅਤੇ ਇਹਦੇ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਵਾਧੂ ਖਰਚਾ ਹੋ ਰਿਹਾ ਜਿਹੜਾ ਫਸਲਾਂ ਦੇ ਉੱਤੇ ਜਿਹੜੇ ਅਸੀਂ ਖਾਦਾਂ ਦੇ ਰੂਪ ਦੇ ਵਿੱਚ ਕਰ ਰਹੇ ਹਾਂ ਉਹਨਾਂ ਦੇ ਉੱਤੇ ਵੀ ਜਿਹੜਾ ਸਾਡਾ ਕੰਟਰੋਲ ਹੈ ਉਹ ਥੋੜ੍ਹਾ ਬਹੁਤਾ ਹੋ ਜਾਏਗਾ। ਸੋ ਇਹ ਜਿਹੜੇ ਮੁੱਖ ਉਦੇਸ਼ ਸੀਗੇ ਇਹਨਾਂ ਉਦੇਸ਼ਾਂ ਨੂੰ ਲੈ ਕੇ ਹੀ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਆ ਜਾਂ ਖੇਤੀਬਾੜੀ ਮਹਿਕਮਾ ਹੈਗਾ, ਵਿਭਾਗ ਹੈਗਾ,

0: ਅਸੀਂ ਸਾਰੇ ਵੱਖ ਵੱਖ ਪਿੰਡਾਂ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਜਾਂਦੇ ਹਾਂ ਅਤੇ ਉੱਥੇ ਚਾਹੇ ਯਾਨੀ ਕਿ ਇੱਕ ਛੋਟੇ ਪੱਧਰ 'ਤੇ, ਸੁਸਾਇਟੀ ਪੱਧਰ 'ਤੇ, ਪਿੰਡ ਪੱਧਰ 'ਤੇ ਅਤੇ ਸਰਪੰਚੀ ਪੱਧਰ 'ਤੇ ਜਿਹੜਾ ਹੈਗਾ ਉਹ ਅਸੀਂ ਇਹ ਸੁਨੇਹਾ ਲਾ ਰਹੇ ਹਾਂ ਵੀ ਅਸੀਂ ਜਿਹੜੀ ਖੇਤਾਂ ਦੇ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਜਿਹੜੀ ਕਰਕੇ ਤਾਂ ਜੋ ਆਪਣੇ ਜਿਹੜੇ ਬੇਲੋੜੇ ਖਰਚੇ ਆ ਖੇਤੀ 'ਚ ਹੋ ਰਹੇ ਉਹਨਾਂ ਨੂੰ ਕਿਵੇਂ ਅਸੀਂ ਸੰਭਾਲ ਸਕਦੇ ਹਾਂ ਅਤੇ ਆਪਣੀ ਮਿੱਟੀ ਦੀ ਸੁਧਾਰ ਜਿਹੜੀ ਹੈਗੀ ਆ ਉਹ ਕਿਵੇਂ ਕਰ ਸਕਦੇ ਹਾਂ ਉਹਦੇ ਲਈ ਮਿੱਟੀ ਪਰਖ ਰਿਪੋਰਟ ਕਾਰਡ ਜਿਹੜਾ ਹੈਗਾ ਉਹ ਕਿਉਂ ਜ਼ਰੂਰੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਮਿੱਟੀ ਸਿਹਤ ਕਾਰਡ, ਉਹ ਬਹੁਤ ਜ਼ਰੂਰੀ ਹੈ। ਸੋ ਮੇਰੀ ਕਿਸਾਨਾਂ ਨੂੰ ਇਹੀ ਅਪੀਲ ਹੈ ਕਿ ਅਸੀਂ ਇਸ ਅਭਿਆਨ ਦੇ ਨਾਲ ਜਿਹੜਾ ਵੱਧ ਤੋਂ ਵੱਧ ਜੁੜੀਏ ਅਤੇ ਜਿੰਨੀ ਵੀ ਤਕਨੀਕੀ ਜਾਣਕਾਰੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਚਾਹੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਮਿਲ ਕੇ ਦਿੱਤੀ ਜਾ ਰਹੀ ਹੈ ਉਹਦੇ ਤੋਂ ਅਸੀਂ ਕੁਛ ਨਾ ਕੁਛ ਗ੍ਰਹਿਣ ਕਰਦੇ ਹੋਏ ਜਿਹੜੀ ਸੰਤੁਲਿਤ ਖਾਦਾਂ ਦੀ ਵਰਤੋਂ ਆ ਉਹ ਖੇਤਾਂ ਦੇ ਵਿੱਚ ਕਰੀਏ, ਕਿਉਂਕਿ ਜੇ ਅਸੀਂ ਖਾਦ ਦੀ ਜਦੋਂ ਵਰਤੋਂ ਵੀ ਕਰਦੇ ਹਾਂ ਤਾਂ ਉਹਦੇ ਨਾਲ ਫਸਲ ਦੀ ਝਾੜ 'ਤੇ ਬਹੁਤਾ ਜਿਹੜਾ ਹੈਗਾ ਉਹ ਵਾਧਾ ਨਹੀਂ ਹੁੰਦਾ, ਕਿਉਂਕਿ ਜਿੰਨੀ ਖਾਦ ਦੀ ਫਸਲ ਨੂੰ ਲੋੜ ਹੈ ਉਹਨੇ ਓਨੀ ਹੀ ਲੈਣੀ ਹੈ। ਸੋ ਆਪਾਂ ਹੁਣ ਥੋੜ੍ਹੀ ਜਿਹੀ ਤਕਨੀਕੀ ਜਾਣਕਾਰੀ ਲੈਂਦੇ ਹੋਏ ਸਿਹਤ ਕਾਰਡ ਜਿਹੜਾ ਹੈਗਾ ਮਿੱਟੀ ਦਾ ਉਹਨੂੰ ਫੋਲੋ ਕਰਦੇ ਹੋਏ ਉਹਦੇ ਵੱਲ ਦੇਖਦੇ ਹੋਏ ਉਸ ਹਿਸਾਬ ਦੇ ਨਾਲ ਜਿਹੜੀ ਆ ਖੇਤਾਂ ਦੇ ਵਿੱਚ ਅਸੀਂ ਸੰਤੁਲਿਤ ਖਾਦ ਜਿਹੜੀ ਉਹ ਵਰਤੀਏ ਤਾਂ ਜੋ ਅਸੀਂ ਜਿਹੜੇ ਹੈਗੇ ਆ ਆਪਣੇ ਵਾਧੂ ਖਰਚੇ ਆ ਉਹਨਾਂ 'ਤੇ ਕੰਟਰੋਲ ਕਰ ਸਕੀਏ। ਸੋ ਮੇਰੀ ਅੰਤ ਵਿੱਚ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਅਸੀਂ ਸਾਰੇ ਹੀ ਇਸ ਮੁਹਿੰਮ ਦੇ ਨਾਲ ਜੁੜ ਕੇ ਅਤੇ ਆਪਣਾ ਜਿਹੜਾ ਹੈਗਾ ਉਹ ਖਰਚਾ ਘਟਾ ਸਕਦੇ ਹਾਂ। ਕਿਉਂ ਘਟਾ ਸਕਦੇ ਹਾਂ? ਕਿਉਂਕਿ ਇਹਦੇ ਵਿੱਚ ਇਹ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਕਿ ਅਸੀਂ ਜਿਹੜੀ ਖਾਦ ਹੈ ਉਹ ਤਾਂ ਮੈਂ ਦੱਸ ਦਿੱਤੀ ਵੀ ਕਿਵੇਂ ਘਟਾਉਣੀ ਹੈ, ਉਹ ਕਿਹੜੇ ਵੇਲੇ ਪਾਉਣੀ ਹੈ, ਕਦੋਂ ਪਾਉਣੀ ਹੈ ਅਤੇ ਕਿੰਨੀ ਪਾਉਣੀ ਹੈ, ਇਹ ਵੀ ਬਹੁਤ ਜ਼ਰੂਰੀ ਹੈ। ਔਰ ਇਹ ਸਾਰੀ ਤਕਨੀਕੀ ਜਾਣਕਾਰੀ ਅਸੀਂ ਆਪਣੇ ਜਿਹੜੇ ਲੈਕਚਰ ਹੈਗੇ ਆ ਜਿੱਥੇ ਵੀ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਉੱਥੇ ਅਸੀਂ ਇਹ ਜਾ ਕੇ ਦੱਸ ਰਹੇ ਹਾਂ ਕਿ ਅਸੀਂ ਇਹਨਾਂ ਚੀਜ਼ਾਂ ਦੇ ਨਾਲ 3 ਕੱਕੇ ਜਿਹੜੇ ਫੋਲੋ ਕਰਕੇ ਉਹਨਾਂ ਦੇ ਨਾਲ ਅਸੀਂ ਸੰਤੁਲਿਤ ਖਾਦ ਜਿਹੜੀ ਆ ਉਹਨੂੰ ਅਸੀਂ ਖੇਤ ਦੇ ਵਿੱਚ ਪਾ ਸਕਦੇ ਹਾਂ। ਸੋ ਸਾਰੇ ਹੀ ਸਰੋਤਿਆਂ ਦਾ ਨੂੰ ਇਹ ਬੇਨਤੀ ਹੈ ਕਿ ਅਸੀਂ ਜਿਹੜੀ ਹੈਗੀ ਹੈ ਇਸ ਅਭਿਆਨ ਦੇ ਨਾਲ ਜੁੜ ਕੇ ਅਤੇ ਅਸੀਂ ਜਿਹੜੀ ਹੈਗੀ ਆ ਵੱਧ ਤੋਂ ਵੱਧ ਆਪਣਾ ਹਿੱਸਾ ਦਈਏ ਤਾਂ ਜੋ ਸੰਤੁਲਿਤ ਖਾਦ ਜਿਹੜੀ ਆ ਉਹ ਆਪਣੀ ਮਿੱਟੀ ਜਿਹੜੀ ਆ ਉਹਨੂੰ ਮਿਲ ਸਕੇ ਅਤੇ ਸਾਡੀ ਫਸਲ ਜਿਹੜੀ ਆ ਉਹਦਾ ਵੀ ਜਿਹੜਾ ਹੈਗਾ ਝਾੜ ਉਹ ਵੱਧ ਆ ਸਕੇ। ਬਹੁਤ ਬਹੁਤ ਧੰਨਵਾਦ ਜੀ।
1: ਕਿਸਾਨ ਵੀਰੋ, ਮੈਂ ਹਰਭੁਪਿੰਦਰਜੀਤ ਸਿੰਘ ਸਮਰਾ ਕਿਸਾਨ ਹੋਣ ਦੇ ਨਾਤੇ ਇੱਕ ਆਪ ਜੀ ਨੂੰ ਜਾਣਕਾਰੀ ਦੇਣੀ ਚਾਹੁੰਦਾ। ਜਿਵੇਂ ਕਿ ਅਭਿਆਨ ਚੱਲ ਰਿਹਾ ਖੇਤ ਬਚਾਓ, ਤੇ ਮੈਨੂੰ ਐਂ ਲੱਗਦਾ ਕਿ ਆਪਾਂ ਨੂੰ ਕਿਤੇ ਨਾ ਕਿਤੇ ਖੇਤੀ ਵੱਲ ਖਿਆਲ ਕਰਨਾ ਚਾਹੀਦਾ, ਸਾਡੇ ਖੇਤਾਂ ਵੱਲ ਖਿਆਲ ਕਰਨਾ ਚਾਹੀਦਾ ਕਿ ਉਹ ਜਿਵੇਂ ਮਾਤਾ ਦਾ ਗਰਭ ਹੈ ਨਾ, ਜੇ ਉਹ ਠੀਕ ਹੋਵੇ ਤਾਂ ਹੀ ਉਹ ਇੱਕ ਚੰਗਾ ਬੱਚਾ ਪੈਦਾ ਕਰ ਸਕਦਾ। ਇਸੇ ਤਰ੍ਹਾਂ ਜ਼ਮੀਨ ਵੀ ਇੱਕ ਮਾਤਾ ਹੈ, ਤਾਂ ਹੀ ਇੱਕ ਚੰਗੀ ਫਸਲ ਪੈਦਾ ਕਰ ਸਕਦੀ ਹੈ ਜੇ ਅਸੀਂ ਇਹਦਾ ਖਿਆਲ ਰੱਖਾਂਗੇ, ਖੇਤ ਦਾ ਖਿਆਲ ਰੱਖਾਂਗੇ। ਕਿਉਂਕਿ ਖੇਤਾਂ ਵਿੱਚ ਇੱਕ ਤਾਂ ਮੈਂ ਦੇਖਦਾ ਕਿ ਕਿਸਾਨ ਫਸਲ ਵੱਢਦੇ ਆ ਔਰ ਥੋੜ੍ਹਾ ਜਿਹਾ ਤੇਲ ਬਚਾਉਣ ਦੇ ਚੱਕਰ ਵਿੱਚ ਉਹ ਅੱਗ ਲਾ ਦਿੰਦੇ ਆ, ਅੱਗ ਲਾਉਣ ਦੇ ਨਾਲ ਕਿੰਨੇ ਪੌਸ਼ਟਿਕ ਤੱਤ ਜਿਹੜੇ ਨਸ਼ਟ ਹੋ ਜਾਂਦੇ ਆ। ਤੁਹਾਨੂੰ ਮੈਂ ਦੱਸਣਾ ਚਾਹੁੰਦਾ 17-18 ਕੁਇੰਟਲ ਜਿਹੜੀ ਆ ਪੋਟਾਸ਼ ਫਸਲ ਨੂੰ ਚਾਹੀਦੀ ਹੁੰਦੀ, ਦੋਵਾਂ ਫਸਲਾਂ ਨੂੰ ਆਪਾਂ ਪਾਉਣੇ ਕਿੰਨੇ ਆ 50 ਕਿਲੋ, ਬਾਕੀ ਕੁਦਰਤ ਦਿੰਦੀ ਆ। ਕੁਦਰਤ ਕਦੋਂ ਦਊਗੀ ਜੇ ਆਪਾਂ ਉਹਨੂੰ ਸੰਭਾਲ ਕੇ ਰੱਖਾਂਗੇ। ਜੇ ਆਪਾਂ ਹੁਣ ਅੱਗਾਂ ਲਾ ਦਿੱਤੀਆਂ ਸਾਡੇ ਜਿਹੜੇ ਮਿੱਤਰ ਕੀੜੇ ਮਰ ਜਾਂਦੇ ਆ, ਹਵਾ ਦੂਸ਼ਿਤ ਹੁੰਦੀ ਆ, ਉਦੋਂ ਬਾਅਦ ਉਹਦੇ ਪੌਸ਼ਟਿਕ ਤੱਤ ਚਲੇ ਜਾਂਦੇ ਆ। ਖੱਤੇ ਨੂੰ ਵਾਹ ਲਓ, 2-3 ਨਰੀ ਵਾਹ ਲਓ, ਆ ਮੇਰੇ ਆ ਕੇ ਖੇਤ ਦੇਖ ਲਓ, ਬਿਨਾਂ ਅੱਗ ਲਾਇਆ ਬੜੇ ਵਧੀਆ, ਮੈਂ ਕਦੇ ਲਾਉਂਦਾ ਹੀ ਨਹੀਂ, ਬੜਾ ਵਧੀਆ ਚੱਲ ਰਿਹਾ ਕੰਮ, ਔਰ ਕੋਈ ਨਾੜੀ ਨਹੀਂ, ਕੋਈ ਕੁਛ ਨਹੀਂ ਹੈਗਾ। ਸਿਰ ਸਮੇਂ ਦੀ ਗੱਲ ਹੈ, ਖੱਤੇ ਨੂੰ ਤਰੀਕੇ ਨਾਲ ਵਾਹੋ, ਉਦੋਂ ਬਾਅਦ ਉਹਨੂੰ ਉਹ ਕਿਉਂਕਿ ਕੁਦਰਤ ਦਾ ਇੱਕ ਨਿਯਮ ਆ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਮਿੱਟੀ 'ਚ ਦਵਾ ਦਿੰਦੇ ਆ ਨਾ, ਕੁਦਰਤ ਆਪਣੇ ਆਪ ਉਹਨੂੰ ਖਤਮ ਕਰਨ ਲੱਗ ਪੈਂਦੀ ਆ, ਉਹਨੂੰ ਡੀਕੰਪੋਜ਼ ਹੋ ਜਾਂਦਾ। ਇਸੇ ਤਰ੍ਹਾਂ ਉਹ ਜਿਹੜਾ ਇਹ ਵੀ ਨਾਲੀ ਗਲ ਜਾਂਦੀ ਆ। ਤੋ ਇੱਥੇ ਹੀ ਮੈਂ ਹੁਣ ਜਿਵੇਂ ਝੋਨੇ ਲੱਗ ਰਹੇ ਆ, ਇੱਥੇ ਵੀ ਤੁਸੀਂ ਖੇਤਾਂ ਦਾ ਖਿਆਲ ਰੱਖ ਸਕਦੇ ਆ। ਝੋਨਾ ਲਾਉਣ ਤੋਂ ਪਹਿਲਾਂ ਕੋਸ਼ਿਸ਼ ਕਰਿਆ ਕਰੋ ਕਿ ਬਹੁਤਾ ਖਰਚਾ ਨਹੀਂ ਆਉਂਦਾ ਜੇ ਆਪਾਂ ਹਰ ਸਾਲ ਕਰਾਉਣ ਲੱਗ ਪਈਏ। ਮੈਂ ਤਕਰੀਬਨ ਕਰਾਉਣਾ, ਮੈਂ ਇਸ ਸਾਲ ਵੀ ਕਰਵਾਏ, ਲਗਭਗ 1,000 ਰੁਪਏ ਤੋਂ ਘੱਟ ਖੇਤ ਦਾ ਮੇਰਾ ਖਰਚਾ ਜਿਹੜਾ ਆਇਆ ਹੈਗਾ ਲੇਜ਼ਰ ਲੈਵਲ ਦਾ। ਲੇਜ਼ਰ ਲੈਵਲ ਹੋ ਕਰਨ ਦੇ ਨਾਲ ਫਾਇਦਾ ਪਤਾ ਕੀ ਹੁੰਦਾ? ਇੱਕ ਤਾਂ ਪਾਣੀ ਦੀ ਬੜੀ ਬੱਚਤ ਹੁੰਦੀ ਆ, ਇੱਕ ਫਿਰ ਖੇਤ ਦੇ ਵਿੱਚ ਇੱਕੋ ਜਿਹਾ ਪਾਣੀ ਹੋਣ ਦੇ ਨਾਲ ਫਸਲ ਡੁੱਬਦੀ ਨਹੀਂ ਇੱਕ ਪਾਸਿਓਂ, ਔਰ ਫਸਲ ਝਾੜ ਚੰਗਾ ਦਿੰਦੀ ਹੈ ਜੋ ਇੱਕੋ ਜਿਹਾ ਪਾਣੀ ਹੋਊਗਾ। ਇਸ ਕਰਕੇ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਖਿਆਲ ਕਰ ਲਈ। ਮੈਂ ਕਹਿੰਦਾ ਜੇ ਆਪਾਂ 1,000 ਰੁਪਇਆ ਖੇਤ 'ਤੇ ਐਕਸਟਰਾ ਲਾਉਂਦੇ ਹਾਂ ਅਤੇ ਮੈਂ ਗਰੰਟੀ ਨਾਲ ਕਹਿੰਦਾ ਸਾਡੀ 2 ਕੁਇੰਟਲ ਖੇਤ ਦੀ ਫਸਲ ਵੱਧ ਜਾਂਦੀ, ਲਗਭਗ 5,000 ਦੀ ਫਸਲ ਵੱਧ ਜਾਂਦੀ ਹੈ। ਸਾਨੂੰ ਫਾਇਦਾ ਹੋਇਆ, ਨੁਕਸਾਨ ਨਹੀਂ ਹੋਇਆ। ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਆਪਾਂ ਖਿਆਲ ਰੱਖਿਆ ਕਰੀਏ ਤਾਂ ਕਿ ਆਪਾਂ ਇਸ ਭੂਮੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਵੀ ਤੋਹਫੇ ਤੌਰ 'ਤੇ ਦੇ ਕੇ ਜਾ ਸਕੀਏ। ਕਿਉਂਕਿ ਅਸੀਂ ਸਾਡੇ ਪੁਰਖੇ ਉਦੋਂ ਪਹਿਲਾਂ ਕਿੰਨੇ ਪੀੜ੍ਹੀ ਦਰ ਪੀੜ੍ਹੀ ਇਸ ਮਿੱਟੀ 'ਚੋਂ ਖਾਂਦੇ ਆ ਰਹੇ ਹਾਂ, ਕਦੇ ਇਹ ਮਿੱਟੀ ਥੱਕੀ ਨਹੀਂ, ਹਮੇਸ਼ਾ ਇਹ ਸਾਨੂੰ ਦਾਣਾ ਪੈਦਾ ਕਰਕੇ ਦਿੰਦੀ ਆ। ਔਰ ਮੈਂ ਇੱਕ ਹੋਰ ਗੱਲ ਕਹਿ ਦਿਆਂ, ਕਿਸਾਨੋਂ ਖੇਤੀ ਨੂੰ ਮਾੜਾ ਨਾ ਕਰੋ, ਨਿੰਦਿਆ ਨਾ ਕਰੋ। ਇੱਕ ਦਾਣੇ ਵਿੱਚ 40 ਹੁੰਦੇ ਨੇ ਤੁਸੀਂ, ਪਰ ਜੇ ਇਹਨੂੰ ਬਚਾਓਗੇ ਇਹ ਖੇਤ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਖਾਣਾ ਦੇਵੇਗਾ, ਆਉਣ ਵਾਲੀ ਪੀੜ੍ਹੀ ਨੂੰ ਵੀ ਅੰਨ ਦੇਵੇਗਾ, ਔਰ ਉਹਨਾਂ ਦੇ ਬੱਚੇ ਵੀ ਇਹਨਾਂ

0: ਲੱਤਾਂ ਚੋਂ ਹੀ ਖਾਣਾ ਖਾਣਗੇ ਜੇ ਇਹਨਾਂ ਨੂੰ ਬਚਾਵਾਂਗੇ। ਜੇ ਅਸੀਂ ਬੰਜਰ ਕਰ ਲਈਏ ਨਾ, ਫਿਰ ਸਾਨੂੰ ਜੋ ਆਉਣ ਵਾਲੀ ਪੀੜ੍ਹੀ ਗਾਲਾਂ ਕੱਢਿਆ ਕਰੂਗੀ ਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਆਹ ਕੋਡ ਦਿੱਤਾ, ਸਾਨੂੰ ਆਹ ਸਾਡੀ ਜਿਹੜੀ ਉਪਜਾਊ ਜ਼ਮੀਨ ਸੀ ਬਰਬਾਦ ਕਰਕੇ ਦਿੱਤੀ, ਆਪਾਂ ਉਸ ਚੀਜ਼ ਦੀ ਬੱਚਿਆਂ ਦੀ ਵਸੀਸ ਨਹੀਂ ਲੈਣੀ, ਆਪਾਂ ਇੱਕ ਸਮਝਦਾਰ ਸੱਚੇ ਗੁਰੂ ਨਾਨਕ ਦੇ ਸਿੱਖ ਬਣਨਾ। ਖੇਤੀ ਸਭ ਤੋਂ ਉੱਤਮ ਹੈ ਔਰ ਉੱਤਮ ਰਹੇਗੀ। ਆਓ ਆਪਾਂ ਇਸ ਭੂਮੀ ਨੂੰ ਬਚਾਈਏ, ਖੇਤਾਂ ਨੂੰ ਬਚਾਈਏ। ਆਉਣ ਵਾਲਾ ਸਮਾਂ ਸਾਨੂੰ ਇਹ ਕਿਹਾ ਕਰੇ, ਸਾਡੇ ਬਜ਼ੁਰਗ ਸਾਨੂੰ ਇੰਨਾ ਸੋਹਣਾ ਤੋਹਫਾ ਦੇ ਕੇ ਗਏ ਕਿ ਜਿਹੜਾ ਬੀਜ ਬੀਜਦੇ ਹਾਂ ਉਹੀ ਵਧੀਆ ਨਿਕਲਦਾ, ਖੇਤ ਬਚਾ ਲਏ ਸੀ। ਧੰਨਵਾਦ ਕਿਸਾਨ ਵੀਰੋ।
1: ਕਿਸਾਨ ਭਰਾਵੋ, ਮੈਂ ਡਾਕਟਰ ਜਸਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਕਪੂਰਥਲਾ, ਆਪ ਦੇ ਨਾਲ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਕਿਸਾਨ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ, ਵੱਖ ਵੱਖ ਸਕੀਮਾਂ ਦੇ ਸੰਬੰਧ ਵਿੱਚ ਵਿਚਾਰ ਚਰਚਾ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਵੀ ਸਾਡਾ ਸਾਉਣੀ ਦਾ ਸੀਜ਼ਨ ਹੈ, ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਵਾਸਤੇ 4 ਪੜਾਵਾਂ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਅਤੇ ਆਖਰੀ ਪੜਾਅ ਜਿਹੜਾ 15 ਜੂਨ ਤੋਂ ਉਹ ਵੀ ਝੋਨੇ ਦੀ ਲਵਾਈ ਜਿਹੜੀ ਸ਼ੁਰੂ ਹੋ ਗਈ ਹੈ। ਅਤੇ ਮੈਂ ਆਸ ਕਰਦਾ ਹਾਂ ਵੀ ਕਿਸਾਨ ਵੀਰਾਂ ਦਾ ਜਿਹੜਾ ਇਸ ਸਮੇਂ ਸਾਉਣੀ ਦਾ ਸੀਜ਼ਨ ਹੈ ਉਹ ਵਧੀਆ ਜਿਹੜਾ ਉਹਨਾਂ ਲਈ ਪ੍ਰੋਫਿਟ ਲੈ ਕੇ ਆਊਗਾ, ਕਿਉਂਕਿ ਪਿਛਲੇ 2 ਸਾਲਾਂ ਤੋਂ ਤਕਰੀਬਨ ਜਿਹੜੀ ਆ ਉਹ ਕੁਦਰਤੀ ਕਰੋਪੀ ਕਰਕੇ ਫਸਲਾਂ ਦੀ ਜਿਹੜੀ ਆ ਬਹੁਤ ਮਾੜੀ ਹਾਲਤ ਰਹੀ ਆ। ਅਤੇ ਇਸੇ ਆਸ ਦੇ ਨਾਲ ਮੈਂ ਜਿਹੜੀਆਂ ਸਾਡੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਕਿਸਾਨ ਹਿੱਤ ਦੇ ਵਿੱਚ ਵੱਖ ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਉਹਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਤੁਹਾਡੇ ਲਈ ਲਾਗੂ ਕੀਤੀਆਂ ਗਈਆਂ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਕੀਮ ਹੈ ਉਹ ਝੋਨੇ ਦੇ ਥੱਲਿਓ ਏਰੀਆ ਕੱਢ ਕੇ ਮੱਕੀ ਥੱਲੇ ਲਿਆਉਣ ਵਾਸਤੇ ਜਿਹੜੀ ਆ ਪੰਜਾਬ ਸਰਕਾਰ ਉੱਦਮ ਕਰ ਰਹੀ ਹੈ। ਉਹਦੇ ਵਾਸਤੇ ਕਿਸਾਨ ਵੀਰਾਂ ਨੂੰ ਪੰਜਾਬ ਸਰਕਾਰ ਵੱਲੋਂ 7000 ਰੁਪਈਆ ਪਰ ਏਕੜ ਦੇ ਹਿਸਾਬ ਨਾਲ ਜਿਹੜੀ ਆ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਜੋ ਵੀ ਕਿਸਾਨ ਸੋਹਣੀ ਸੀਜ਼ਨ ਦੌਰਾਨ ਝੋਨੇ ਦੇ ਥੱਲਿਓ ਰਕਬਾ ਕੱਢ ਕੇ ਮੱਕੀ ਦੀ ਫਸਲ ਲਗਾਉਂਦਾ ਹੈ ਉਸ ਨੂੰ 7000 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਸਿੱਧਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਆ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਾਇਆ ਜਾਵੇਗਾ। ਉਸ ਦੇ ਵਾਸਤੇ ਆਪਾਂ ਕੀ ਕਰਨਾ, ਜੋ ਵੀ ਕਿਸਾਨ ਸਾਉਣੀ ਦੀ ਫਸਲ ਜਾਂ ਸਾਉਣੀ ਦੀ ਮੱਕੀ ਲਾਉਣੀ ਚਾਹੁੰਦਾ ਅਤੇ ਉਹ ਸਾਡੇ ਵਿਭਾਗ ਦਾ ਜਿਹੜਾ ਪੋਰਟਲ ਹੈ agrimachinerypunjab.com ਉਸ ਦੇ ਉੱਪਰ ਉਹਨੂੰ ਰਜਿਸਟ੍ਰੇਸ਼ਨ ਕਰਨੀ ਪਊਗੀ। ਪੋਰਟਲ ਵਾਸਤੇ ਤਕਰੀਬਨ ਹਰ ਇੱਕ ਫਾਰਮਰ ਸਾਡਾ ਜਿਹੜਾ ਉਹ ਜਾਣਦਾ, ਕਿਉਂਕਿ ਜੋ ਵੀ ਮਸ਼ੀਨਰੀ ਦੀ ਖਰੀਦ ਹੁੰਦੀ ਹੈ ਜਾਂ ਅਸੀਂ ਸਬਸਿਡੀ 'ਤੇ ਮਸ਼ੀਨਰੀ ਦਿੰਦੇ ਹਾਂ ਉਹ ਇਸੇ ਪੋਰਟਲ ਦੇ ਉੱਤੇ ਕਿਸਾਨਾਂ ਵੱਲੋਂ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਇਸ ਕਰਕੇ ਜਿਹੜਾ ਵੀ ਕਿਸਾਨ ਝੋਨੇ ਥੱਲਿਓ ਰਕਬਾ ਕੱਢ ਕੇ ਮੱਕੀ ਦੀ ਫਸਲ ਲਗਾਉਣੀ ਚਾਹੁੰਦਾ ਹੈ ਅਤੇ ਪੰਜਾਬ ਸਰਕਾਰ ਦੀ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਇਸ ਪੋਰਟਲ ਉੱਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਰਜਿਸਟ੍ਰੇਸ਼ਨ ਤੋਂ ਬਾਅਦ ਵਿਭਾਗ ਵੱਲੋਂ 2 ਵੇਰੀਫਿਕੇਸ਼ਨਾਂ ਕੀਤੀਆਂ ਜਾਣਗੀਆਂ। ਸੈਕਿੰਡ ਵੇਰੀਫਿਕੇਸ਼ਨ ਕਰਨ ਤੋਂ ਬਾਅਦ ਇਮੀਜੀਏਟਲੀ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੜਾਅਵਾਰ ਅਸੀਂ ਜਿਹੜਾ ਉਹ ਜਿਹੜੀ ਰਾਸ਼ੀ ਆ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦੇਵਾਂਗੇ। ਦੂਸਰੀ ਜਿਹੜੀ ਸਕੀਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ, ਕਿਉਂਕਿ ਝੋਨੇ ਦੀ ਫਸਲ ਦੇ ਨਾਲ ਪਾਣੀ ਦਾ ਪੱਧਰ ਨੀਵਾਂ ਜਾਣ ਕਰਕੇ ਸਰਕਾਰ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਵੀ ਅਸੀਂ ਝੋਨੇ ਨੂੰ ਜਿਹੜਾ ਰਕਬਾ ਕੱਢ ਕੇ ਜਾਂ ਝੋਨੇ 'ਤੇ ਜਿਹੜੀ ਪਾਣੀ ਦੀ ਖਪਤ ਹੁੰਦੀ ਹੈ ਉਹਨੂੰ ਕਿਸ ਤਰ੍ਹਾਂ ਘਟਾਇਆ ਜਾ ਸਕਦਾ। ਉਹਦੇ ਵਾਸਤੇ ਜਿਵੇਂ ਮੱਕੀ ਦੀ ਸਕੀਮ ਸ਼ੁਰੂ ਕੀਤੀ ਹੈ ਇਸੇ ਤਰ੍ਹਾਂ ਹੀ ਸਿੱਧੀ ਬਿਜਾਈ ਜਿਹੜੀ ਹੈ ਝੋਨੇ ਦੀ ਉਹ ਵੀ ਸਕੀਮ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ, ਕਿਉਂਕਿ ਜੇ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਾਂ ਤਾਂ ਉਹਦੇ ਨਾਲ ਸਾਡਾ 15-20% ਜਿਹੜਾ ਪਾਣੀ ਹੈ ਉਹਦੀ ਬੱਚਤ ਹੋ ਜਾਂਦੀ ਹੈ। ਅਤੇ ਉਹਦੇ ਵਾਸਤੇ ਵੀ ਪੰਜਾਬ ਸਰਕਾਰ ਵੱਲੋਂ ਉਹਨਾਂ ਕਿਸਾਨਾਂ ਨੂੰ 1500 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਜਾਂ ਜਿਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ ਉਹਨਾਂ ਨੂੰ ਜਿਹੜਾ ਆ 1500 ਰੁਪਈਆ ਪਰ ਏਕੜ ਦੇ ਹਿਸਾਬ ਨਾਲ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਹਦੇ ਵਾਸਤੇ ਵੀ ਸੇਮ ਪ੍ਰੋਸੀਜਰ ਜਿੱਦਾਂ ਮੱਕੀ 'ਤੇ ਅਸੀਂ ਰਜਿਸਟ੍ਰੇਸ਼ਨ ਕੀਤੀ ਹੈ ਇਸੇ ਤਰ੍ਹਾਂ ਉਸ ਪੋਰਟਲ ਦੇ ਉੱਪਰ ਜਿਹੜੀ ਆ ਉਹ 24 ਤਰੀਕ ਤੱਕ ਜਿਹੜੀ ਆਪਾਂ

0: ਰਜਿਸਟ੍ਰੇਸ਼ਨ ਕਰ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਉਹਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ, ਭਾਰਤ ਸਰਕਾਰ ਨੇ ਮਿਸ਼ਨ ਚਲਾਏ ਆ, ਜਿੱਦਾਂ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਹੋ ਗਿਆ, ਉਹਦੇ ਵਿੱਚ ਅਸੀਂ ਕਿਸਾਨਾਂ ਨੂੰ ਸਬਸਿਡੀ 'ਤੇ ਬੀਜ ਦਿੰਦੇ ਹਾਂ। ਹੁਣ ਭਾਰਤ ਸਰਕਾਰ ਨੇ ਪਿਛਲੇ ਸਾਲ ਜਿਹੜਾ ਆਤਮ ਨਿਰਭਰਤਾ ਮਿਸ਼ਨ ਚਲਾਇਆ, ਉਹਦੇ ਵਿੱਚ ਦਾਲਾਂ ਦੀ ਜਿਹੜੀ ਆ ਨਿਰਭਰਤਾ ਕਰਨ ਲਈ ਜਾਂ ਦਾਲਾਂ ਦੀ ਨਿਰਭਰਤਾ ਵਧਾਉਣ ਲਈ ਉਹਨਾਂ ਨੇ ਇੱਕ ਮਿਸ਼ਨ ਚਾਲੂ ਕੀਤਾ, ਆਤਮ ਨਿਰਭਰਤਾ ਮਿਸ਼ਨ ਫਾਰ ਪਲਸਜ। ਉਹਦੇ ਵਿੱਚ ਵਿਭਾਗ ਵੱਲੋਂ ਕਿਸਾਨਾਂ ਨੂੰ ਜਿਹੜਾ ਵੱਖ ਵੱਖ ਜਿਹੜੀਆਂ ਦਾਲਾਂ ਆ, ਜਿਵੇਂ ਹੋ ਗਈ ਅਰਹਰ ਹੋ ਗਈ, ਮੂੰਗੀ ਹੋ ਗਈ ਅਤੇ ਨਾਲ ਮਾਸ਼ ਹੋ ਗਏ, ਉਹ ਜਿਹੜੀਆਂ ਕਿਸਾਨਾਂ ਨੂੰ ਉਹਦੇ ਵਿੱਚ ਅਸੀਂ ਉਹਨਾਂ ਨੂੰ ਮਿੰਨੀ ਕਿੱਟਾਂ ਵੀ ਦੇ ਰਹੇ ਹਾਂ। ਭਾਰਤ ਸਰਕਾਰ ਵੱਲੋਂ ਜਿਹੜਾ ਆ ਸੀਡ ਵੀ ਸਾਨੂੰ ਉਹ ਉਸ ਸਕੀਮ ਦੇ ਵਿੱਚ ਦਿੱਤਾ ਜਾ ਰਿਹਾ ਹੈ। ਅਤੇ ਜੋ ਵੀ ਕਿਸਾਨ ਦਾਲਾਂ ਦੀ ਖੇਤੀ ਕਰਨਾ ਚਾਹੁੰਦਾ ਹੈ ਉਹ ਸਾਡੇ ਵਿਭਾਗ ਪਾਸੋਂ ਬੀਜ ਪ੍ਰਾਪਤ ਕਰ ਸਕਦਾ ਹੈ। ਦੂਜੀ ਜਿਹੜੀ ਸਭ ਤੋਂ ਵੱਡੀ ਇਸ ਵੇਲੇ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੀ ਮੁਹਿੰਮ ਚਲਾਈ ਜਾ ਰਹੀ ਹੈ ਖੇਤੀਬਾੜੀ ਵਿਭਾਗ ਵੱਲੋਂ, ਉਹ ਹੈ ਖੇਤ ਬਚਾਓ ਅਭਿਆਨ। ਖੇਤ ਬਚਾਓ ਅਭਿਆਨ ਦਾ ਮਤਲਬ ਇਹ ਹੈ ਵੀ ਸਾਡੀ ਜਦੋਂ ਤੋਂ ਹਰੀ ਕ੍ਰਾਂਤੀ ਆਈ ਹੈ, ਸਾਡੀ ਜ਼ਮੀਨ ਦੇ ਉੱਪਰ ਜਾਂ ਸਾਡੇ ਖੇਤਾਂ ਦੇ ਉੱਪਰ ਜਿਹੜਾ ਆ ਦਬਾਅ ਬਹੁਤ ਜ਼ਿਆਦਾ ਵੱਧ ਗਿਆ ਆ। ਅਸੀਂ ਸਿਰਫ ਕੈਮੀਕਲ ਖਾਦਾਂ ਜਿਹੜੀਆਂ ਉਹ ਪਾ ਕੇ ਫਸਲਾਂ ਜਿਹੜੀਆਂ ਉਗਾ ਰਹੇ ਹਾਂ ਅਤੇ ਉਹਨਾਂ ਦਾ ਜਿਹੜਾ ਆ ਵਾਢੀ ਕਰਕੇ ਆਪਾਂ ਝਾੜ ਪ੍ਰਾਪਤ ਕਰ ਰਹੇ ਹਾਂ। ਕਿਸਾਨ ਵੀਰੋ, ਇੱਕ ਪੌਦੇ ਨੂੰ ਪੈਦਾ ਕਰਨ ਲਈ ਉਹਦੇ ਤੋਂ ਵੱਧ ਝਾੜ ਲੈਣ ਲਈ ਸਾਨੂੰ ਤਕਰੀਬਨ 17 ਜਿਹੜੇ ਤੱਤ ਹੈ ਉਹਨਾਂ ਦੀ ਜ਼ਰੂਰਤ ਪੈਂਦੀ ਹੈ। ਉਹਨਾਂ ਦੇ ਵਿੱਚ ਵੱਡੇ ਤੱਤ ਵੀ ਹੈ, ਛੋਟੇ ਤੱਤ ਵੀ ਹੈ। ਅਤੇ ਜਦੋਂ ਅਸੀਂ ਖੇਤਾਂ ਦੇ ਵਿੱਚ ਇਹ ਫਸਲਾਂ ਲਾਉਂਦੇ ਹਾਂ ਤਾਂ ਉਹਦੇ ਨਾਲ ਅਸੀਂ ਸਿਰਫ ਕੈਮੀਕਲ ਖਾਦਾਂ ਜਿਹੜੀਆਂ ਵਰਤੋਂ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਯੂਰੀਆ ਅਤੇ ਫਾਸਫੋਰਸ ਦੀਆਂ ਖਾਦਾਂ ਉਹਨਾਂ ਦੀ ਜ਼ਿਆਦਾ ਵਰਤੋਂ ਕਰਦੇ ਹਾਂ। ਮੈਂ ਕਿਸਾਨ ਵੀਰਾਂ ਨੂੰ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਅਸੀਂ ਇਮਬੈਲੈਂਸ ਯੂਜ ਆਫ ਫਰਟੀਲਾਈਜ਼ਰ ਜਿਹਨੂੰ ਕਹਿੰਦੇ ਹਾਂ ਵੀ ਖਾਦਾਂ ਦੀ ਅਸੰਤੁਲਨ ਵਰਤੋਂ, ਜਿਹੜੇ ਤੱਤ ਦੀ ਸਾਨੂੰ ਲੋੜ ਹੈ ਉਹ ਅਸੀਂ ਪਾਉਂਦੇ ਨਹੀਂ, ਜਿਹੜਾ ਪਹਿਲਾਂ ਜ਼ਮੀਨ ਦੇ ਵਿੱਚ ਬਹੁਤ ਜ਼ਿਆਦਾ ਪਿਆ ਉਹ ਹੋਰ ਪਾਈ ਜਾ ਰਹੇ ਹਾਂ, ਉਹਦੇ ਨਾਲ ਸਾਡੀ ਜਿਹੜੀ ਆ ਜ਼ਮੀਨ ਹੈ ਉਹਦੀ ਸਿਹਤ ਵੀ ਖਰਾਬ ਹੁੰਦੀ ਹੈ। ਅਤੇ ਜਿਹੜਾ ਤੱਤ ਜ਼ਮੀਨ ਦੇ ਵਿੱਚ ਪਿਆ ਉਹਨੂੰ ਜਦੋਂ ਆਪਾਂ ਹੋਰ ਬਹੁਤਾਤ ਵਿੱਚ ਪਾਈ ਜਾਂਦੇ ਹਾਂ ਤਾਂ ਦੂਜੇ ਤੱਤ ਜਿਹੜੇ ਉਹਨਾਂ ਦੀ ਪੌਦੇ ਨੂੰ ਜਿਹੜੀ ਅਵੇਲੇਬਿਲਟੀ ਹੈ ਉਹ ਘਟਾ ਦਿੰਦਾ ਹੈ। ਇਸ ਕਰਕੇ ਭਾਰਤ ਸਰਕਾਰ ਵੱਲੋਂ ਜਿਹੜਾ ਖੇਤ ਬਚਾਓ ਅਭਿਆਨ ਚਲਾਇਆ ਜਾ ਰਿਹਾ ਹੈ, ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਵੀ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤਾਂ ਕਿ ਸਾਡਾ ਜਿਹੜਾ ਆ ਜ਼ਮੀਨ ਹੈ ਉਹਦੀ ਉਪਜਾਊ ਸ਼ਕਤੀ ਬਰਕਰਾਰ ਰਹਿ ਸਕੇ। ਅਤੇ ਇਸ ਲਈ ਅਸੀਂ ਖਾਦਾਂ ਦੀ ਜਿਹੜੀ ਆ ਸੰਤੁਲਿਤ ਵਰਤੋਂ ਕਰਕੇ ਫਸਲਾਂ ਦੀ ਉਪਜਾਊ ਸ਼ਕਤੀ ਵੀ ਵਧਾ ਸਕਦੇ ਹਾਂ। ਉਹਦੇ ਵਿੱਚ ਅਸੀਂ ਜੈਵਿਕ ਖਾਦਾਂ ਵੀ ਪਾ ਸਕਦੇ ਹਾਂ, ਪਹਿਲਾਂ ਆਪਾਂ ਰੂੜੀ ਖਾਦ ਪਾਉਂਦੇ ਹੁੰਦੇ ਸੀ ਉਹਨਾਂ ਦੀ ਮਿਕਦਾਰ ਵੀ ਵਧਾ ਸਕਦੇ ਹਾਂ। ਕਾਰਨ ਕੀ ਵੀ ਜਿਹੜੇ ਸੂਖਮ ਤੱਤ ਹੈ ਉਹ ਸਾਨੂੰ ਫਸਲਾਂ ਦੀ ਜਿਹੜੀ ਰਹਿੰਦ ਖੂੰਹਦ ਆ ਉਹਦੇ ਵਿੱਚੋਂ ਹੀ ਮਿਲਣੇ ਆ। ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਇਹ ਅਖੀਰ ਵਿੱਚ ਬੇਨਤੀ ਕਰਨੀ ਚਾਹੁੰਦਾ ਵੀ ਸਾਡਾ ਜਿਹੜਾ ਖੇਤ ਅਭਿਆਨ ਬਚਾਓ ਅਭਿਆਨ ਹੈ ਉਹਦੀ ਸਫਲਤਾ 'ਤੇ ਤੁਸੀਂ ਵੀ ਜਿਹੜਾ ਆ ਵੱਧ ਤੋਂ ਵੱਧ ਯੋਗਦਾਨ ਪਾਓ ਅਤੇ ਖਾਦਾਂ ਦੀ ਜਿਹੜੀ ਆ ਸੰਤੁਲਿਤ ਵਰਤੋਂ ਕਰਕੇ ਆਪਣੀ ਜ਼ਮੀਨ ਜਿਹੜੀ ਆ ਉਹਨਾਂ ਦੀ ਉਪਜਾਊ ਸ਼ਕਤੀ ਬਰਕਰਾਰ ਰੱਖੋ, ਕਿਉਂਕਿ ਸਾਡੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਜਿਹੜੀ ਉਹਦਾ ਇੱਕੋ ਹੀ ਇੱਕ ਇੰਡੀਕੇਟਰ ਆ ਵੀ ਜੇ ਜੈਵਿਕ ਮਾਦਾ ਜ਼ਮੀਨ ਦੇ ਵਿੱਚ ਜ਼ਿਆਦਾ ਹੈਗਾ ਤਾਂ ਸਾਡੀ ਜ਼ਮੀਨ ਉਪਜਾਊ ਹੈ, ਉਹਦੇ ਵਿੱਚ ਜਿਹੜੇ ਮਾਈਕਰੋ ਔਰਗਨਿਜ਼ਮ ਆ ਉਹਨਾਂ ਦੀ ਐਕਟੀਵਿਟੀ ਵੀ ਜਿਹੜੀ ਆ ਵੱਧ ਜਾਏਗੀ ਅਤੇ ਉਹਦੇ ਨਾਲ ਸਾਡੀ ਜ਼ਮੀਨ ਦੀ ਤਾਕਤ ਜਿਹੜੀ ਆ ਬਰਕਰਾਰ ਰਹੇਗੀ। ਇਸ ਲਈ ਅੰਤ 'ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਦਾ ਹੋਇਆ ਵੀ ਆਪਾਂ ਆਪਣੀ ਮਿੱਟੀ ਨੂੰ ਬਚਾਉਣ ਵਾਸਤੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਖੇਤ ਬਚਾਓ ਅਭਿਆਨ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਆ ਭਾਗ ਲਈਏ ਅਤੇ ਅਸੀਂ ਆਪਣੇ ਖੇਤਾਂ 'ਚ ਜਿਹੜੀ ਮਿੱਟੀ ਹੈ ਉਹਦੀ ਉਪਜਾਊ ਸ਼ਕਤੀ ਬਰਕਰਾਰ ਕਰੀਏ। ਧੰਨਵਾਦ।
1: ਹਾਂਜੀ ਬੁੜਿਆ ਰਾਮ ਜੀ, ਸੁਣਿਆ ਜੀ ਪ੍ਰੋਗਰਾਮ।
2: ਦੇਖੋ ਸੰਧੂ ਸਾਹਿਬ, ਆਪਾਂ ਹਮੇਸ਼ਾ ਹੀ ਜ਼ਿਕਰ ਕਰਦੇ ਹਾਂ ਕਿ ਸਭ ਤੋਂ ਵੱਡਾ ਸਰਮਾਇਆ ਸਾਡੀ ਸਿਹਤ ਹੈ, ਔਰ ਸਿਹਤ ਨੂੰ ਜਿਹੜਾ ਦਰੁਸਤ ਰੱਖਣਾ, ਚੁਸਤ ਰੱਖਣਾ ਇਹ ਤੁਹਾਡੀ ਜਿੱਦਾਂ ਅੰਗਰੇਜ਼ੀ 'ਚ ਕਹਿੰਦੇ ਨੇ ਪ੍ਰਾਇਓਰਿਟੀ, ਪਹਿਲ ਹੋਣੀ ਚਾਹੀਦੀ,
1: ਪਹਿਲ ਹੋਣੀ ਚਾਹੀਦੀ ਹੈ ਜੀ,
2: ਬਾਕੀ ਦੀਆਂ ਚੀਜ਼ਾਂ ਬਾਅਦ 'ਚ। ਇਹ ਕਹਿੰਦੇ ਪਹਿਲੇ
1: ਸਿਹਤ ਜ਼ਰੂਰੀ ਹੈ ਜੀ। ਮੈਂ ਦੇਖੋ ਰੁੜੀ ਰਾਮ ਜੀ ਇਹ ਗੱਲ ਕਰਦੇ ਹੁੰਦੇ ਹਾਂ ਵੀ ਕਦੀ ਕਦਾਈ ਬੰਦੇ

0: ਇਹਨੂੰ ਹਸਪਤਾਲ ਗੇੜਾ ਮਾਰੋ,
1: ਪਤਾ ਲੱਗ ਜਾਂਦਾ ਤੁਹਾਨੂੰ
0: ਕੀ
1: ਕਿਹੜੇ ਭਾਵ ਵਿਕਦੀ ਹੈ।
0: ਹਾਂ, ਅਤੇ ਕਦੀ ਕਦੀ ਜਿਹੜਾ ਕਹਿੰਦੇ ਵੀ ਸ਼ਮਸ਼ਾਨ ਭੂਮੀ ਦਾ ਵੀ ਗੇੜਾ ਮਾਰੋ।
1: ਤੁਸੀਂ ਸੱਚਾਈ ਨਾਲ ਜੁੜੇ ਰਹਿੰਦੇ ਹੋ।
0: ਹਾਂ,
1: ਜਿਹੜੀ ਜੀਵਨ ਦਾ ਅਸਲ ਸੱਚ ਹੈ ਨਾ, ਉਹ
0: ਤੁਹਾਨੂੰ
1: ਪਤਾ ਲੱਗ ਜਾਂਦਾ ਹੈ। ਸੋ ਇਸ ਕਰਕੇ ਤਦੇ ਜਿਹੜੀਆਂ ਇਹ ਸੱਚਾਈਆਂ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ, ਇਹਨਾਂ ਨਾਲ ਆਪਣਾ ਵਾਸਤਾ ਜ਼ਰੂਰ ਰੱਖਣਾ ਚਾਹੀਦਾ ਹੈ। ਅਤੇ ਯੋਗ ਇੱਕ ਸਿਹਤ ਦੀ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬਹੁਤ ਇੱਕ ਬੜੀ
0: ਬਿਮਾਰ ਨੂੰ ਪੁੱਛ ਕੇ ਦੇਖੋ ਕਿ ਜਿਹੜੀ ਉਹਦੀ ਕੀਮਤ ਕੀ ਹੈ,
1: ਕੀਮਤ ਕੀ ਹੈ। ਇੱਕ ਦਿਨ ਪੁੱਛ ਲਓ, ਦੋ ਦਿਨ ਪੁੱਛ ਲਓ, 30 ਦਿਨ ਲੋਕ ਪਾਸਾ ਵੱਟ ਕੇ ਲੰਘਣ ਲੱਗ ਜਾਂਦੇ। ਸੋ ਇਸ ਕਰਕੇ ਆਪਣੀ ਜਿਹੜੀ ਨਿਰਭਰਤਾ ਹੈ ਨਾ ਕਿਸੇ 'ਤੇ, ਇਹ ਤੋਂ ਵੱਡਾ ਵਿਸ਼ਾਪ ਕੋਈ ਨਹੀਂ ਹੈ। ਸੋ ਯੋਗ ਦਾ ਜਿਹੜਾ ਮਹੱਤਵ ਹੈ ਸਾਡੀ ਸਿਹਤ ਨੂੰ ਬਰਕਰਾਰ ਰੱਖਣ ਦੇ ਲਈ, ਇਹਦੇ 'ਚ ਆਚਾਰਿਆ ਰਘੂਨਾਥ ਹੋਰਾਂ ਨੇ ਕੁਛ ਜਾਣਕਾਰੀਆਂ ਆਪਣੇ ਨਾਲ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
2: ਯੋਗ ਸ਼ਾਸਤਰ ਪੁਰਾਤਨ ਰਿਸ਼ੀ ਮੁਨੀਆਂ ਦੀ ਪੱਧਤੀ ਹੈ। ਇਸ ਯੋਗ ਗਿਆਨ ਦੇ ਨਾਲ, ਯੋਗਾ ਦੇ ਨਾਲ, ਯੋਗ ਸਾਧਨਾ ਪ੍ਰਾਣਾਯਾਮ ਦੇ ਨਾਲ, ਪ੍ਰਾਣਾਯਾਮ ਹੁੰਦੀ ਹੈ ਸਾਹ ਦੀ ਪ੍ਰਕਿਰਿਆ, ਯੋਗ ਹੁੰਦਾ ਹੈ ਸਰੀਰ ਨੂੰ ਆਸਣ ਹੁੰਦੇ ਹੈ ਮਜ਼ਬੂਤ ਰੱਖਣ ਵਾਸਤੇ ਔਰ ਸਵਸਥ ਰੱਖਣ ਵਾਸਤੇ। ਇਸ ਕਰਕੇ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਸਾਰਿਆਂ ਨੂੰ ਟੈਨਸ਼ਨ ਹੈ, ਉਸ ਟੈਨਸ਼ਨ ਦੇ ਕਾਰਨ ਡਿਪਰੈਸ਼ਨ ਹੈ, ਇਸ ਡਿਪਰੈਸ਼ਨ ਦੇ ਕਾਰਨ ਸਾਡਾ ਜਿਹੜਾ ਆਮ ਜੀਵਨ ਹੈ ਉਹ ਦੁੱਖਦਾਈ ਹੁੰਦਾ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਅਸੀਂ ਵਸਤੂਆਂ ਨਾਲ ਜ਼ਿਆਦਾ ਪਿਆਰ ਕਰਕੇ, ਸਰੀਰ ਦੇ ਨਾਲ ਪਿਆਰ ਨਾ ਕਰਦੇ ਹੋਏ ਮੁਸੀਬਤਾਂ ਵਿੱਚ ਘਿਰ ਰਹੇ ਹਾਂ। ਵਸਤੂਆਂ ਨਾਲ ਪਿਆਰ ਅਸੀਂ ਕਿੱਦਾਂ ਕਰਦੇ ਹਾਂ, ਕਿਸ ਕਾਰਨ ਡਿਪਰੈਸ਼ਨ ਆਉਂਦਾ ਹੈ, ਕਿਸ ਕਰ ਘਰ ਦੇ ਵਿੱਚ ਕਲਾ ਕਲੇਸ਼ ਲੜਾਈ ਝਗੜੇ ਦੀ ਉਤਪੱਤੀ ਹੁੰਦੀ ਹੈ। ਕਾਰਨ, ਅਗਰ ਸਾਡਾ ਇਨਕਮ ਦਾ ਸਾਧਨ 20,000 ਰੁਪਇਆ ਹੈ ਮਹੀਨੇ ਦਾ, ਔਰ ਖਰਚ ਅਸੀਂ 30,000 ਰੁਪਇਆ ਅਗਰ ਕਰ ਲੈਂਦੇ ਹਾਂ, ਤਾਂ ਉਹ ਸਾਡੇ ਵਾਸਤੇ ਘਰ ਦੇ ਵਿੱਚ ਇੱਕ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਕਾਰਨ ਕੀ? ਸਾਧਨ, ਵਸਤੂਆਂ। ਅਸੀਂ ਸਾਧਨਾਂ ਨਾਲ ਪਿਆਰ ਕਰਦੇ ਹਾਂ, ਵਸਤੂਆਂ ਨਾਲ ਪਿਆਰ ਕਰਦੇ ਹਾਂ, ਵਿਅਕਤੀ ਔਰ ਸਵਾਸਥ ਇਹਦੇ ਨਾਲ ਅਸੀਂ ਪਿਆਰ ਕਰਨਾ ਬੰਦ ਕਰ ਦਿੱਤਾ ਹੈ। ਵਿਅਕਤੀ ਔਰ ਵਸਤੂ ਦੇ ਵਿੱਚ ਅੰਤਰ ਇੰਨਾ ਹੀ ਹੈ ਕਿ ਜਿਹੜਾ ਵਿਅਕਤੀ ਹੈ ਉਹ ਸਾਹਮਣੇ ਪ੍ਰਕਾਸ਼ਮੈਂ ਸਾਨੂੰ ਦ੍ਰਿਸ਼ ਰੂਪ ਵਿੱਚ ਨਜ਼ਰ ਆ ਰਿਹਾ ਔਰ ਐਕਟੀਵੇਟ ਹੈ, ਚੇਤਨ ਰੂਪ ਹੈ। ਵਸਤੂ ਉਹ ਜੜ ਰੂਪ ਹੈ, ਉਹਦਾ ਨਾਸ਼ ਕਿਤੇ ਨਾ ਕਿਤੇ ਹੋਣਾ ਹੈ। ਕੋਈ ਵੀ ਅਸੀਂ ਵਸਤੂ ਲੈਣੇ, ਕੋਈ ਸਬਜ਼ੀ ਹੈ, ਕੋਈ ਖਾਣ ਵਾਲੀ ਕੋਈ ਵੀ ਵਸਤੂ ਹੈ, ਉਹਦੀ ਐਕਸਪਾਇਰੀ ਡੇਟ ਹੁੰਦੀ ਹੈ, 2-4 ਦਿਨ ਬਾਅਦ ਉਹਨੇ ਐਕਸਪਾਇਰ ਹੋਣਾ ਹੈ, ਕੋਈ ਮਹੀਨੇ 2 ਮਹੀਨੇ ਬਾਅਦ ਐਕਸਪਾਇਰ ਹੁੰਦੀ ਹੈ। ਇਸ ਕਰਕੇ ਵਿਅਕਤੀ ਜਿੰਨੀ ਦੇਰ ਜੀਂਦਾ ਹੈ ਉਨੀ ਦੇਰ ਉਹਦਾ ਐਕਸਪਾਇਰ ਨਹੀਂ ਹੁੰਦਾ, ਐਕਸਪਾਇਰ ਇਜ਼ ਦਾ ਡੈਥ। ਇਸ ਕਰਕੇ ਜਦੋਂ ਵਿਅਕਤੀ ਆਪਣੇ ਸਵਾਸਥ ਨਾਲ, ਆਪਣੀ ਸਮ੍ਰਿੱਧੀ ਨਾਲ, ਆਪਣੇ ਸੁੱਖ ਨਾਲ ਪਿਆਰ ਕਰਦਾ ਹੈ ਤਾਂ ਉਹਦਾ ਜੀਵਨ ਚਾਰਜ ਹੁੰਦਾ ਹੈ। ਯਾਨੀ ਕਿ ਜਿਸ ਤਰ੍ਹਾਂ ਮੋਬਾਈਲ ਚਾਰਜ ਹੁੰਦਾ ਹੈ, ਇਸ ਤਰ੍ਹਾਂ ਹੀ ਉਹਨਾਂ ਦਾ ਸਰੀਰ ਚਾਰਜ ਹੁੰਦਾ ਹੈ। ਜਦੋਂ ਅਸੀਂ ਵਸਤੂਆਂ ਨਾਲ ਪਿਆਰ ਕਰਦੇ ਹਾਂ ਤਾਂ ਸਾਰਾ ਹੀ ਬੋਝ ਸਾਡਾ ਸਰੀਰ 'ਤੇ ਪੈਂਦਾ ਹੈ। ਵਸਤੂਆਂ ਦੀ ਉਤਪੱਤੀ ਕਰਨ ਵਾਸਤੇ, ਵਸਤੂਆਂ ਦੇ ਸਾਧਨ ਚੁਟਾਉਣ ਵਾਸਤੇ ਸਾਨੂੰ ਆਰਥਿਕ ਦਿਸ਼ਾ ਜਿਹੜੀ ਹੈ ਉਹਦੇ ਵੱਲ ਉਪਰਾਲਾ ਕਰਨਾ ਪੈਂਦਾ ਹੈ। ਜਦੀ ਸਾਡੇ ਸਾਧਨ ਜ਼ਿਆਦਾ ਵੱਧਦੇ ਹਨ ਤਾਂ ਸਾਡੇ ਕੋਲ ਵਸਤੂਆਂ ਦੀ ਵੀ ਉਪਸਥਿਤੀ ਅਧਿਕ ਹੋਣੀ ਚਾਹੀਦੀ ਹੈ। ਵਸਤੂਆਂ ਦੀ ਉਪਸਥਿਤੀ ਅਧਿਕ ਨਾ ਹੋਣ ਦੇ ਕਾਰਨ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀ ਪ੍ਰੋਬਲਮ ਪੈਦਾ ਹੁੰਦੀ ਹੈ। ਇਸ ਕਰਕੇ ਵਸਤੂਆਂ ਵੱਲ ਧਿਆਨ ਨਾ ਦੇ ਕੇ, ਸਾਧਨਾਂ ਵੱਲ ਧਿਆਨ ਨਾ ਦੇ ਕੇ ਇਨਸਾਨ ਆਪਣੇ ਸਰੀਰ ਵੱਲ ਔਰ ਸਵਾਸਥ ਵੱਲ ਧਿਆਨ ਰੱਖੇ। ਇਸ ਕਰਕੇ ਮੇਰੀ ਕਿਸਾਨ ਵੀਰਾਂ ਨੂੰ ਇੱਕ ਪ੍ਰਾਰਥਨਾ ਹੈ, ਕਿਸਾਨ, ਡਾਕਟਰ ਅਤੇ ਈਸ਼ਵਰ। ਕਿਸਾਨ ਜਿਸ ਤਰ੍ਹਾਂ ਹੈ ਸਾਨੂੰ ਅਨਾਜ ਦਿੰਦਾ ਹੈ, ਖਾਣ ਦੇ ਸਾਧਨ ਦਿੰਦਾ ਹੈ ਔਰ ਸੰਸਾਰ ਦਾ ਪਾਲਣ ਪੋਸ਼ਣ ਕਰਦਾ ਹੈ, ਇਸ ਤਰ੍ਹਾਂ ਡਾਕਟਰ ਵੀ ਸਾਡੇ ਸਵਾਸਥ ਨੂੰ ਸੰਭਾਲਦਾ ਹੈ। ਕਿਸੇ ਵੇਲੇ ਸਾਡੇ ਸਰੀਰ 'ਤੇ ਖਤਰਾ ਆਉਂਦਾ ਹੈ ਤਾਂ ਉਸ ਡਾਕਟਰ ਸਾਡੇ ਵਿੱਚ ਈਸ਼ਵਰ ਰੂਪ ਬਣਦਾ ਹੈ। ਅਗਰ ਭੋਜਨ ਨਾ ਹੋਵੇ ਤਾਂ ਅਸੀਂ ਈਸ਼ਵਰ ਨੂੰ ਯਾਦ ਕਰਦੇ ਹਾਂ। ਅਗਰ ਕਿਸਾਨ ਅੰਨ ਨਾ ਪੈਦਾ ਕਰੇ ਤਾਂ ਵਿਅਕਤੀ ਦਾ ਪਾਲਣ ਪੋਸ਼ਣ ਨਹੀਂ ਹੋ ਸਕਦਾ। ਇਸ ਕਰਕੇ ਜਿਸ ਤਰ੍ਹਾਂ ਕਿ ਅਸੀਂ ਕਹਿ ਦਿੰਦੇ ਹਾਂ ਕਿ ਡਾਕਟਰ ਰੱਬ ਦਾ ਰੂਪ ਹੈ, ਕਿਸਾਨ ਵੀ ਰੱਬ ਤੋਂ ਘੱਟ ਨਹੀਂ ਹੈ। ਕਿਸਾਨਾਂ ਵਾਸਤੇ ਇੱਕ ਮੇਰੀ ਪ੍ਰਾਰਥਨਾ ਹੈ ਕਿ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਫੋਰਨ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਲੱਗੀ ਹੋਈ ਹੈ, ਕਿਸਾਨ ਦੇ ਕੋਲ ਇੰਨੇ ਸਾਧਨ ਨਹੀਂ ਹੈ। ਵੱਡੇ ਕਿਸਾਨ ਦੇ ਕੋਲ ਤਾਂ ਸਾਧਨ ਹੋ ਸਕਦੇ ਹਨ, ਹਰ ਵਸਤੂ ਦੀ ਪ੍ਰਾਪਤੀ ਕਰ ਸਕਦਾ ਹੈ ਆਰਥਿਕ ਸਥਿਤੀ ਦੇ ਨਾਲ, ਪਰੰਤੂ ਜਿਹੜੇ ਛੋਟੇ ਕਿਸਾਨ ਹਨ ਉਹਨਾਂ ਦੇ ਕੋਲ ਇੰਨੇ ਸਾਧਨ ਨਹੀਂ ਹੈ, ਇੰਨੀ ਭੂਮੀ ਨਹੀਂ ਹੈ, ਇੰਨੇ ਆਰਥਿਕ ਉਹਨਾਂ ਦੀ ਸਥਿਤੀ ਮਜ਼ਬੂਤ ਨਹੀਂ ਹੈ, ਪੈਸੇ ਦੇ ਜ਼ਿਆਦਾ ਸਾਧਨ ਨਹੀਂ ਹੈ। ਲੇਕਿਨ ਵੱਡੇ ਕਿਸਾਨਾਂ ਵੱਲ ਦੇਖ ਕੇ ਛੋਟੇ ਕਿਸਾਨਾਂ ਦੇ ਬੱਚੇ ਵੀ ਉਹ ਸੁਪਨਿਆਂ ਦਾ ਪਾਲਣ

0: ਕਰਦੇ, ਸੁਪਨੇ ਪਾਲਦੇ ਹਨ। ਔਰ ਕਿਸਾਨਾਂ ਨੂੰ ਇੱਧਰੋਂ ਉੱਧਰੋਂ ਕਰਜ਼ ਲੈ ਕੇ ਵਿਵਸਥਾ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਪੁਜੀਸ਼ਨ ਤਿਆਰ ਕਰਨੀ ਪੈਂਦੀ ਹੈ। ਅਗਰ ਤਾਂ ਬੱਚਾ ਆਸਾਨੀ ਦੇ ਨਾਲ ਬਾਹਰ ਚਲ ਗਿਆ ਤਾਂ ਜਿਹੜਾ ਉਹਨੇ ਕਰਜ਼ਾ ਚੁੱਕਿਆ ਹੈ ਜਾਂ ਪੈਸਾ ਆੜ੍ਹਤੀਆਂ ਕੋਲ ਲਿੱਤਾ ਹੈ ਜਾਂ ਬੈਂਕ ਕੋਲ ਲਿੱਤਾ ਹੈ ਜਾਂ ਜ਼ਮੀਨ ਕਿੱਥੇ ਗਿਰਵੀ ਰੱਖੀ ਹੈ, ਅਗਰ ਤਾਂ ਬੱਚਾ ਬਾਹਰ ਜਾ ਕੇ ਆਰਥਿਕ ਸਥਿਤੀ ਮਜ਼ਬੂਤ ਕਰ ਪਾਇਆ ਤਾਂ ਉਹ ਕਿਸਾਨ ਠੀਕ, ਮਜ਼ਬੂਤ, ਖੁਸ਼ਹਾਲ। ਅਗਰ ਕਿਸੇ ਕਾਰਨ ਉਹ ਬੱਚਾ ਰਸਤੇ ਵਿੱਚ ਫੜਿਆ ਗਿਆ ਜਾਂ ਕਿਸੇ ਕਾਰਨ ਕਮਾਈ ਦੇ ਸਾਧਨ ਬਾਹਰ ਜਾ ਕੇ ਨਾ ਜੁਟਾ ਪਾਇਆ ਤਾਂ ਉਹ ਕਿਸਾਨ ਨੂੰ ਬਹੁਤ ਵੱਡੀ ਮੁਸੀਬਤ ਵਿੱਚ ਪਾਉਂਦਾ ਹੈ। ਕਈ ਵਾਰੀ ਕਿਸਾਨਾਂ ਨੂੰ ਆਤਮ ਹੱਤਿਆ ਦੇ ਵੀ ਫੈਸਲੇ ਲੈਣੇ ਪੈਂਦੇ ਹਨ।
1: ਕੱਲ੍ਹ ਦਾ ਕੀ ਪ੍ਰੋਗਰਾਮ ਹੈ ਜੀ?
2: ਸੰਧੂ ਸਾਹਿਬ, ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ ਦੀ ਲਵਾਈ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
2: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਬੱਕਰੀਆਂ ਪਾਲਣ ਦੇ ਬਾਬਤ ਡਾਕਟਰ ਵਰਿੰਦਰਪਾਲ ਸਿੰਘ ਹੋਰੀ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ।
2: ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਮੌਸਮ ਕੀ ਆਉਂਦਾ ਆ?
2: ਦੇਖੋ, ਮੌਸਮ ਦੀ ਕੋਈ ਚੇਤਾਵਨੀ ਤਾਂ ਸੰਧੂ ਸਾਹਿਬ ਹੈ ਨਹੀਂ, ਪਰ ਫਿਰ ਵੀ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਦਾਤੇ ਦੇ ਰੰਗ ਦਾਤਾ ਜਾਣਦਾ। ਆਪਾਂ ਚੱਲੀਏ ਜੀ।
1: ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਤੁਸੀਂ ਸਾਡੇ ਪ੍ਰੋਗਰਾਮ ਮੋਬਾਈਲ ਐਪ ਤੇ ਵੀ ਸੁਣ ਸਕਦੇ ਹੋ। ਇਸ ਵੇਲੇ 7:07 ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ, ਬਸ ਕੁਝ ਹੀ ਪਲਾਂ ਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ਼੍ਰੀ ਮੋਦੀ ਨੇ ਅੱਜ ਫਰਾਂਸ ਦੇ ਏਵੀਆਂ ਵਿੱਚ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਦੁਵੱਲੀ ਮੀਟਿੰਗ ਕੀਤੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ 2 ਸੜਕ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜ਼ਖਮੀ ਹੋ ਗਏ ਨੇ। ਅਤੇ ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਦੀ ਜਿੱਤ ਵਾਸਤੇ 403 ਦੌੜਾਂ ਦਾ ਟੀਚਾ ਰੱਖਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਐਵੀਆਂ ਵਿੱਚ G7 ਸਿਖਰ ਸੰਮੇਲਨ ਵਿੱਚ ਇੱਕ ਅਹਿਮ ਕਾਰਜ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਉਹਨਾਂ ਨੇ ਅਫਰੀਕਾ, ਲਾਤੀਨੀ ਅਮਰੀਕਾ ਅਤੇ ਪ੍ਰਸ਼ਾਂਤ ਟਾਪੂ ਦੇਸ਼ਾਂ ਨੂੰ ਜੋੜਨ ਵਾਲੇ ਸੰਪਰਕ ਪ੍ਰੋਜੈਕਟਾਂ ਦੀ ਵੀ ਤਜਵੀਜ਼ ਰੱਖੀ। ਸ਼੍ਰੀ ਮੋਦੀ ਨੇ ਸੰਪਰਕ ਅਤੇ ਵਪਾਰ ਨੂੰ ਵਧਾਉਣ ਲਈ ਇੱਕ ਅੰਤਰਰਾਸ਼ਟਰੀ ਆਵਾਜਾਈ ਭਾਈਵਾਲੀ ਵਿਕਸਿਤ ਕਰਨ ਦਾ ਸੁਝਾਅ ਵੀ ਦਿੱਤਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਤੇਜ਼ ਵਿਕਾਸ ਸਮਾਵੇਸ਼ ਅਤੇ ਲੋਕਾਂ ਦੀ ਭਲਾਈ ਨੂੰ ਮਜ਼ਬੂਤ ਕਰਦਾ ਹੈ। ਉਹਨਾਂ ਨੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ਨੂੰ ਅਪਣਾਉਂਦੇ ਹੋਏ ਭਾਰਤ ਦੀ ਵਿਕਾਸ ਗਾਥਾ ਦੀ ਗੱਲ ਕੀਤੀ। ਇਸ ਸੈਸ਼ਨ ਵਿੱਚ G7

ਮੈਂਬਰ ਦੇਸ਼ਾਂ, ਭਾਈਵਾਲ ਦੇਸ਼ਾਂ, ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਅੱਜ ਪ੍ਰਧਾਨ ਮੰਤਰੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦਿਵਾਲੀ ਮੁਲਾਕਾਤ 'ਤੇ ਟਿੱਕੀਆਂ ਹੋਈਆਂ ਨੇ। ਮੀਟਿੰਗ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰੇ ਦੀ ਉਮੀਦ ਹੈ। ਦੋਵੇਂ ਨੇਤਾ ਆਖਰੀ ਵਾਰ ਫਰਵਰੀ 2025 ਵਿੱਚ ਵਾਸ਼ਿੰਗਟਨ DC ਵਿੱਚ ਮਿਲੇ ਸਨ। ਭਾਰਤ ਦੇ ਇੱਕ ਪ੍ਰਮੁੱਖ ਵਿਸ਼ਵ ਸ਼ਕਤੀ ਵਜੋਂ ਉਭਰਨ ਦੇ ਮੱਦੇਨਜ਼ਰ ਇਸ ਮੀਟਿੰਗ ਨੂੰ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਆਲਮੀ ਮੁੱਦਿਆਂ 'ਤੇ ਚਰਚਾਵਾਂ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਵੱਧਦੀ ਭੂਮਿਕਾ, ਇਸ ਦੀ ਕੂਟਨੀਤਿਕ ਸ਼ਮੂਲੀਅਤ ਅਤੇ ਮੁੱਖ ਮੰਚਾਂ ਵਿੱਚ ਵਿਸ਼ਵ ਨੇਤਾਵਾਂ ਨਾਲ

ਆਖਰੀ ਵਾਰ ਫਰਵਰੀ 2025 ਵਿੱਚ ਵਾਸ਼ਿੰਗਟਨ ਡੀਸੀ ਵਿੱਚ ਮਿਲੇ ਸਨ। ਭਾਰਤ ਦੇ ਇੱਕ ਪ੍ਰਮੁੱਖ ਵਿਸ਼ਵ ਸ਼ਕਤੀ ਵਜੋਂ ਉਭਰਨ ਦੇ ਮੱਦੇਨਜ਼ਰ ਇਸ ਮੀਟਿੰਗ ਨੂੰ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਆਲਮੀ ਮੁੱਦਿਆਂ 'ਤੇ ਚਰਚਾਵਾਂ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਵੱਧਦੀ ਭੂਮਿਕਾ, ਇਸ ਦੀ ਕੂਟਨੀਤਿਕ ਸ਼ਮੂਲੀਅਤ ਅਤੇ ਮੁੱਖ ਮੰਚਾਂ ਵਿੱਚ ਵਿਸ਼ਵ ਨੇਤਾਵਾਂ ਨਾਲ ਸਰਗਰਮ ਸ਼ਮੂਲੀਅਤ ਤੋਂ ਝਲਕਦੀ ਹੈ। ਇਸ ਤੋਂ ਇਲਾਵਾ ਸ਼੍ਰੀ ਮੋਦੀ ਸੁਰੱਖਿਅਤ, ਤੇਜ਼ ਅਤੇ ਪ੍ਰਭਾਵਸ਼ਾਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯਕੀਨੀ ਬਣਾਉਣ 'ਤੇ ਕੇਂਦਰਿਤ ਇੱਕ ਕਾਰਜ ਸੈਸ਼ਨ ਵਿੱਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਏਵੀਆਨ ਵਿੱਚ G7 ਸਿਖਰ ਸੰਮੇਲਨ ਤੋਂ ਅਲੱਗ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਦੁਵੱਲੀ ਗੱਲਬਾਤ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਰਮਨ ਚਾਂਸਲਰ ਨਾਲ ਉਹਨਾਂ ਦੀ ਗੱਲਬਾਤ ਲਾਹੇਵੰਦ ਰਹੀ। ਉਹਨਾਂ ਕਿਹਾ ਕਿ ਦੋਹਾਂ ਆਗੂਆਂ ਨੇ ਵਪਾਰ, ਨਿਵੇਸ਼, ਸਰਕੂਲਰ ਅਰਥ ਵਿਵਸਥਾ, ਰੱਖਿਆ, IT ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਰਾਹੀਂ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਹੈ। ਉਹਨਾਂ ਦੋਹਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵੀ ਗੱਲਬਾਤ ਕੀਤੀ। ਭਾਰਤ ਅਤੇ ਫਰਾਂਸ ਨੇ ਪੈਰਿਸ ਵਿੱਚ ਵੀਵਾ ਟੈੱਕ 2026 'ਚ ਇੰਡੀਆ ਪਵੇਲੀਅਨ ਦੇ ਉਦਘਾਟਨ ਮੌਕੇ ਨਵੀਨਤਾ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਤਕਨਾਲੋਜੀ ਵਿੱਚ ਸਹਿਯੋਗ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਇਸ ਮੌਕੇ 'ਤੇ ਬੋਲਦਿਆਂ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਫਰਾਂਸੀਸੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਮਾਮਲਿਆਂ ਦੇ ਮੰਤਰੀ ਐਨ ਲੀ ਹੈਨਾਫ ਨੇ ਦੋਹਾਂ ਦੇਸ਼ਾਂ ਵਿਚਕਾਰ ਵੱਧ ਰਹੀ ਰਣਨੀਤਿਕ ਭਾਈਵਾਲੀ 'ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ PMVBRY ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਇਹ ਪ੍ਰੋਗਰਾਮ ਭਾਰਤ 'ਚ 200 ਸਥਾਨਾਂ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਾਇਆ ਜਾਏਗਾ। ਇਸ ਮੌਕੇ 2 ਵੱਖ-ਵੱਖ ਸ਼੍ਰੇਣੀਆਂ ਅਧੀਨ 11,900 ਮੁਲਾਜ਼ਮਾਂ ਅਤੇ 411 ਮਾਲਕਾਂ ਵਿੱਚ 10 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਵੰਡ ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਜਾਏਗੀ। ਇਹ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਹੁਲਾਰਾ ਦੇਣ ਸੰਬੰਧੀ ਪ੍ਰਮੁੱਖ ਯੋਜਨਾ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਾਕਾਇਦਾ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੋਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ-ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਪ੍ਰਸਾਰ ਕਰਨਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉੱਭਰ ਰਿਹਾ ਹੈ। ਭਾਰਤ ਹੁਣ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਇਲੈਕਟ੍ਰੋਨਿਕਸ ਬਰਾਮਦਕਾਰ ਹੈ। ਪੁਣੇ ਵਿੱਚ ਇੱਕ ਅਮਰੀਕੀ ਕੰਪਨੀ ਦੀ ਨਿਰਮਾਣ ਇਕਾਈ ਦੇ ਉਦਘਾਟਨ ਸਮਾਰੋਹ ਵਿੱਚ ਬੋਲਦਿਆਂ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਵਿਸ਼ਵ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਵਿਕਸਿਤ ਹੋਇਆ ਹੈ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਵਿੱਚ ਇਸ ਸਮੇਂ 2 ਸੈਮੀਕੰਡਕਟਰ ਪਲਾਂਟ ਨਿਰਮਾਣ ਅਧੀਨ ਨੇ ਅਤੇ ਇਸ ਸਾਲ ਦੇ ਅੰਤ ਤੱਕ ਇਹਨਾਂ ਦੀ ਗਿਣਤੀ 4 ਤੋਂ ਵੱਧ ਹੋ ਜਾਏਗੀ। ਸ਼ਿਵ ਸੈਨਾ ਉਧਵ ਠਾਕਰੇ ਧੜੇ ਦੇ ਲੋਕ ਸਭਾ ਮੈਂਬਰ ਅਰਵਿੰਦ ਸਾਵੰਤ ਅਤੇ ਅਨਿਲ ਦਸਾਈ ਨੇ ਰਾਜ ਸਭਾ ਮੈਂਬਰ ਸੰਜੇ ਰਾਊਤ ਦੇ ਨਾਲ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਸੌਂਪਿਆ। ਇਹ ਮੁਲਾਕਾਤ ਕੁਝ ਪਾਰਟੀ ਸੰਸਦ ਮੈਂਬਰਾਂ ਦੇ ਦਲ ਬਦਲੀ ਕਰਨ ਦੀਆਂ ਅਟਕਲਾਂ ਦਰਮਿਆਨ ਹੋਈ ਹੈ। ਸ਼ਿਵ ਸੈਨਾ ਉਧਵ ਠਾਕਰੇ ਧੜੇ ਦੇ ਲੋਕ ਸਭਾ ਵਿੱਚ 9 ਸੰਸਦ ਮੈਂਬਰ ਨੇ। ਮੀਟਿੰਗ ਤੋਂ ਬਾਅਦ ਸ਼੍ਰੀ ਦਸਾਈ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਵਫਦ ਨੇ ਸ਼੍ਰੀ ਬਿਰਲਾ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਦਲ ਬਦਲੀ ਵਿਰੋਧੀ ਕਾਨੂੰਨ ਦੇ ਉਪਬੰਧਾਂ ਦਾ ਹਵਾਲਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਕਾਨੂੰਨ ਤਹਿਤ ਇੱਕ ਬਾਗੀ ਧੜਾ ਕਿਸੇ ਹੋਰ ਪਾਰਟੀ ਵਿੱਚ ਰਲੇਵਾਂ ਨਹੀਂ ਕਰ ਸਕਦਾ, ਭਾਵੇਂ ਉਸਨੂੰ 2/3 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਿਉਂ ਨਾ ਹੋਏ। ਸ਼੍ਰੀ ਦਸਾਈ ਨੇ ਸਪਸ਼ਟ ਕੀਤਾ ਕਿ ਸਿਰਫ ਮੂਲ ਪਾਰਟੀ ਹੀ ਰਲੇਵਾਂ ਕਰ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਉਜਾਨੀ ਇਲਾਕੇ ਵਿੱਚ ਅੱਜ ਦੁਪਹਿਰ ਬਾਅਦ ਇੱਕ ਈ ਰਿਕਸ਼ਾ ਦੇ ਇੱਕ ਟਰੈਕਟਰ ਨਾਲ ਟਕਰਾ ਜਾਣ ਕਾਰਨ ਈ ਰਿਕਸ਼ਾ 'ਚ ਸਵਾਰ ਘੱਟੋ ਘੱਟ 6 ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ 3 ਹੋਰ ਜ਼ਖਮੀ ਹੋ ਗਈਆਂ। ਬਦਾਯੂੰ ਜ਼ਿਲ੍ਹੇ ਦੇ DM ਅਵਨੀਸ਼ ਰਾਏ ਨੇ ਆਕਾਸ਼ਵਾਣੀ ਨਿਊਜ਼ ਨੂੰ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪਰਿਵਾਰ ਦੀਆਂ 9 ਔਰਤਾਂ ਇੱਕ ਵਿਆਹ ਲਈ ਰਿਸ਼ਤੇਦਾਰਾਂ ਨੂੰ ਸੱਦਾ ਦੇਣ ਲਈ ਈ ਰਿਕਸ਼ਾ ਵਿੱਚ ਦੂਜੇ ਪਿੰਡ ਜਾ ਰਹੀਆਂ ਸਨ। ਉੱਧਰ ਗੁਜਰਾਤ ਦੇ ਵਡੋਦਰਾ ਵਿੱਚ ਇੱਕ ਟਰੱਕ ਅਤੇ ਇੱਕ ਨਿੱਜੀ ਬੱਸ ਦੀ ਟੱਕਰ ਵਿੱਚ ਇੱਕ 9 ਸਾਲਾ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 27 ਹੋਰ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਲਈ ਵਡੋਦਰਾ ਦੇ SSG ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਇਹ ਹਾਦਸਾ ਅੱਜ ਤੜਕੇ ਕੁਟੰਬੀ ਸਟੇਡੀਅਮ ਨੇੜੇ ਵਾਪਰਿਆ ਜਦੋਂ ਬਾਂਸਵਾੜਾ ਤੋਂ ਸੂਰਤ ਜਾ ਰਹੀ ਇੱਕ ਬੱਸ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਸੂਚਨਾ ਮਿਲਣ 'ਤੇ SDRF, NDRF, ਪੁਲਿਸ ਅਤੇ ਵਡੋਦਰਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਬਚਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬਦਾਯੂੰ ਅਤੇ ਗੁਜਰਾਤ ਦੇ ਵਡੋਦਰਾ ਦੇਹਾਤੀ ਵਿੱਚ ਵੱਖ-ਵੱਖ ਹਾਦਸਿਆਂ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ

0: ਸਰਕਾਰ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਉਸ ਸੰਦੇਸ਼ ਨੂੰ ਰੱਦ ਕੀਤਾ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੱਲੋਂ ਜਾਰੀ ਇੱਕ ਪੱਤਰ ਵਿੱਚ ਓਪਰੇਸ਼ਨ ਸਿੰਦੂਰ 2.0 ਦੀਆਂ ਤਿਆਰੀਆਂ ਦੀ ਤਜਵੀਜ਼ ਹੈ। ਪ੍ਰੈਸ ਇਨਫੋਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਪੱਤਰ ਫਰਜ਼ੀ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਬੰਜਰ ਜ਼ਮੀਨ ਨੂੰ ਦੁਬਾਰਾ ਉਪਜਾਊ ਬਣਾਉਣ ਦੇ ਸਰਕਾਰ ਦੇ ਯਤਨ ਨਾ ਸਿਰਫ ਕੁਦਰਤ ਦੀ ਸੇਵਾ ਨੇ ਸਗੋਂ ਮਨੁੱਖਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਵਚਨਬੱਧਤਾ ਵੀ ਨੇ। ਮਾਰੂਥਲੀਕਰਨ ਅਤੇ ਸੋਕੇ ਨਾਲ ਲੜਨ ਲਈ ਆਲਮੀ ਦਿਵਸ ਦੇ ਮੌਕੇ 'ਤੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ ਸ਼੍ਰੀ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2,60,00,000 ਹੈਕਟਰ ਜ਼ਮੀਨ ਨੂੰ ਮੁੜ ਉਪਜਾਊ ਬਣਾਉਣ ਦਾ ਟੀਚਾ ਰੱਖਿਆ ਅਤੇ ਸਰਕਾਰ ਇਸ ਟੀਚੇ ਵੱਲ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸ਼੍ਰੀ ਯਾਦਵ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਮਿੱਟੀ ਦੇ ਖਾਰੇਪਣ ਦਾ ਵਧੇਰੇ ਜੋਖਮ ਹੈ ਉੱਥੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਅਤੇ ਯੂਰੀਆ ਅਤੇ ਰਸਾਇਣਿਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਤੋਂ ਬਚਣਾ ਚਾਹੀਦਾ ਹੈ। ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਲਈ ਜਿੱਤ ਵਾਸਤੇ 403 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ 49.5 ਓਵਰਾਂ ਵਿੱਚ 402 ਦੌੜਾਂ ਬਣਾ ਕੇ ਆਊਟ ਹੋ ਗਈ। ਸ਼ੁਭਮਨ ਗਿੱਲ ਅਤੇ ਸ਼ਾਨ ਕਿਸ਼ਨ ਦੋਵਾਂ ਨੇ ਸੈਂਕੜੇ ਲਾਏ। ਗਿੱਲ ਨੇ 154 ਅਤੇ ਕਿਸ਼ਨ ਨੇ 125 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ 3 ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਤਾਜ਼ਾ ਖਬਰਾਂ ਮਿਲਣ ਸਮੇਂ ਤੱਕ ਅਫਗਾਨਿਸਤਾਨ ਨੇ 16 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਅਤੇ 86 ਦੌੜਾਂ ਬਣਾ ਲਈਆਂ ਨੇ। ਜੰਮੂ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਜੁਲਾਈ ਵਿੱਚ ਸ਼ੁਰੂ ਹੋਣ ਵਾਲੀ ਯਾਤਰਾ ਨਾਲ ਜੁੜੇ ਸਥਾਨਾਂ 'ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਨੇ। ਮਣੀਪੁਰ ਵਿੱਚ ਸੁਰੱਖਿਆ ਬਲਾਂ ਨੇ ਰਾਜ ਭਰ ਵਿੱਚ ਬਗਾਵਤ ਵਿਰੋਧੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਨੇ। ਅਧਿਕਾਰੀਆਂ ਅਨੁਸਾਰ ਵੱਖ ਵੱਖ ਕਾਰਵਾਈਆਂ ਵਿੱਚ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ਼੍ਰੀ ਮੋਦੀ ਨੇ ਅੱਜ ਫਰਾਂਸ ਦੇ ਏਵੀਆਂ ਵਿੱਚ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਦੁਵੱਲੀ ਗੱਲਬਾਤ ਕੀਤੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ 2 ਸੜਕ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। NDA ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਨਕਸਲਵਾਦ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਹੁਣ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।
2: 100% ਘਰੋਂ ਕੋ ਪਾਣੀ ਉਪਲਬਧ ਕਰਾਇਆ ਜਾ ਰਹਾ ਹੈ ਔਰ ਹਰ ਘਰ ਸੇ ਕੂੜਾ ਕਲੈਕਸ਼ਨ ਕਰਾ ਕਰ RCC ਸੈਂਟਰ ਪਰ ਭਿਜਵਾਇਆ ਜਾਤਾ ਹੈ ਔਰ RCC ਸੈਂਟਰ ਪਰ ਕੇਚੁਆ ਦੁਆਰਾ ਜੈਵਿਕ ਖਾਦ ਵੀ ਤਿਆਰ ਕਰਾ ਜਾਤਾ ਹੈ ਜੋ ਕਿਸਾਨੋਂ ਕੋ ਉਪਲਬਧ ਕਰਾ ਦਿਆ ਜਾਤਾ ਹੈ। ਉਸ ਖੇਤੀ ਮੇਂ ਉਰਵਕ ਜੋ ਹੈ ਜੈਸੇ ਯੂਰੀਆ ਡਾਈ ਉਸਕਾ ਇਸਤੇਮਾਲ ਕਮ ਕਰਾਇਆ ਜਾਤਾ ਹੈ। ਸਵੱਛ ਭਾਰਤ ਮਿਸ਼ਨ ਕੇ ਅੰਤਰਗਤ ਹਮਾਰੇ ਗਾਓਂ ਕੋ 3 ਬਾਰ ਪ੍ਰਧਾਨ ਮੰਤਰੀ ਪੁਰਸਕਾਰ, 1 ਬਾਰ ਮੁਖਿਆ ਮੰਤਰੀ ਪੁਰਸਕਾਰ ਸੇ ਸਨਮਾਨਿਤ ਪ੍ਰਾਪਤ ਹੁਆ ਹੈ। ਸਨਮਾਨ ਕੇ ਰੂਪ ਮੇਂ ਮਿਲੀ ਧਨਰਾਸ਼ੀ ਸੇ ਗਾਓਂ ਮੇਂ ਏਕ ਡਿਜੀਟਲ ਲਾਇਬ੍ਰੇਰੀ ਕਾ ਨਿਰਮਾਣ ਕਰਾਇਆ ਗਿਆ ਹੈ ਤਾਕਿ ਗਰੀਬ ਬੱਚੋਂ ਕੋ ਮੁਫ਼ਤ ਮੇਂ ਅੱਛੀ ਸ਼ਿਕਸ਼ਾ ਕਾ ਲਾਭ ਮਿਲ ਸਕੇ। ਹਮਾਰੇ ਗਾਓਂ ਮੇਂ ਸਭੀ ਸਰਕਾਰੀ ਯੋਜਨਾਓਂ ਕਾ 100% ਲਾਭ ਦਿਲਾਇਆ ਜਾਤਾ ਹੈ। ਹਮਾਰੇ ਗਾਓਂ ਮੇਂ ਕਿਸਾਨੋਂ ਸੇ ਸੰਬੰਧਿਤ ਸਰਕਾਰੀ ਯੋਜਨਾਏਂ ਜੈਸੇ ਕਿਸਾਨ ਸਨਮਾਨ ਨਿਧੀ, ਕ੍ਰਿਸ਼ੀ ਯੰਤਰ, ਖੇਤੋਂ ਮੇਂ ਪਾਈਪਲਾਈਨ ਕਾ ਲਾਭ ਵੀ ਕਿਸਾਨੋਂ ਕੋ ਦਿਲਾਇਆ ਗਿਆ ਹੈ। ਕਿਸਾਨੋਂ ਕੋ ਫਸਲ ਬੀਮਾ ਯੋਜਨਾ ਕਾ ਲਾਭ ਵੀ ਦਿਲਾਇਆ ਗਿਆ ਹੈ। ਸੋਲਰ ਪੰਪ ਵੀ ਹਮਾਰੇ ਗਾਓਂ ਮੇਂ ਕਾਫੀ ਕਿਸਾਨੋਂ ਦੁਆਰਾ ਲਗਾਏ ਗਏ ਹੈ। ਹਮਾਰੇ ਗਾਓਂ ਮੇਂ ਕਿਸਾਨ ਦੁਆਰਾ ਜੈਵਿਕ ਖੇਤੀ ਵੀ ਕੀ ਜਾ ਰਹੀ ਹੈ ਔਰ ਤਾਲਾਬ ਕੇ ਚਾਰੋ ਔਰ 16 ਲਾਈਟੇ ਲਗਾਈ ਗਈ ਹੈ ਔਰ ਗਾਓਂ ਮੇਂ ਵੀ ਕਰੀਬ 20-25 ਸੋਲਰ ਲਾਈਟੇ ਲਗਾਈ ਗਈ ਹੈ ਜਿਸਮੇਂ ਅਗਰ ਗਾਓਂ ਮੇਂ ਰਾਤ ਕੋ ਬਿਜਲੀ ਗੁਲ ਹੋ ਜਾਤੀ ਹੈ ਤੋ ਉਸਕੇ ਬਾਅਦ ਵੀ ਪੂਰਾ ਗਾਓਂ ਜਗਮਗਾਤਾ ਰਹਿਤਾ ਹੈ। ਜੀ ਮੈਂ ਆਪਣੇ
3: ਲਾਈਕ ਪ੍ਰਾਈਮ ਮਿਨਿਸਟਰ ਮੋਦੀ ਵਿਦ ਐਬਸੋਲੂਟ ਕਲੈਰਿਟੀ, ਰਿਜ਼ੋਲਵ ਐਂਡ ਸਟਰੋਂਗ ਵਿਲ ਟੂ ਮੇਕ ਅ ਕਲੀਨ ਬ੍ਰੇਕ ਫਰੋਮ ਆਲਮੋਸਟ 70-year long approach, which was a wishy-washy kind of an approach,
4: appeasement kind
3: tentative
4: of
3: approach, appeasement, mollycoddling, and trying to somehow, you know, manage the situation.
4: Right.
3: Rather than taking the bull

ਮਿਲਣ ਵਿੱਚ ਫਸੀ ਹੋਈ ਸੀ। ਮਨੁੱਖ ਮਨੁੱਖ ਦਾ ਪਰਛਾਵਾਂ ਲੈਣ ਤੋਂ ਡਰਦਾ ਸੀ ਅਤੇ ਪਿੱਟਿਆ ਜਾਂਦਾ ਸਮਝਿਆ ਜਾਂਦਾ ਸੀ। ਜਾਤ ਪਾਤ ਅਤੇ ਊਚ ਨੀਚ ਦਾ ਹਿੰਦੂ ਸਮਾਜ ਵਿੱਚ ਬਹੁਤ ਬੋਲ ਬਾਲਾ ਸੀ। ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਕਾਜ਼ੀ ਅਤੇ ਮੌਲਵੀ ਕੋਲ ਪੜ੍ਹਨ ਭੇਜਿਆ। ਬਚਪਨ ਤੋਂ ਹੀ ਆਪ ਜੀ ਦੀ ਤੀਖਣ ਬੁੱਧੀ ਸੀ। ਆਪ ਜੀ ਛੇਤੀ ਹੀ ਦੁਨਿਆਵੀ ਵਿੱਦਿਆ ਵਿੱਚ ਨਿਪੁੰਨ ਹੋ ਗਏ। ਆਪ ਜੀ ਆਪਣੇ ਪਿਤਾ ਜੀ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੇ। ਪਿਤਾ ਪੁਰਖੀ ਧੰਦਾ ਕੱਪੜਾ ਬੁਣਨਾ ਦਾ ਕਾਰ ਵਿਹਾਰ ਆਪ ਬੜੀ ਤਨਦੇਹੀ ਨਾਲ ਕਰਦੇ ਅਤੇ ਮਨ ਦੇ ਨਾਲ ਨਿਰੰਕਾਰ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ। ਆਪ ਜੀ ਜਦੋਂ ਵਰ ਪ੍ਰਾਪਤ ਹੋਏ ਤਾਂ ਆਪ ਜੀ ਦੀ ਸ਼ਾਦੀ ਬਾਬਾ ਨੇਤੀ ਜੀ ਦੀ ਪੁੱਤਰੀ ਮਾਤਾ ਲੋਈ ਜੀ ਨਾਲ ਹੋਏ। ਮਾਤਾ ਲੋਈ ਜੀ ਬਹੁਤ ਹੀ ਨੇਕ ਸੁਸ਼ੀਲ ਸੁਭਾਅ ਅਤੇ ਪ੍ਰਭੂ ਦੀ ਭੈ ਪਾਉਣੀ ਵਾਲੇ ਸਨ। ਸਮਾਂ ਪਾ ਕੇ ਆਪ ਜੀ ਦੇ ਘਰ ਪੁੱਤਰ ਕਮਾਲਾ ਅਤੇ ਪੁੱਤਰੀ ਕਮਾਲੀ ਨੇ ਜਨਮ ਲਿਆ। ਸ਼ੁਰੂ ਤੋਂ ਹੀ ਆਪ ਜੀ ਸਮਦ੍ਰਿਸ਼ਟੀ ਸੁਭਾਅ ਦੇ ਮਾਲਕ ਸਨ। ਉਹ ਇੱਕ ਭਗਵਾਨ ਦੀ ਹੋਂਦ ਨੂੰ ਮੰਨਦੇ ਸਨ। ਉਹਨਾਂ ਲਈ ਮੁਸਲਮਾਨ ਭਰਾਵਾਂ ਵੱਲੋਂ ਪ੍ਰਭੂ ਨੂੰ ਅੱਲਾਹ ਅੱਲਾਹ ਕਹਿਣ ਅਤੇ ਹਿੰਦੂ ਭਰਾਵਾਂ ਵੱਲੋਂ ਪ੍ਰਭੂ ਨੂੰ ਰਾਮ ਰਾਮ ਕਹਿਣ 'ਤੇ ਕੋਈ ਭੇਦ ਨਹੀਂ ਸੀ, ਪਰ ਮਨ ਵਿੱਚ ਪੂਰੇ ਗੁਰੂ ਦੇ ਮਿਲਾਪ ਦੀ ਤੀਬਰ ਇੱਛਾ ਸੀ। ਉਸ ਸਮੇਂ ਭਗਤ ਰਾਮਾਨੰਦ ਜੀ ਬੜੀ ਕਰਨੀ ਵਾਲੇ ਮਹਾਂਪੁਰਖ ਸਨ। ਆਪ ਜੀ ਦੀ ਲਾਲਸਾ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰਨ ਦੀ ਸੀ, ਪਰ ਕਬੀਰ ਜੀ ਨੂੰ ਇਸ ਗੱਲ ਦਾ ਤੌਖਲਾ ਸੀ ਕਿ ਉਹ ਨੀਵੀਂ ਜਾਤ ਭਾਵ ਜੁਲਾਏ ਹਨ ਅਤੇ ਭਗਤ ਰਾਮਾਨੰਦ ਜੀ ਮਤੇ ਉਹਨਾਂ ਨੂੰ ਆਪਣਾ ਸ਼ਿਸ਼ ਨਾ ਬਣਾਉਣ। ਕਬੀਰ ਜੀ ਨੂੰ ਇਸ ਗੱਲ ਦਾ ਇਲਮ ਸੀ ਕਿ ਭਗਤ ਰਾਮਾਨੰਦ ਜੀ ਅੰਮ੍ਰਿਤ ਵੇਲੇ ਰੋਜ਼ਾਨਾ ਗੰਗਾ ਦੇ ਮਨੀਕਰਨ ਘਾਟ 'ਤੇ ਇਸ਼ਨਾਨ ਕਰਨ ਆਉਂਦੇ ਹਨ। ਕਬੀਰ ਜੀ ਉਹਨਾਂ ਦੀ ਚਰਨ ਛੋਹ ਪ੍ਰਾਪਤ ਕਰਨਾ ਚਾਹੁੰਦੇ ਸਨ। ਇਸ ਲਈ ਇੱਕ ਦਿਨ ਉਹ ਭਗਤ ਜੀ ਦੇ ਆਉਣ ਤੋਂ ਪਹਿਲਾਂ ਹੀ ਘਾਟ ਦੇ ਪੌੜ 'ਤੇ ਜਾ ਲੰਮੇ ਪਏ। ਆਪਣੇ ਨੇਮ ਨਾਲ ਜਦੋਂ ਭਗਤ ਜੀ ਰਾਮ ਰਾਮ ਦਾ ਜਾਪ ਕਰਦੇ ਹੋਏ ਇਸ਼ਨਾਨ ਕਰਨ ਲਈ ਘਾਟ 'ਤੇ ਆਏ ਤਾਂ ਉਹਨਾਂ ਦਾ ਪੈਰ ਕਬੀਰ ਜੀ ਨੂੰ ਜਾ ਵੱਜਾ। ਭਗਤ ਜੀ ਨੇ ਮਹਿਸੂਸ ਕੀਤਾ ਕੋਈ ਮਨੁੱਖ ਸੁੱਤਾ ਪਿਆ ਹੈ। ਭਗਤ ਜੀ ਨੇ ਸੁਭਾਵਕ ਹੀ ਸੰਬੋਧ ਕੀ ਸ਼ਬਦ ਉਚਾਰੇ, ਉੱਠ ਰਾਮ ਕੇ ਰਾਮ ਕਹੋ, ਅੰਮ੍ਰਿਤ ਵੇਲਾ ਹੈ। ਕਬੀਰ ਜੀ ਨੇ ਉੱਠ ਕੇ ਭਗਤ ਜੀ ਨੂੰ ਨਮਸਕਾਰ ਕੀਤਾ ਅਤੇ ਵਾਪਸ ਘਰ ਨੂੰ ਪਰਤ ਆਏ। ਗੁਰੂ ਜੀ ਦੀ ਚਰਨ ਛੋਹ ਨਾਲ ਰੋਮ ਰੋਮ ਵਿੱਚ ਰਾਮ ਰਾਮ ਦਾ ਜਾਪ ਆਰੰਭ ਹੋ ਗਿਆ। ਭਾਈ ਗੁਰਦਾਸ ਜੀ ਨੇ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਅੱਗੋਂ ਹੀ ਜਾਏ ਕੈ ਲੰਮਾ ਪਿਆ ਕਬੀਰ ਤਿਥਾਈ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ, ਜਿਉਂ ਲੋਹਾ ਪਾਰ ਛੂਏ ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪਰੇ ਤੋ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਹੁਣ ਕਬੀਰ ਜੀ ਦਾ ਨਾਮ ਸਿਮਰਨ ਦੀ ਰੋਹ ਇੰਨੀ ਪ੍ਰਬਲ ਚੱਲ ਪਈ ਕਿ ਇੱਕ ਖਿਨ ਮਾਤਰ ਵੀ ਆਪ ਰਾਮ ਰਾਮ ਦੇ ਸਿਮਰਨ ਨੂੰ ਛੱਡਣਾ ਨਹੀਂ ਸਨ ਚਾਹੁੰਦੇ। ਕਈ ਵਾਰ ਆਪ ਜੀ ਕਾਰ ਵਿਹਾਰ ਹੀ ਛੱਡ ਦਿੰਦੇ। ਜਦੋਂ ਪਰਿਵਾਰ ਪੁੱਛਦਾ ਕਿ ਤੁਸੀਂ ਕੰਮ ਕਿਉਂ ਛੱਡਿਆ ਹੈ ਤਾਂ ਆਪ ਉੱਤਰ ਦਿੰਦੇ ਕਿ ਜਿਸ ਕੰਮ ਵਿੱਚ ਮੈਨੂੰ ਰੰਚਕ ਮਾਤਰ ਵੀ ਪ੍ਰਭੂ ਦਾ ਨਾਮ ਭੁੱਲ ਜਾਵੇ ਮੈਂ ਉਸ ਕੰਮ ਨੂੰ ਕਰਨ ਲਈ ਤਿਆਰ ਨਹੀਂ। ਆਪ ਜੀ ਕਥਨ ਕਰਦੇ ਹਨ, ਜਬ ਲਗ ਤਾਗਾ ਬਾਹੂ ਬੇਹੀ ਤਬ ਲਗ ਬਿਸਰੇ ਰਾਮ ਸਨੇਹੀ। ਜੋ ਵੀ ਆਪ ਜੀ ਪਾਸ ਆਉਂਦਾ ਭਗਤ ਜੀ ਬਿਨਾਂ ਵਿਤਕਰੇ ਉਸ ਜਗਿਆਸੂ ਨੂੰ ਪ੍ਰਭੂ ਪ੍ਰਾਪਤੀ ਦਾ ਉਪਦੇਸ਼ ਦਿੰਦੇ। ਆਪ ਨੂੰ ਸਮਦ੍ਰਿਸ਼ਟੀ ਪ੍ਰਾਪਤ ਹੋ ਚੁੱਕੀ ਸੀ। ਆਪ ਜੀ ਅਨੁਸਾਰ ਸਾਰੀ ਲੁਕਾਈ ਇੱਕ ਪ੍ਰਭੂ ਦੀ ਪੈਦਾਇਸ਼ ਹੈ। ਹਰ ਜੀਵ ਨੂੰ ਪੰਜ ਤੱਤਾਂ ਦੀ ਮਿੱਟੀ ਲੱਗੀ ਹੋਈ ਹੈ। ਸਾਰਿਆਂ ਵਿੱਚ ਇੱਕ ਨੂਰ ਹੀ ਜਰਵੇ ਮਾਰ ਰਿਹਾ ਹੈ। ਊਚ ਨੀਚ ਜਾਤ ਪਾਤ ਦੀਆਂ ਵੰਡੀਆਂ ਸਵਾਰਥੀ ਲੋਕਾਂ ਦੀ ਦੇਣ ਹੈ। ਜਦੋਂ ਕੋਈ ਆਪ ਜੀ ਨੂੰ ਪੁੱਛਦਾ ਕਿ ਤੁਸੀਂ ਜਾਤ ਪਾਤ ਵਰਨ ਵੰਡ ਇੱਕ ਕਰ ਦਿੱਤਾ ਹੈ ਤਾਂ ਆਪ ਜੀ ਉਸ ਨੂੰ ਸਮਝਾਉਂਦੇ ਕਿ ਇਹ ਦਿਸਦਾ ਪਸਾਰਾ ਇੱਕ ਦਾ ਹੀ ਹੈ। ਆਪ ਜੀ ਆਪਣੀ ਪਾਵਨ ਬਾਣੀ ਵਿੱਚ ਉਚਾਰਨ ਕਰਦੇ ਹਨ, ਅਵਲ ਅੱਲਾਹ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਕਾਂ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ

ਊਰ ਰਿਹਾ ਸਰਬ ਠਾਈਂ। ਅਖੌਤੀ ਜਾਤ ਬਿਮਾਨੀ ਉੱਤੇ ਚੋਟ ਕਰਕੇ ਆਪਦੀ ਉਹਨਾਂ ਨੂੰ ਨਿਰਉਤਰ ਕਰ ਦਿੰਦੇ। ਉਹਨਾਂ ਦਾ ਮਤ ਸੀ ਕਿ ਪ੍ਰਭੂ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਜਿਵੇਂ ਉੱਚ ਜਾਤੀ ਵਾਲਾ ਬ੍ਰਾਹਮਣ ਮਾਤਾ ਦੇ ਉਧਰ ਵਿੱਚੋਂ ਹੀ ਜਨਮ ਲੈਂਦਾ ਹੈ, ਉਸੇ ਤਰ੍ਹਾਂ ਹੀ ਸ਼ੂਦਰ ਸੰਸਾਰ ਵਿੱਚ ਜਨਮ ਲੈਂਦਾ ਹੈ। ਫਿਰ ਫਰਕ ਕਿਸ ਗੱਲ ਦਾ, ਫਿਰ ਵਿਤਕਰਾ ਕਿਉਂ? ਆਪ ਜੀ ਦਾ ਕਥਨ ਹੈ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਣ ਬਾਟ ਕਾਹੇ ਨਹੀਂ ਆਇਆ। ਕਬੀਰ ਸਾਹਿਬ ਦੀਆਂ ਸੱਚੀਆਂ ਅਤੇ ਅਕੱਟ ਦਲੀਲਾਂ ਅੱਗੇ ਧਰਮ ਦੇ ਠੇਕੇਦਾਰਾਂ ਦੀ ਇੱਕ ਨਾ ਚੱਲਦੀ ਅਤੇ ਉਹ ਨਿਰਉਤਰ ਹੋ ਜਾਂਦੇ, ਪਰ ਉਹ ਆਪ ਜੀ ਨਾਲ ਅੰਦਰੋਂ ਈਰਖਾ ਬਹੁਤ ਕਰਦੇ। ਬਾਬਾ ਜੀ ਦਾ ਉਪਦੇਸ਼ ਕਿ ਨਾਮ ਜਪੋ, ਗੁਰੂ ਵਾਲੇ ਬਣੋ ਅਤੇ ਅਨੇਕ ਕਰਮ ਕਰੋ, ਇਸ ਤਰ੍ਹਾਂ ਮਨ ਪਵਿੱਤਰ ਹੋਵੇਗਾ, ਨਾ ਕਿ ਤੀਰਥਾਂ ਦੇ ਪਾਣੀ ਨਾਲ। ਪਾਣੀ ਨਾਲ ਇਸ਼ਨਾਨ ਕਰਨ 'ਤੇ ਸਰੀਰ ਤਾਂ ਜ਼ਰੂਰ ਸਵੱਛ ਹੋ ਜਾਂਦਾ ਹੈ ਪਰ ਮਨ ਨਹੀਂ। ਆਪ ਜੀ ਦਾ ਕਥਨ ਹੈ, ਕਾਇਆ ਮਨ ਜਸ ਕੌਣ ਗੁਣਾ, ਜੋ ਘਟ ਪੀਤਰ ਹੈ ਮਲਣਾ, ਰਹਾਓ ਲੌਕੀ ਅੜਸਰ ਤੀਰਥ ਨਾਈ, ਕੌਰਾ ਪੰਨ ਤਉ ਨਾ ਜਾਈ। ਸੋ ਭਗਤ ਦੀ, ਲੋੜਵੰਦਾਂ ਦੀ, ਜਗਿਆਸੂਆਂ ਦੀ ਅਤੇ ਸਾਧ ਸੰਤਾਂ ਦੀ ਮਦਦ ਕਰਨ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਸਨ। ਉਸ ਸਭ ਵਿੱਚ ਅੱਲਾ ਦਾ ਨੂਰ ਵੇਖਦੇ ਸਨ। ਸਮੇਂ ਸਮੇਂ ਈਰਖਾਲੂ ਬ੍ਰਾਹਮਣਾਂ ਨੇ ਆਪ ਨੂੰ ਨੀਵਾਂ ਵਿਖਾਉਣ ਲਈ ਕਈ ਸ਼ੜਯੰਤਰ ਰਚੇ, ਪਰ ਹਰ ਵਾਰ ਪ੍ਰਭੂ ਜੀ ਨੇ ਆਪ ਪ੍ਰਤੱਖ ਵਰਤ ਕੇ ਆਪ ਜੀ ਦੇ ਮਾਨ ਸਤਿਕਾਰ ਨੂੰ ਚਾਰ ਚੰਨ ਲਾਏ। ਤਦ ਹੀ ਆਪ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਕਥਨ ਕੀਤਾ ਹੈ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਸ ਹਰ ਕੀਆ, ਪਿਓ ਕਬੀਰ ਕਬੀਰ। ਉਹ ਹਮੇਸ਼ਾ ਆਪਣੀ ਉਮਤ ਨੂੰ ਚੰਗੇ ਕਰਮ ਕਰਨ ਲਈ ਪ੍ਰੇਰਦੇ ਸਨ। ਪਾਵਨ ਬਾਣੀ ਵਿੱਚ ਕਥਨ ਕਰਦੇ ਹਨ, ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ, ਸ਼ੀਤਲ ਛਾਇਆ ਗਹਿਰ ਫਲ, ਪੰਖੀ ਖੇਲ ਕਰੰਤ। ਕਬੀਰ ਸਾਹਿਬ ਆਪਣੀ ਸੰਗਤ ਨੂੰ ਰਾਮ ਰਾਮ ਦਾ ਜਾਪ ਕਰਨ ਲਈ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹੋਏ ਮਨੁੱਖੀ ਕਾਇਆਂ ਦੀ ਅਸਲੀਅਤ ਬਾਰੇ ਇਸ ਤਰ੍ਹਾਂ ਬਿਆਨ ਕਰਦੇ ਹਨ, ਕਬੀਰ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਤਾਤ, ਸਾਬਤ ਰੱਖੇ ਤਾਂ ਰਾਮ ਭੱਜ, ਨਾ ਹੈ ਤਾਂ ਮਿਨਠੀ ਬਾਤ। ਜਿੱਥੇ ਆਪ ਜੀ ਬ੍ਰਾਹਮਣਾਂ ਦੇ ਫੋਕਟ ਕਰਮ ਕਾਂਡਾਂ ਦਾ ਪਾਜ ਬੜੀ ਦਲੇਰੀ ਨਾਲ ਉਗਾੜਦੇ, ਉੱਥੇ ਮੁਸਲਮਾਨੀ ਸ਼ਰ੍ਹਾਂ ਸ਼ਰੀਅਤ 'ਤੇ ਵੀ ਆਪ ਪੂਰੀ ਤਰ੍ਹਾਂ ਤਰਕ ਕਰਦੇ। ਆਪ ਜੀ ਸਾਬਤ ਸੂਰਤ ਦਸਤਾਰ ਸਿਰਾ ਦੇ ਅਲੰਬਰਦਾਰ ਸਨ। ਜੋ ਪ੍ਰਭੂ ਨੇ ਸਰੀਰ ਦੀ ਬਣਤਰ ਬਣਾਈ ਹੈ ਉਸ ਵਿੱਚ ਵਾਧਾ ਘਾਟਾ ਕਰਨ ਨੂੰ ਆਪ ਜੀ ਪ੍ਰਭੂ ਦੀ ਅਵੱਗਿਆ ਕਰਨਾ ਕਹਿੰਦੇ ਹਨ। ਤਦ ਹੀ ਮੁਸਲਮਾਨ ਭਰਾਵਾਂ ਦੇ ਸੁੰਨਤ ਕਰਾਉਣ ਪ੍ਰਤੀ ਆਪ ਜੀ ਨੇ ਤਰਕ ਕੀਤਾ ਹੈ, ਸਖਤ ਸਨੇਹ ਕਰ ਸੁੰਨਤ ਕਰੀਏ, ਮੈਂ ਨਾ ਬਦੂਗਾ ਭਾਈ, ਜੋਰੇ ਖੁਦਾਏ ਮੋਹੇ ਤੁਰਕ ਕਰੇਗਾ, ਆਪਣ ਹੀ ਕੱਟ ਜਾਈ। ਸੁੰਨਤ ਕੀਏ ਤੁਰਕ ਦੇ ਹੋਏਗਾ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋਡੇ, ਤਾਂ ਤੇ ਹਿੰਦੂ ਹੀ ਰਹੀ। ਭਗਤ ਜੀ ਵੱਲੋਂ ਨਿਰੋਲ ਸੱਚ ਬੋਲਣ ਨਾਲ ਦੋਵੇਂ ਫਿਰਕੇ ਹਿੰਦੂ ਅਤੇ ਮੁਸਲਮਾਨ ਆਪ ਜੀ ਦੇ ਕੱਟੜ ਵਿਰੋਧੀ ਹੋ ਗਏ। ਉਹਨਾਂ ਨੇ ਮੌਕੇ ਦੇ ਹਾਕਮ ਸੁਲਤਾਨ ਸਿਕੰਦਰ ਲੋਧੀ ਪਾਸ ਅਨੇਕ ਸ਼ਿਕਾਇਤਾਂ ਦਰਜ ਕਰਵਾਈਆਂ। ਸਿੱਟੇ ਵਜੋਂ ਬਾਦਸ਼ਾਹ ਦੀ ਕਚਹਿਰੀ ਵਿੱਚ ਆਪ ਜੀ ਨੂੰ ਸੱਦਿਆ ਗਿਆ। ਸਰਕਾਰੀ ਮੁਲਾਜ਼ਮ ਆਪ ਜੀ ਨੂੰ ਗ੍ਰਿਫਤਾਰ ਕਰਕੇ ਸੁਲਤਾਨ ਦੀ ਕਚਹਿਰੀ ਵਿੱਚ ਲੈ ਗਏ। ਉੱਥੇ ਆਪ ਜੀ ਨੂੰ ਪੁੱਛਿਆ ਗਿਆ ਕਿ ਕੀ ਕਾਰਨ ਹੈ, ਤੁਸੀਂ ਦੋਹਾਂ ਧਰਮਾਂ ਦੇ ਵਿਰੁੱਧ ਭੰਡੀ ਪ੍ਰਚਾਰ ਕਰਦੇ ਹੋ? ਭਗਤ ਜੀ ਨੇ ਉੱਤਰ ਦਿੱਤਾ, ਬਾਦਸ਼ਾਹ ਸਲਾਮਤ, ਮੈਂ ਕਿਸੇ ਵੀ ਧਰਮ ਦੇ ਅਕੀਦੇ, ਧਰਮ ਦੇ ਉਪਦੇਸ਼ ਅਤੇ ਸਿਧਾਂਤ ਦੇ ਵਿਰੁੱਧ ਨਹੀਂ ਹਾਂ। ਮੈਂ ਤਾਂ ਸਿਰਫ ਜੋ ਸੱਚ ਹੈ ਉਹੀ ਬੋਲਦਾ ਹਾਂ ਅਤੇ ਜੋ ਧਰਮ ਦੇ ਪਰਦੇ ਹੇਠ ਪਾਖੰਡ ਚੱਲ ਰਿਹਾ ਹੈ ਉਸ ਪਾਖੰਡ ਦਾ ਵਿਰੋਧ ਕਰਦਾ ਹਾਂ। ਸੁਲਤਾਨ ਨੇ ਹੰਕਾਰ ਅਧੀਨ ਭਗਤ ਜੀ ਦੀ ਇੱਕ ਨਾ ਸੁਣੀ ਅਤੇ ਕਬੀਰ ਜੀ ਨੂੰ ਹਾਥੀ ਦੇ ਪੈਰਾਂ ਹੇਠ ਕੁਚਲਣ ਦਾ ਹੁਕਮ ਦੇ ਦਿੱਤਾ, ਜਿਸ ਦਾ ਵਰਣਨ ਭਗਤ ਜੀ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਕੀਤਾ ਹੈ, ਪੂਜਾ ਬਾਂਡ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ, ਹਸਤ ਭਾਗ ਕੇ ਚੀਸਾ ਮਾਰੇ, ਇਹ ਮੂਰਤ ਕੈ ਹਉ ਬਲਿਹਾਰੇ। ਅੱਗੇ ਬਚਨ ਕਰਦੇ ਹਨ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਡ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੁਝੀ ਨਾ ਹੀ ਕਾਦੀ ਅੰਧਿਆਰੇ। ਜਦੋਂ ਇਸ ਅਤਿਆਚਾਰ

ਸੰਸਾਰ ਵਿੱਚ ਬਾਦਸ਼ਾਹ ਅਤੇ ਦੋਹਾਂ ਧਰਮਾਂ ਦੇ ਅਖੌਤੀ ਆਗੂ ਅਸਮਰਥ ਰਹੇ ਤਾਂ ਸਭ ਲੋਕ ਭਗਤ ਜੀ ਦੀ ਅਜ਼ਮਤ ਨੂੰ ਮੰਨ ਗਏ। ਉਹਨਾਂ ਨੂੰ ਭਗਤ ਜੀ ਤੋਂ ਮਾਫ਼ੀ ਮੰਗਣੀ ਪਈ। ਮੌਕੇ ਦੀ ਸਰਕਾਰ ਸੱਚ ਨੂੰ ਦਬਾਉਣ ਵਿੱਚ ਅਸਫਲ ਰਹੀ। ਹੁਣ ਭਗਤ ਜੀ ਹੋਰ ਵੀ ਵੱਧ ਚੜ੍ਹ ਕੇ ਅਤੇ ਦਲੇਰੀ ਨਾਲ ਸੱਚ ਦਾ ਪ੍ਰਚਾਰ ਕਰਨ ਲੱਗੇ। ਉਹਨਾਂ ਨੇ ਚੰਗੇ ਗੁਣਾਂ ਨੂੰ ਧਾਰਨ ਕਰਨਾ, ਚੰਗੇ ਕਰਮ ਕਰਨੇ ਅਤੇ ਪ੍ਰਭੂ ਦੀ ਭਗਤੀ ਦਾ ਉਪਦੇਸ਼ ਸਾਰੀ ਲੋਕਾਈ ਨੂੰ ਦਿੱਤਾ। ਜਦੋਂ ਆਪ ਜੀ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਸਰੀਰ ਤਿਆਗਣ ਦਾ ਸਮਾਂ ਨਜ਼ਦੀਕ ਹੈ ਅਤੇ ਪ੍ਰਭੂ ਵੱਲੋਂ ਲਗਾਈ ਗਈ ਡਿਊਟੀ ਪੂਰੀ ਹੋ ਗਈ ਹੈ, ਤਦ ਆਪ ਜੀ ਨੇ ਇੱਕ ਹੋਰ ਮਨੌਤ ਜੋ ਉਸ ਵੇਲੇ ਪ੍ਰਚਲਿਤ ਸੀ ਅਤੇ ਗਲਤ ਸੀ ਦਾ ਭਰਮ ਦੂਰ ਕਰਨ ਲਈ ਆਪ ਜੀ ਨੇ ਕਾਂਸ਼ੀ ਨਗਰ ਛੱਡ ਦਿੱਤਾ ਅਤੇ ਮਗਹਰ ਦੀ ਧਰਤੀ 'ਤੇ ਵਾਸੀ ਕਰ ਲਈ। ਉਸ ਸਮੇਂ ਦੇ ਪੰਡਤਾਂ ਨੇ ਇਹ ਪ੍ਰਚਲਿਤ ਕੀਤਾ ਸੀ, ਜਿਹੜਾ ਮਨੁੱਖ ਕਾਂਸ਼ੀ ਵਿੱਚ ਸਰੀਰ ਤਿਆਗਦਾ ਹੈ ਉਹ ਸਿੱਧਾ ਬੈਕੁੰਠ ਧਾਮ ਜਾਂਦਾ ਹੈ, ਪਰ ਜਿਹੜਾ ਮਗਹਰ ਹੜੰਬੇ ਵਿੱਚ ਮਰਦਾ ਹੈ

0: ਨਗਰ ਛੱਡ ਦਿੱਤਾ ਅਤੇ ਮਗਹਰ ਦੀ ਧਰਤੀ 'ਤੇ ਵਾਸੀ ਕਰ ਲਈ। ਉਸ ਸਮੇਂ ਦੇ ਪੰਡਤਾਂ ਨੇ ਪ੍ਰਚਲਿਤ ਕੀਤਾ ਸੀ, ਜਿਹੜਾ ਮਨੁੱਖ ਕਾਂਸ਼ੀ ਵਿੱਚ ਸਰੀਰ ਤਿਆਗਦਾ ਹੈ ਉਹ ਸਿੱਧਾ ਬੈਕੁੰਠ ਧਾਮ ਜਾਂਦਾ ਹੈ, ਪਰ ਜਿਹੜਾ ਮਗਹਰ ਹੜੰਬੇ ਵਿੱਚ ਮਰਦਾ ਹੈ ਉਸ ਨੂੰ ਨਰਕਾਂ ਵਿੱਚ ਜਾਣਾ ਪੈਂਦਾ ਹੈ, ਭਾਵੇਂ ਉਹ ਭਜਨੀਕ ਹੀ ਕਿਉਂ ਨਾ ਹੋਵੇ। ਆਪ ਜੀ ਇਸ ਭਰਮ ਨਾਲ ਸਹਿਮਤ ਨਹੀਂ ਸਨ, ਇਸ ਲਈ ਉਹਨਾਂ ਨੇ ਕਾਂਸ਼ੀ ਦਾ ਤਿਆਗ ਕਰ ਦਿੱਤਾ। ਉਹਨਾਂ ਦਾ ਕਥਨ ਸੀ ਕਿ ਕੋਈ ਵੀ ਥਾਂ ਮਾੜਾ ਨਹੀਂ, ਸਾਰੇ ਥਾਂ ਪ੍ਰਭੂ ਦੇ ਬਣਾਏ ਹਨ ਅਤੇ ਪ੍ਰਭੂ ਦੇ ਆਪਣੇ ਹਨ, ਮਨੁੱਖ ਦੇ ਕਰਮ ਹੀ ਮਾੜੇ ਜਾਂ ਚੰਗੇ ਹਨ। ਆਪ ਜੀ ਦਾ ਕਥਨ ਹੈ ਕਿ ਚੰਗੇ ਕਰਮਾਂ ਨੂੰ ਕਰਨ ਨਾਲ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਅਤੇ ਪ੍ਰਭੂ ਭਗਤੀ ਨਾਲ ਮੁਕਤੀ ਮਿਲਦੀ ਹੈ, ਜਦੋਂ ਕਿ ਮਾੜੇ ਕਰਮਾਂ ਦਾ ਫਲ ਦੁੱਖ ਹੈ, ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ। ਆਪ ਜੀ ਨੇ ਕਾਂਸ਼ੀ ਮਗਹਰ ਸਮ ਵਿਚਾਰੀ ਦੇ ਪੂਰਨੇ ਪਾਏ। ਆਪ ਜੀ 120 ਸਾਲ ਸੰਸਾਰ ਵਿੱਚ ਸਰੀਰ ਰਾਹੀਂ ਵਿਚਰ ਕੇ ਲੋਕਾਈ ਨੂੰ ਪ੍ਰਭੂ ਮਿਲਾਪ ਦਾ ਮਾਰਗ ਰੁਸ਼ਨਾਇਆ। ਆਪ ਜੀ ਨੇ ਲੋਕਾਈ ਨੂੰ ਸਚਿਆਰ ਬਣਨ ਦੀ ਸਫਲ ਪ੍ਰੇਰਣਾ ਦਿੱਤੀ। ਆਪ ਜੀ 1518 ਈਸਵੀ ਨੂੰ ਮਗਹਰ ਵਿਖੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ ਅਤੇ ਆਪ ਜੀ ਦੀ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ ਹੋ ਗਏ। ਆਪ ਜੀ ਦਾ ਨਾਮ ਹਮੇਸ਼ਾ ਹਮੇਸ਼ਾ ਲਈ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਵੇਗਾ। ਆਪ ਜੀ ਦੀ ਪਾਵਨ ਬਾਣੀ ਜੋ ਕਿ ਵਿਸ਼ੇਸ਼ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਰਜ ਕਰਵਾਈ ਹੈ, ਹਮੇਸ਼ਾ ਲਈ ਅਤੇ ਸਦੀਵ ਕਾਲ ਲਈ ਮਨੁੱਖਤਾ ਦੁਆਰਾ ਰਸਨਾਦੀ ਰਹੇਗੀ ਅਤੇ ਸਚਿਆਰ ਬਣਨ ਲਈ ਮਾਰਗ ਦਰਸ਼ਨ ਕਰਦੀ ਰਹੇਗੀ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਾਰਤਾ ਪ੍ਰੋਗਰਾਮ 'ਚ ਚਰਨਜੀਤ ਸਿੰਘ ਚੀਮਾ ਦੀ ਵਾਰਤਾ ਭਗਤ ਕਬੀਰ ਜੀ ਦਾ ਜੀਵਨ ਅਤੇ ਸਿੱਖਿਆਵਾਂ। ਤੁਸੀਂ ਸਾਡੇ ਪ੍ਰੋਗਰਾਮ ਮੋਬਾਈਲ ਐਪ ਰਾਹੀਂ ਸੁਣ ਸਕਦੇ ਹੋ। ਹੁਣ ਸੁਣਦੇ ਹਾਂ ਲਾਲ ਚੰਦ ਯਮਲਾ ਚੜ੍ਹਦੀ ਆਵਾਜ਼ ਵਿੱਚ ਇਹ ਗੀਤ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਤੁਸੀਂ ਸੁਣ ਰਹੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜ਼ਿੰਦਗੀ ਵਿੱਚ ਖੁਸ਼ੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੈ। ਖੁਸ਼ ਰਹਿਣ ਦੇ ਨਾਲ ਮਨ ਅਤੇ ਸਰੀਰ ਦੋਨੋਂ ਹੀ ਤੰਦਰੁਸਤ ਰਹਿੰਦੇ ਨੇ। ਖੁਸ਼ੀ ਸਾਨੂੰ ਜੀਵਨ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਤਾਕਤ ਦਿੰਦੀ ਹੈ। ਇਹ ਸਾਡੇ ਵਿਚਾਰਾਂ ਨੂੰ ਸਕਾਰਾਤਮਕ ਬਣਾਉਂਦੀ ਹੈ ਅਤੇ ਆਤਮ ਵਿਸ਼ਵਾਸ ਵਿੱਚ ਵਾਧਾ ਕਰਦੀ ਹੈ।

ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ, ਪਰਿਵਾਰ ਤੇ ਸਮਾਜ ਵਿੱਚ ਪਿਆਰ ਤੇ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਖੁਸ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਖੁਸ਼ ਰਹਿਣ ਵਾਲੇ ਲੋਕ ਆਪਣੇ ਆਲੇ ਦੁਆਲੇ ਦੀ ਖੁਸ਼ਹਾਲੀ ਦੁੱਗਣੀ ਨਹੀਂ ਚੌਗਣੀ ਕਰ ਦਿੰਦੇ ਨੇ। ਛੋਟੀਆਂ ਛੋਟੀਆਂ ਗੱਲਾਂ ਵਿੱਚ ਖੁਸ਼ੀ ਲੱਭਣ ਦੀ ਆਦਤ ਜੀਵਨ ਨੂੰ ਹੋਰ ਵੀ ਸੋਹਣਾ ਬਣਾ ਦਿੰਦੀ ਹੈ। ਇਸ ਲਈ ਸਾਨੂੰ ਹਰ ਹਾਲਤ ਵਿੱਚ ਖੁਸ਼ ਰਹਿਣ ਅਤੇ ਦੂਜਿਆਂ ਨੂੰ ਵੀ ਖੁਸ਼ੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਹਿੰਦੇ ਨੇ ਕਿ ਖੁਸ਼ੀਆਂ ਵੰਡਣ ਦੇ ਨਾਲ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਨੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਗੱਲ ਕਰਦੇ ਹਾਂ ਆਸ ਦੀ। ਜੀ ਹਾਂ, ਆਸ ਹੀ ਉਹ ਤਾਕਤ ਹੈ ਜੋ ਮੁਸ਼ਕਿਲ ਸਮੇਂ ਵਿੱਚ ਵੀ ਹਿੰਮਤ ਬਣਾਈ ਰੱਖਦੀ ਹੈ। ਜਿਸ ਮਨੁੱਖ ਦੇ ਮਨ ਵਿੱਚ ਆਸ ਹੁੰਦੀ ਹੈ ਉਹ ਕਦੇ ਵੀ ਹਾਰ ਨਹੀਂ ਮੰਨਦਾ। ਆਸਾਵਾਂ ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹ ਪੈਦਾ ਕਰਦੀਆਂ ਨੇ। ਇਹ ਜੀਵਨ ਵਿੱਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੋਲ੍ਹਦੀਆਂ ਨੇ। ਆਸ਼ਾਵਾਂ ਨੂੰ ਸਕਾਰਾਤਮਕ ਸੋਚ ਅਤੇ ਆਤਮ ਵਿਸ਼ਵਾਸ ਪ੍ਰਦਾਨ ਕਰਦੀਆਂ ਨੇ। ਆਸ਼ਾਵਾਂ ਦੇ ਨਾਲ ਮਿਹਨਤ ਅਤੇ ਧੀਰਜ ਵੀ ਲਾਜ਼ਮੀ ਹੈ। ਸਹੀ ਆਸ਼ਾ ਜੀਵਨ ਨੂੰ ਮਕਸਦ ਅਤੇ ਦਿਸ਼ਾ ਦਿੰਦੀ ਹੈ। ਇਸ ਲਈ ਜ਼ਿੰਦਗੀ ਵਿੱਚ ਹਮੇਸ਼ਾ ਚੰਗੀਆਂ ਆਸ਼ਾਵਾਂ ਰੱਖਣੀਆਂ ਜ਼ਰੂਰੀ ਹੈ।

ਤੁਸੀਂ ਸਾਡੇ ਪ੍ਰੋਗਰਾਮ ਮੋਬਾਈਲ ਐਪ ਤੇ ਸੁਣ ਸਕਦੇ ਹੋ। ਇਸ ਵੇਲੇ 10 ਵਜ ਰਹੇ ਨੇ ਤੇ ਹੁਣ ਪੇਸ਼ ਹੈ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਮਾਲੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ੍ਰੀ ਮੋਦੀ ਨੇ ਅੱਜ ਫਰਾਂਸ ਦੇ ਏਵਿਓਨ ਵਿੱਚ ਜਰਮਨ ਚਾਂਸਲਰ ਫਰੈਡਰਿਕ ਮਰਟਸ ਨਾਲ ਦੁਵੱਲੀ ਮੀਟਿੰਗ ਕੀਤੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਹੈ। ਉੱਤਰ ਪ੍ਰਦੇਸ਼ ਤੇ ਗੁਜਰਾਤ ਵਿੱਚ 2 ਸੜਕ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ, 30 ਦੇ ਕਰੀਬ ਜ਼ਖਮੀ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਵਾਇਆ ਜਾਵੇਗਾ। ਸਰਕਾਰ ਨੇ ਸੋਸ਼ਲ ਮੀਡੀਆ ਤੇ ਘੁੰਮ ਰਹੇ ਉਸ ਸੰਦੇਸ਼ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੱਲੋਂ ਜਾਰੀ ਇੱਕ ਪੱਤਰ ਵਿੱਚ ਆਪਰੇਸ਼ਨ ਸਿੰਦੂਰ 2.0 ਦੀ ਤਿਆਰੀ ਦੀ ਤਜਵੀਜ਼ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇਆ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਸ਼੍ਰੀ ਅਮਰਨਾਥ ਜੀ ਦੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ, ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ ਤੋਂ 50 ਤੋਂ ਵੱਧ ਚੌਂਕੀਆਂ ਕਾਇਮ। ਪੰਜਾਬ ਦੇ ਖਜ਼ਾਨਾ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਇਲ ਅਲਕੋਹਲ ਤੇ ਪਾਬੰਦੀ ਲਗਾਉਣ ਵਾਸਤੇ ਫੌਰਨ ਕਦਮ ਚੁੱਕਣ ਦੀ ਅਪੀਲ ਕੀਤੀ। ਸੋ ਇਹ ਸੀ ਜੀ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਤੇ ਤੁਸੀਂ ਸਾਡੇ ਪ੍ਰੋਗਰਾਮ ਸੁਣ ਰਹੇ ਹੋ ਜੀ ਮੋਬਾਈਲ ਐਪ ਤੇ। ਹੁਣ ਪੇਸ਼ ਹੈ ਪ੍ਰੋਗਰਾਮ ਤੁਹਾਡੀ ਫਰਮਾਇਸ਼।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ, ਕੌਣ ਬੋਲ ਰਹੇ ਤੇ ਕਿੱਥੋਂ ਬੋਲ ਰਹੇ ਨੇ ਜੀ। ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ, ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਹੈਲੋ ਜੀ, ਲੱਗਦਾ ਜਿਹੜੇ ਕਾਲਰ ਸਾਡੇ ਨਾਲ ਜੁੜੇ ਸਨ ਉਹਨਾਂ ਨਾਲ ਸਾਡਾ ਰਾਬਤਾ ਕਾਇਮ ਨਹੀਂ ਹੋ ਪਾ ਰਿਹਾ। ਅਸੀਂ ਇੰਤਜ਼ਾਰ ਕਰ ਰਹੇ ਹਾਂ ਜੀ ਸਾਡੇ ਨਾਲ ਗੱਲ ਕਰਨ ਲਈ। ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜੀ, ਨੰਬਰ ਅਸੀਂ ਦੱਸ ਦਿੰਦੇ ਹਾਂ, 2813-0074 ਸਾਡਾ ਨੰਬਰ ਹੈ। ਏਰੀਆ ਕੋਡ ਹੈ ਜੀ 01-81। ਕਰ ਰਿਹਾ ਇੰਤਜ਼ਾਰ ਤੁਹਾਡੇ ਨਾਲ ਗੱਲਬਾਤ ਕਰਨ ਲਈ ਅਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ। ਜਦ ਤੱਕ ਸਾਡੇ ਕਾਲਰ ਸਾਡੇ ਨਾਲ ਜੁੜਦੇ ਨੇ ਤਦ ਤੱਕ ਅਸੀਂ ਵਟਸਐਪ ਰਾਹੀਂ ਜਿਹੜੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚੀਆਂ ਨੇ ਉਹਨਾਂ ਵੱਲ ਵੱਧਦੇ ਹਾਂ ਜੀ। ਇਹ ਫਰਮਾਇਸ਼ ਜਿਹੜੀ ਪਹਿਲੀ ਸਾਡੇ ਕੋਲ ਪਹੁੰਚੀ ਹੈ ਮਲੋਟ ਤੋਂ, ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਦਿਸ਼ਾ ਮੋਹਲਾ, ਜਗਤਾਰ ਜੱਗਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਗੰਜ ਦੁੰਡਵਾਰਾ ਤੋਂ ਸ਼ਮਸੂਲ, ਕਮਰ ਰਾਹੀ, ਸ਼ਾਹੀਨਾ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ, ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਦਮਾ ਟੋਕਿਸ ਨੇਪਾ ਨਗਰ ਮਹਿਦਯ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਕੁਸ਼ਲ, ਨੀਤੀ, ਸੁਰਭੀ, ਆਸ਼ਵਿਨ, ਮੰਗਲਾ ਬਹਿਨ, ਰਾਜੇਂਦਰਜੀ ਸ਼ਾਹ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਕੁੜਿਆਣਾ ਤੋਂ ਮਨਜੀਤ ਸਿੰਘ, ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ, ਇਹਨਾਂ ਦਾ ਪੂਰਾ ਹੀ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ, ਕੁਲਵੰਤ ਗਿੱਲ ਮਲੋਟ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਕਸਬਾ ਚਿਲਕਾਨਾ, ਜ਼ਿਲ੍ਹਾ ਸਹਾਰਨਪੁਰ ਤੋਂ ਮੁਹੰਮਦ ਜ਼ਰੀਫ ਅੰਸਾਰੀ, ਨਈਮ ਅੰਸਾਰੀ, ਡਾਕਟਰ ਅਮੀਰ ਮੁੰਨਾ ਨਜ਼ੀਮ, ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ ਅਤੇ ਵਿਲਿਸ ਡਿਕੈਸਟਰੋ। ਆਓ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਨਾਚ ਉੱਠਾ ਸੰਸਾਰ, ਫਿਲਮ ਦਾ ਗੀਤ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ। ਅਤੇ ਇਸ ਗੀਤ ਨੂੰ ਸੁਣਨ ਲਈ ਸਾਨੂੰ ਇੱਕ ਹੋਰ ਫਰਮਾਇਸ਼ ਪਹੁੰਚੀ ਹੈ ਜੀ। ਇਹ ਫਰਮਾਇਸ਼ ਸਾਨੂੰ ਭੇਜੀ ਹੈ

ਤੁਸੀਂ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਕਾਲਰ ਜੁੜੇ ਨੇ ਸਾਡੇ ਨਾਲ ਗੱਲਬਾਤ ਕਰਦੇ ਹਾਂ ਪ੍ਰੋਗਰਾਮ 'ਚ ਸਵਾਗਤ ਹੈ ਜੀ ਹੈਲੋ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਹੈਲੋ ਲੱਗਦਾ ਕਿ ਜਿਹੜੀ ਕਾਲਰ ਸਾਡੇ ਨਾਲ ਜੁੜੇ ਸਨ ਕਾਲ ਵਿੱਚ ਹੀ ਕੱਟੀ ਗਈ ਹੈ ਉਹਨਾਂ ਨਾਲ ਰਾਬਤਾ ਕਾਇਮ ਨਹੀਂ ਹੋ ਪਾ ਰਿਹਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਜੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ ਫਰਮਾਇਸ਼ਾਂ ਦਾ ਸਿਲਸਿਲਾ ਜਾਰੀ ਹੈ ਜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਵੜਿੰਗਖੇੜਾ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ ਪ੍ਰਮੋਦ ਕੁਮਾਰ ਡੁੱਡੀ ਅਤੇ ਪੁਸ਼ਪੇਂਦਰ ਕੁਮਾਰ ਡੁੱਡੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗਿਆ ਨਮਨ ਢਿੰਗਿਆ ਅਪਾਰ ਢਿੰਗਿਆ

ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ ਦਿਵਿਆਂਸ਼ ਅਤੇ ਡਾਕਟਰ ਮਦਨ ਲਾਲ ਵਰਮਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ, ਆਓ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼। ਇਹ ਖੂਬਸੂਰਤ ਗੀਤ ਕਿਸ਼ੋਰ ਕੁਮਾਰ ਅਤੇ ਮੁਕੇਸ਼ ਰਫੀ, ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

ਹੁਣ ਤੁਸੀਂ ਸੁਣ ਰਹੇ ਹੋ ਜੀ ਮੁਹੰਮਦ ਰਫੀ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ ਆਜ ਮੌਸਮ ਬੜਾ ਬੇਈਮਾਨ ਹੈ। ਤੁਹਾਡੀ ਫਰਮਾਇਸ਼ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਅਤੇ ਸਾਡੇ ਨਾਲ ਕਾਲਰ ਜੁੜੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ। ਹੈਲੋ ਹੈਲੋ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਹੈਲੋ

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਅਤੇ ਫਰਮਾਇਸ਼ੀ ਸਿਲਸਿਲਾ ਬਿਲਕੁਲ ਜਾਰੀ ਹੈ ਜੀ। ਚਾਹੇ ਫੋਨ ਰਾਹੀਂ ਨਾ ਸਹੀ ਅਸੀਂ ਰਾਬਤਾ ਨਹੀਂ ਕਾਇਮ ਕਰ ਪਾ ਰਹੇ ਆਪਣੇ ਕਾਲਰਸ ਦੇ ਨਾਲ, ਪਰ ਵਟਸਐਪ ਰਾਹੀਂ ਜਿਹੜੀਆਂ ਫਰਮਾਇਸ਼ਾਂ ਦਾ ਸਿਲਸਿਲਾ ਬਿਲਕੁਲ ਜਾਰੀ ਹੈ ਜੀ। ਤਾਂ ਵੱਧਦੇ ਹਾਂ ਜੀ ਫਰਮਾਇਸ਼ੀ ਸਿਲਸਿਲੇ ਵੱਲ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਬਸਤੀ ਗੰਜ ਦੁਆਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਇਮਾ ਬੇਗਮ ਹਾਸ਼ਮੀ, ਮੁਹੰਮਦ ਤੌਫੀਕ, ਮੁਹੰਮਦ ਤੈਮੂਰ, ਮੁਹੰਮਦ ਕਲੀਮ ਅੰਸਾਰੀ ਅਤੇ ਬਹੁਤ ਸਾਰੇ ਸਾਥੀ ਇਹਨਾਂ ਦੇ ਫਰਮਾਇਸ਼ ਭੇਜ ਰਹੇ ਨੇ ਜੀ। ਇਸ ਦੇ ਨਾਲ ਨਾਲ ਹੀ ਰਤਲਾਮ ਐਮ ਪੀ ਤੋਂ ਵੀ ਸਾਨੂੰ ਫਰਮਾਇਸ਼ ਭੇਜੀ ਹੈ ਜਗਦੀਸ਼ ਧਾਕੜ, ਨਾਇਮਾ ਸ਼੍ਰੀਮਤੀ ਰੰਜੂ ਬਾਈ ਧਾਕੜ, ਯੁਵਰਾਜ ਸਿੰਘ ਅਤੇ ਸ਼ਿਵਾਂਗੀ ਧਾਕੜ ਉਹਨਾਂ ਨੇ। ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਬਿਮਲਾ ਦੇਵੀ, ਅਮਰਜੀਤ, ਸੁੰਦਰਲਾ ਯੋਗੇਸ਼, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖੱਟਕ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਅਵਤਾਰ ਸਿੰਘ ਪੰਨੂ ਇਹ ਸਾਨੂੰ ਮਥੋਲਾ ਤੋਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਅਸਤੂਪੁਰਾ ਜ਼ਿਲ੍ਹਾ ਮਾਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ, ਬਹਾਦਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ, ਅਬਦੁੱਲਾ ਆਜ਼ਾਦ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਸੁਣਦੇ ਇਹਨਾਂ ਸਾਰੇ ਦੀ ਮਿਲੀ ਜੁਲੀ ਫਰਮਾਇਸ਼ ਅਤੇ ਇਹ ਖੂਬਸੂਰਤ ਗੀਤ ਫਿਲਮ ਆਂਧੀ ਚੋਂ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਅਤੇ ਫਰਮਾਇਸ਼ੀ ਸਿਲਸਿਲਾ ਬਿਲਕੁਲ ਜਾਰੀ ਹੈ ਜੀ। ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਚੰਡੀਗੜ੍ਹ ਤੋਂ ਰਾਜੂ ਹੋਣਾ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਮਲਿਆਨ ਸਰਦਨਾ ਮੇਰਠ ਤੋਂ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਿਅਮ ਸਰਦਨਾ ਮੇਰਠ ਤੋਂ, ਆਦਿ ਜੈਨ, ਅੰਸ਼ ਜੈਨ ਅਤੇ ਭਵਯ ਜੈਨ ਸਾਨੂੰ ਫਰਮਾਇਸ਼ ਭੇਜ ਰਹੇ ਨੇ। MLB ਰੋਡ ਗਵਾਲੀਅਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ ਖੁਰਾਨਾ, ਆਰਵ, ਮੇਘਾ, ਆਸ਼ੀਸ਼, ਅਨੁਜ ਅਤੇ SK ਪੱਪੀ ਹੋਣਾ ਨੇ। ਕੁਰੂਕਸ਼ੇਤਰ ਤੋਂ ਫਰਮਾਇਸ਼ ਭੇਜਣ ਵਾਲੇ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਵਿਮਾਨ, ਰਾਹੁਲ ਵਿਮਾਨ, ਸ਼ੁਭਮ, ਪ੍ਰਿਯੰਕਾ, ਆਂਚਲ, ਕੁੰਜ ਅਤੇ ਇਹਨਾਂ ਦਾ ਪੂਰਾ ਹੀ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ। ਆਓ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਖੁਦਗਰਜ਼ ਫਿਲਮ ਦਾ ਇਹ ਖੂਬਸੂਰਤ ਗੀਤ ਮੁਹੰਮਦ ਅਜ਼ੀਜ਼ ਅਤੇ ਸਾਧਨਾ ਸਰਗਮ ਦੀ ਆਵਾਜ਼ 'ਚ।

ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼, ਤੇ ਇੱਕ ਵਾਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਚਾਹੁੰਦੇ ਹੋ ਫੋਨ ਕਰਕੇ ਆਪਣੀ ਫਰਮਾਇਸ਼ ਸਾਨੂੰ ਦੱਸਣਾ, ਤੇ ਸਾਡਾ ਫੋਨ ਨੰਬਰ ਹੈ 2813 ਏਰੀਆ ਕੋਡ 01। ਇਸ ਨੰਬਰ ਨੂੰ ਡਾਇਲ ਕਰੋ ਤੇ ਸਾਡੇ ਇਸ ਪ੍ਰੋਗਰਾਮ 'ਚ ਸ਼ਿਰਕਤ ਕਰੋ। ਅਸੀਂ ਤੁਹਾਡੀ ਫਰਮਾਇਸ਼ਾਂ ਦੇ ਗੀਤ ਜ਼ਰੂਰ ਸੁਣਵਾਵਾਂਗੇ ਜੀ।

0: ਤੁਹਾਡੀ ਫਰਮਾਇਸ਼ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਹੈਲੋ
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਆਪਣਾ ਪਰਿਚੇ ਦਿਓ ਜੀ।
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਸੋਮ ਦੱਤ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ, ਅੱਜ ਦੀ ਫਰਮਾਇਸ਼ ਦੱਸ ਦਿਓ।
1: ਦੇਖੋ, ਫਰਮਾਇਸ਼ ਦੱਸਣ ਤੋਂ ਪਹਿਲਾਂ ਤਾਂ ਪਰਮਾਤਮਾ ਨੂੰ ਦੁਆ ਕਰਾਂਗੇ ਵੀ ਸਾਡੇ ਜਿਹੜਾ ਕਾਲ ਜਲੰਧਰ ਦਾ ਫੋਨ ਆ ਉਹ ਸਹੀ ਰਹੇ, ਤੰਦਰੁਸਤ ਰਹੇ ਜੀ।
0: ਬਿਲਕੁਲ ਜੀ, ਬਿਲਕੁਲ, ਕਿਉਂਕਿ ਫੋਨ ਰਾਹੀਂ ਵੀ ਅਸੀਂ ਆਪਣੇ ਲਿਸਨਰ ਜਿਹੜੇ ਕਾਲਰ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਬਹੁਤ ਮਿਸ ਕਰਦੇ ਹਾਂ। ਕਈ ਵਾਰੀ ਟੈਕਨੀਕਲ ਫਾਲਟ ਹੋ ਜਾਂਦਾ ਹੈ ਜਿਹੜਾ ਕਿ ਹੌਲੀ ਹੌਲੀ ਫਿਰ
1: ਜੀ। ਬਿਲਕੁਲ, ਦੇਖੋ ਅੱਜ ਦੇ ਟਾਈਮ ਇੰਨਾ ਸਿਸਟਮ ਚੱਲ ਰਿਹਾ ਜੀ,
0: ਬਿਲਕੁਲ
1: ਟੀਵੀ ਵੀ ਚੱਲ ਰਹੇ ਨੇ ਜੀ, ਯੂਟਿਊਬ ਵੀ ਚੱਲ ਰਹੀ ਹੈ, ਫੇਸਬੁੱਕ ਵੀ ਚੱਲ ਰਹੀ ਹੈ, ਪਰ ਸਾਡੀ ਲਗਨ ਜਿਹੜੀ ਐਫਐਮ ਨਾਲ ਲੱਗੀ ਹੋਈ ਹੈ, ਐਫਐਮ ਤੰਦਰੁਸਤ ਰਹਿਣਾ ਚਾਹੀਦਾ ਜੀ, ਤੇ ਫੋਨ ਵੀ ਤੰਦਰੁਸਤ ਰਹਿਣਾ ਚਾਹੀਦਾ।
0: ਜਿਹੜਾ ਆਕਾਸ਼ਵਾਣੀ ਜਲੰਧਰ ਦੇ ਨਾਲ ਜਿਹੜੀ ਤੁਹਾਡੀ ਲਗਨ ਲੱਗੀ ਹੋਈ ਹੈ ਨਾ, ਬਿਲਕੁਲ ਬਰਕਰਾਰ ਹੈ, ਤੇ ਇਸੇ ਕਰਕੇ ਹੀ ਤੁਹਾਡੀ ਫਰਮਾਇਸ਼ ਪ੍ਰੋਗਰਾਮ ਰੱਖਿਆ ਗਿਆ ਹੈ।
1: ਬਿਲਕੁਲ ਜੀ, ਬਿਲਕੁਲ,
0: ਔਰ ਪਹਿਲੀ ਕਾਲ
1: ਆਇਆ ਹੈ, ਖਿਲੋਣੇ ਵਾਲਾ ਖੇਲ ਖਿਲੋਣੇ ਲੈ ਕੇ ਆਇਆ
0: ਜੀ ਜੀ, ਤੇ ਪਹਿਲੀ ਕਾਲ ਤੁਹਾਡੀ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ, ਬਿਲਕੁਲ ਜਿਹੜੀ ਪਰਫੈਕਟਲੀ ਲੱਗੀ ਹੈ, ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫਰਮਾਇਸ਼ ਕਰਨ ਲਈ ਜੀ। ਲਓ ਜੀ, ਸੁਣ ਆਪਣੀ ਪਸੰਦ।
1: ਬਹੁਤ ਬਹੁਤ ਧੰਨਵਾਦ ਭੈਣ ਜੀ
0: ਜੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਫਰਮਾਇਸ਼ੀ ਸਿਲਸਿਲਾ ਬਿਲਕੁਲ ਜਾਰੀ ਹੈ ਜੀ। ਮਹਿਸ ਗੇਟ ਨਾਭਾ ਤੋਂ ਸੋਮਦੱਤ ਗੁਰਮੰਤ ਜੋਤੀ ਰਾਣੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਤੇ ਸੋਨਮ ਵਰਮਾ, ਤਨੋਰੀ ਤੇਲੀਵਾਲਾ ਤੋਂ ਨਿਸਾ ਸਲਮਾਨੀ, ਨੌਸ਼ਾਦ, ਬੇਬੀ ਆਲੀਆ ਤੇ ਆਯਾਨ ਬਾਬੂ, ਸੰਬਲਪੁਰ ਕਾਂਕੇਰ ਤੋਂ ਫਾਗੂਰਾਮ ਯਾਦਵ, ਜੋਤੀ ਯਾਦਵ ਤੇ ਓਜਸਵੀ ਯਾਦਵ, ਪ੍ਰੋਗਰਾਮ 'ਚ ਅਗਲੇ ਗੀਤ ਦੀ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ ਆਰਵ ਤੇ ਸੋਨੂ, ਮਨੂ, ਰਿੰਕੂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਫਾਜ਼ਿਲਕਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ, ਵਿਸ਼ਾਲ, ਸ਼ਾਲਨੀ, ਟਿਵਾਂਸ਼ੀ ਤੇ ਇਹਨਾਂ ਦਾ ਪੂਰਾ ਹੀ ਖੇੜਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਹੈ। ਆਹੋ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਆਪਕੀ ਕਸਮ ਚੋਂ, ਆਵਾਜ਼ ਹੈ ਲਤਾ ਕਿਸ਼ੋਰ ਤੇ ਸਾਥੀਆਂ ਦੀ।

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਅਤੇ ਪ੍ਰੋਗਰਾਮ 'ਚ ਵਟਸਐਪ ਰਾਹੀਂ ਜਿਹੜੀ ਫਰਮਾਇਸ਼ਾਂ ਸਾਡੇ ਕੋਲ ਪਹੁੰਚੀਆਂ ਨੇ ਜੀ, ਵਾਤੇ ਉਹਨਾਂ ਫਰਮਾਇਸ਼ਾਂ ਵੱਲ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਫਰਮਾਇਸ਼ ਭੇਜੀ ਹੈ ਜੀ ਵਿਨੋਦ ਪੁਰੀ, ਵੀਪੀ ਰੰਜੂ, ਅਸ਼ੋਕ, ਸੁਸ਼ੀਲ, ਪੀ ਕੇ ਪੁਰੀ, ਕੈਲਾਸ਼, ਨੀਲਮ, ਰਮਾਪੁਰੀ, ਪਾਲੀਪੁਰੀ, ਸੁਨੀਲ ਪਾਠਕ, ਵੀ ਕੇ ਪੁਰੀ ਅਤੇ ਵਿਨੋਦ ਪੁਰੀ ਹੋਰਾਂ ਨੇ। ਮੀਤ ਸਿੰਘ ਮੀਤਾ ਇਹ ਸਾਨੂੰ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਫਰਮਾਇਸ਼ ਭੇਜ ਰਹੇ ਨੇ। ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੋੜਾ 'ਚ ਸਿਟੀ ਦੀਵਾਨਾ, ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ ਅਤੇ ਇਹਨਾਂ ਦੇ ਬਹੁਤ ਸਾਰੇ ਦੋਸਤ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ ਇਹ ਸਾਨੂੰ ਛਾਜਲੀ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਆਹੋ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਅਮਰ ਪ੍ਰੇਮ ਫਿਲਮ ਦਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ 'ਚ।

ਇਸੇ ਗੀਤੇ ਨਾਲ ਹੀ ਤੁਹਾਡੀ ਫਰਮਾਇਸ਼ ਪ੍ਰੋਗਰਾਮ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 11 ਵਜੇ ਨੇ, ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ 'ਚ ਸਮਾਚਾਰ, ਬਸ ਕੁਝ ਹੀ ਪਲਾਂ 'ਚ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਅਤੇ ਸਾਡੇ ਨਾਲ ਸਾਡੇ ਅੱਜ ਦੇ ਪਹਿਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ ਸਾਡੇ ਕੋਲ, ਅਤੇ ਉਹ ਵੀ ਸਾਡੇ ਨਾਲ ਰਾਬਤਾ ਕਰਨਗੇ ਹੁਣੀ। ਅਤੇ ਆਓ ਫਿਰ ਸਿਲਸਿਲਾ ਜਾਰੀ ਕਰਦੇ ਹਾਂ ਅਸੀਂ ਗੱਲਬਾਤ ਦਾ। ਹੈਲੋ,
1: ਹੈਲੋ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲਦੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲਦੇ ਨੇ? ਸ਼ਾਜਲੀ ਜੀ, ਬਹੁਤ ਬਹੁਤ ਸਵਾਗਤ ਅਤੇ ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ। ਉਹ ਸ਼ਾਜਲੀ, ਦੱਸੋ ਫਿਰ ਕਿਹੜਾ ਗੀਤ ਸੁਣਾਈਏ?
1: ਹਾਂਜੀ, ਮੇਰੀ ਵਾਈਫ ਨੂੰ ਡੈਲੀਗੇਟ ਆ ਜੀ, ਕੋਮਲ ਨੂੰ ਗਾਣਾ।
0: ਹਾਂਜੀ ਹਾਂਜੀ,
1: ਬੱਬੂ ਮਾਨ ਦੀ ਗੱਲ ਆ ਰਹੀ ਸੀ।
0: ਠੀਕ ਹੈ ਜੀ, ਕੋਈ ਵੀ ਲਾ ਦਈਏ?
1: ਹਾਂਜੀ ਹਾਂ, ਕੋਈ ਵੀ ਲਾ।
0: ਠੀਕ ਹੈ ਠੀਕ ਹੈ, ਚਲੋ ਮੈਂ ਤੁਹਾਨੂੰ ਸੁਣਾਉਣਾ।
1: ਠੀਕ ਠੀਕ ਹੈ,
0: ਧੰਨਵਾਦ ਜੀ।

जी दोस्तों, तुसी इंजॉय कर रहे हो प्रोग्राम सौगात अपने दोस्त कमल दे नाल आकाशवाणी पंजाब ते। ते तुसी भी साडे वेले शिरकत कर सकदे हो, सानू फोन मिला के अपने फरमाइशी गीतां दी फरमाइश दस सकदे हो। साडा नंबर है 0161 2342 171, ते वट्सएप दे जरिए भी तुसी अपनी फरमाइशी गीतां दी फरमाइश सानू भेज सकदे हो। साडा नंबर है 9465530077। तो बहुत सारे दोस्तों के सानू मैसेज मिले भी ने, और ये कृष्ण लाल, राजू, दीपू, शीतल, शारदा, इवान, गोपाल विलेज मखनपुर बिश्ना जम्मू तो सानू मैसेज करते हैं। कहते हैं कोई भी गीत सानू सुना दो, तो जरूर। पिंड लौंगोवाल, जिला संगरूर, तो जैब सिंह चौहान, अवतार सिंह, जसविंदर सिंह, कुलवीर सिंह ते हैरी। ਇਹ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ, ਇਹ ਵੀ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਸੁਣਾ ਦਿਓ। ਇਹ ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ, ਮਨੀ ਅਤੇ ਕਾਕਾ, ਬਿੱਟੂ, ਲਾਡੀ, ਮਾਸਟਰ ਮੋਹਨ, ਜਨਕ ਨਗਰ, ਜਲੰਧਰ ਤੋਂ ਕਹਿੰਦੇ ਕੋਈ ਵੀ ਗੀਤ ਸਾਨੂੰ ਸੁਣਾ ਦਿਓ। ਰਵਿੰਦਰ ਪਾਠਕ ਅਤੇ ਆਸ਼ਾ ਪਾਠਕ ਨੀਦਰਲੈਂਡ ਤੋਂ ਸਾਨੂੰ ਮੈਸੇਜ ਭੇਜਦੇ ਨੇ, ਔਰ ਕਹਿੰਦੇ ਨੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਕੋਈ ਵੀ ਸਾਨੂੰ ਗੀਤ ਜਿਹੜਾ ਹੈ ਉਹ ਸੁਣਾ ਦਿਓ, ਅਤੇ ਜ਼ਰੂਰ। ਔਰ ਇਹ ਸਾਨੂੰ ਜਿਹੜਾ ਹੈ ਮੈਸੇਜ ਭੇਜਿਆ ਜੀ, ਇਹ ਭੇਜਣ ਵਾਲੇ ਨੇ ਸਾਨੂੰ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਨੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਇਹ ਵੀ ਕਹਿੰਦੇ ਨੇ ਸਾਨੂੰ ਕੋਈ ਵੀ ਜਿਹੜਾ ਉਹ ਗੀਤ ਸੁਣਾ ਦਿਓ, ਅਤੇ ਜ਼ਰੂਰ ਅਸੀਂ ਵਾਰੀ ਵਾਰੀ ਸਾਰਿਆਂ ਦੀਆਂ ਜਿਹੜੀਆਂ ਹੈ ਉਹ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਰਾਂਗੇ, ਔਰ ਪ੍ਰੋਗਰਾਮ ਜਿਹੜਾ ਹੈ ਉਹ ਸਾਡਾ ਪੂਰੇ 1 ਵਜੇ ਤੱਕ ਇਹਦੇ ਨਿਰਵਿਰੋਧ ਚੱਲਦਾ ਰਹੇਗਾ। ਸੋ ਬਿਲਕੁਲ ਅਸੀਂ ਇੱਦਾਂ ਹੀ ਤੁਹਾਡੇ ਨਾਲ ਬਣੇ ਰਹਾਂਗੇ।

हेलो हेलो हेलो हेलो

ਜੀ ਦੋਸਤੋ, ਇਸ ਦੇ ਨਾਲ ਹੀ ਪ੍ਰੋਗਰਾਮ ਸੌਗਾਤ ਹੁਣ ਇੱਥੇ ਸਮਾਪਤ ਹੁੰਦਾ ਹੈ। ਆਕਾਸ਼ਵਾਣੀ ਪੰਜਾਬ 'ਤੇ ਹੁਣ ਤੁਸੀਂ ਸੁਣੋਗੇ ਪੰਜਾਬੀ ਮਲੋਡੀਅਸ ਗੀਤ।

ਰਹਾਉ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਪਾਵਨ ਪਵਿੱਤਰ ਸ਼ਬਦ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਥ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰਾਗ ਆਸਾ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ, ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 394 'ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਕਿ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਮਨੁੱਖ ਆਪ ਤਰਦਾ ਹੈ ਅਤੇ ਹੋਰਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਨਾਮ ਜਪਣ ਵਾਲਾ ਉਸ ਦੀ ਰਜ਼ਾ ਨੂੰ, ਉਸ ਦੇ ਭਾਣੇ ਨੂੰ ਸਦਾ ਮਿੱਠਾ ਕਰਕੇ ਮੰਨਦਾ ਹੈ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਦੋਹਿਤਾ ਬਾਣੀ ਕਾ ਬੋਹਿਥਾ ਅਰਥਾਤ ਬਾਣੀ ਦਾ ਜਹਾਜ਼ ਹੋਣ ਦੀ ਆਸੀਸ ਬਖਸ਼ੀ। ਗੁਰੂ ਅਰਜਨ ਦੇਵ ਜੀ ਜਿਉਂ ਹੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਪਿਰਥੀ ਚੰਦ ਦੀ ਵਿਰੋਧਤਾ ਦਿਨ ਬ ਦਿਨ ਵਧਣ ਲੱਗੀ, ਪਰ ਆਪ ਖਿੜੇ ਮੱਥੇ ਸਹਾਰਦੇ ਰਹੇ। ਗੁਰੂ ਸਾਹਿਬ ਜੀ ਦੀ ਸੰਸਾਰ ਨੂੰ ਸਭ ਤੋਂ ਵੱਡੀ ਦੇਣ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ। ਸਤਿਗੁਰਾਂ ਨੇ ਇਸ ਨੂੰ ਆਪਣੀ ਹਯਾਤੀ ਵਿੱਚ ਤਿਆਰ ਕਰਵਾ ਕੇ ਇਸ ਉੱਤੇ ਪ੍ਰਮਾਣਿਕਤਾ ਦੀ ਮੋਹਰ ਲਾ ਦਿੱਤੀ, ਤਾਂ ਜੋ ਇਸ ਵਿੱਚ ਕਿਸੇ ਦੁਖੀ ਵੱਲੋਂ ਕੱਚੀ ਬਾਣੀ ਰਲਾ ਕੇ ਗੁਰੂ ਸਿਧਾਂਤਾਂ ਵਿੱਚ ਕੋਈ ਗੜਬੜ ਨਾ ਕੀਤੀ ਜਾ ਸਕੇ। ਦੂਜੀ ਵਿਲੱਖਣ ਗੱਲ ਇਹ ਹੈ ਕਿ ਇਸ ਵਿੱਚ ਕੇਵਲ ਸਿੱਖ ਗੁਰੂ ਸਾਹਿਬਾਂ ਦੀ ਹੀ ਬਾਣੀ ਨਹੀਂ, ਸਗੋਂ 5 ਸਦੀਆਂ ਦੇ ਦੇਸ਼ ਭਰ ਦੇ ਭਗਤਾਂ, ਭੱਟਾਂ, ਹਿੰਦੂ ਮੁਸਲਮਾਨ, ਸੰਤ ਸੁਧਾਰਕਾਂ ਦੀ ਬਾਣੀ ਵੀ ਸ਼ਾਮਲ ਹੈ। ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਵੱਲ ਝਾਤੀ ਮਾਰਦੇ ਹਾਂ ਤਾਂ ਇਹ ਸਿੱਖ ਇਤਿਹਾਸ ਵਿੱਚ ਪਹਿਲੀ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਲਾਸਾਨੀ, ਬੇਮਿਸਾਲ ਅਤੇ ਯੁੱਗ ਪਲਟਾਊ, ਸਬਰ ਦੀ ਜਬਰ ਵਿਰੁੱਧ ਅਮਰ ਅਤੇ ਅਜੋੜ ਸ਼ਹੀਦੀ ਕਹੀ ਜਾ ਸਕਦੀ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਪਿੱਛੇ ਉਹਨਾਂ ਕੱਟੜਵਾਦੀ, ਤੰਗ ਦਿਲੀਆਂ ਅਤੇ ਰਾਜਸੀ ਸੰਸਥਾਵਾਂ ਦਾ ਹੱਥ ਹੈ, ਜੋ ਸਿੱਖਾਂ ਦੇ ਮਾਨਵਵਾਦੀ ਸਿਧਾਂਤ, ਸਾਂਝੇ ਲੰਗਰ, ਸਾਂਝੀ ਪੰਗਤ, ਭੈ ਭਰਮ ਰਹਿਤ ਸਮਾਜ ਦੀ ਤਾਬ ਨਾ ਝੱਲਦਿਆਂ ਹੋਇਆਂ ਅਤੇ ਖਾਸ ਕਰ ਸਿੱਖਾਂ ਅੰਦਰ ਆ ਰਹੀ ਜਾਗਰਤੀ ਤੋਂ ਖਫਾ ਹੋ ਕੇ ਚੜ ਰਹੀਆਂ ਸਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਡੰਕੇ ਦੀ ਚੋਟ ਦੇ ਨਾਲ ਵਾਰ ਵਾਰ ਦੁਹਰਾਇਆ ਗਿਆ ਹੈ ਕਿ ਗੁਰਮਤਿ ਵਿੱਚ ਜਾਤ ਪਾਤ, ਵਰਨ ਵੰਡ, ਫੋਕਟ ਕਰਮ ਕਾਂਡਾਂ, ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ ਨੂੰ ਕੋਈ ਥਾਂ ਨਹੀਂ। ਜਿਸ ਨੂੰ ਕਰਮ ਕਾਂਡੀ ਅਤੇ ਕੱਟੜਵਾਦੀ ਲਈ ਬਰਦਾਸ਼ਤ ਕਰਨਾ ਅਸੰਭਵ ਸੀ, 1598 ਈਸਵੀ ਵਿੱਚ ਇਹ ਤਾਕਤਾਂ ਕਾਫੀ ਜ਼ੋਰ ਫੜ ਗਈਆਂ ਸਨ। ਜਦੋਂ ਇਹਨਾਂ ਨੇ ਗੁਰੂ ਘਰ ਦੇ ਦੋਖੀ ਨਕਸ਼ਬੰਦੀਆਂ ਆਦਿ ਨਾਲ ਮਿਲ ਕੇ ਇੱਕ ਸਾਂਝੀ ਜੁੰਡਲੀ ਬਣਾ ਸਿੱਖੀ ਦਾ ਵਿਰੋਧ ਕੀਤਾ, ਪਰ ਬਾਦਸ਼ਾਹ ਅਕਬਰ ਜੀ ਦੇ ਨਿਰਪੱਖ ਨੀਤੀ ਅੱਗੇ ਇਹਨਾਂ ਦੀ ਕੋਈ ਵਾਹ ਪੇਸ਼ ਨਾ ਚੱਲੀ। ਇਸ ਚੰਡਾਲ ਚੌਂਕੜੀ ਦਾ ਆਗੂ ਸ਼ੇਖ ਅਹਿਮਦ ਸਰਹੱਦੀ ਸੀ, ਦੂਜਾ ਸ਼ੇਖ ਫਰੀਦ ਬੁਖਾਰੀ ਸੀ, ਜਿਸ ਨੂੰ ਬਾਦਸ਼ਾਹ ਵੱਲੋਂ ਮੁਰਤਜ਼ਾ ਖਾਂ ਦੀ ਉਪਾਧੀ ਹਾਸਲ ਸੀ। ਚੰਦੂ ਸ਼ਾਹ ਜੋ ਸਰਕਾਰੀ ਅਹਿਲਕਾਰ ਸੀ, ਉਸਨੇ ਵੀ ਆਪਣੀ ਨੀਚ ਬਿਰਤੀ ਦਾ ਪ੍ਰਗਟਾਵਾ ਕੀਤਾ। ਜਹਾਂਗੀਰ ਨੇ ਰਾਜ ਗੱਦੀ 'ਤੇ ਬੈਠਦਿਆਂ ਹੀ ਅਕਬਰ ਦੀ ਨਿਰਪੱਖਤਾ ਵਾਲੀ ਸੋਚ ਛੱਡ ਦਿੱਤੀ। ਜਹਾਂਗੀਰ ਖੁਦ ਸਿੱਖ ਧਰਮ ਦੇ ਹੋ ਰਹੇ ਵਿਕਾਸ ਨੂੰ ਝੂਠ ਦੀ ਦੁਕਾਨ ਆਖ ਕੇ ਭੰਡਦਾ ਸੀ ਅਤੇ ਇਸ ਨੂੰ ਖਤਮ ਕਰਨ ਜਾਂ ਇਸਲਾਮ ਦੇ ਘੇਰੇ ਵਿੱਚ ਲਿਆਉਣਾ ਚਾਹੁੰਦਾ ਸੀ। ਖੁਸਰੋ ਦੇ ਬਗਾਵਤ ਕਰਨ 'ਤੇ, ਉਸ ਦੇ ਫੜੇ ਜਾਣ 'ਤੇ ਸ਼ੇਖ ਅਹਿਮਦ ਸਰਹੱਦੀ 'ਤੇ ਇਸ ਦੀ ਜੁੰਡਲੀ ਨੇ ਜਹਾਂਗੀਰ ਨੂੰ ਭੜਕਾਇਆ ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੀ ਮਦਦ ਕੀਤੀ ਹੈ ਤਾਂ ਕਿ ਉਹ ਬਾਦਸ਼ਾਹ ਜਹਾਂਗੀਰ ਦਾ ਮੁਕਾਬਲਾ ਕਰ ਸਕੇ। ਪਰ ਸੱਚ ਇਹ ਹੈ ਕਿ ਜਹਾਂਗੀਰ ਦੇ ਗੱਦੀ 'ਤੇ ਬੈਠਣ ਤੋਂ ਬਾਅਦ ਖੁਸਰੋ ਗੁਰੂ ਸਾਹਿਬ ਜੀ ਨੂੰ ਨਹੀਂ ਮਿਲਿਆ, ਕਿਉਂਕਿ ਜਿਸ ਵਕਤ ਖੁਸਰੋ ਨੇ ਦਰਿਆ ਬਿਆਸਾ ਪਾਰ ਕੀਤਾ, ਗੁਰੂ ਸਾਹਿਬ ਜੀ ਉਸ ਵਕਤ ਗੋਇੰਦਵਾਲ ਨਹੀਂ ਸਨ। ਜਹਾਂਗੀਰ ਪਹਿਲਾਂ ਹੀ ਇਹੀ ਚਾਹੁੰਦਾ ਸੀ, ਸੋ ਉਸਨੇ

0: ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਆਖਰ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਅਤੇ ਸਭਨਾ ਦੇ ਸਾਜਨ ਸਤਿਗੁਰੂ ਨੂੰ ਸੰਨ 1606 ਮਈ ਦੇ ਆਖਰੀ ਹਫ਼ਤੇ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ। ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਲਾਹੌਰ ਦੇ ਹਾਕਮ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤਾ ਅਤੇ ਹੁਕਮ ਕੀਤਾ ਕਿ ਇਹਨਾਂ ਨੂੰ ਸਿਆਸਤ ਅਤੇ ਯਾਸ਼ਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਏ। ਇਹ ਕਾਨੂੰਨ ਕਿਸੇ ਮਜ਼ਹਬੀ ਆਗੂ ਜਾਂ ਕਿਸੇ ਬਹੁਤ ਵੱਡੀ ਰੂਹਾਨੀ ਤਾਕਤ ਰੱਖਣ ਵਾਲੇ ਸੰਤ ਲਈ ਵਰਤਿਆ ਜਾਂਦਾ ਸੀ ਕਿ ਉਸ ਨੂੰ ਮਾਰਨ ਲਈ ਉਸ ਦਾ ਪਵਿੱਤਰ ਖੂਨ ਜ਼ਮੀਨ 'ਤੇ ਨਾ ਡੁੱਲਣ ਦਿੱਤਾ ਜਾਏ, ਪਾਣੀ ਵਿੱਚ ਉਬਾਲ ਕੇ ਜਾਂ ਹੋਰ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਦਰਿਆ ਦੇ ਡੂੰਘੇ ਪਾਣੀ ਵਿੱਚ ਸੁੱਟ ਕੇ ਸਰੀਰ ਦਾ ਅੰਤ ਕਰ ਦਿੱਤਾ ਜਾਏ। ਸੋ ਯਾਸ਼ਾ ਕਾਨੂੰਨ ਦੇ ਅਨੁਸਾਰ ਗੁਰੂ ਸਾਹਿਬ ਜੀ ਨੂੰ ਅੱਤ ਦੇ ਤਸੀਹੇ ਦਿੱਤੇ ਜਾਣ ਲੱਗੇ। ਗੁਰੂ ਸਾਹਿਬ ਜੀ ਦੇ ਸਬਰ, ਸ਼ੁਕਰ ਅਤੇ ਨਿਮਰਤਾ ਨੂੰ ਜ਼ੋਰ ਅਤੇ ਜ਼ਬਰ ਨਾਲ ਜ਼ੇਰ ਕਰਨ ਲਈ ਜੇਠ ਦੀ ਗਰਮੀ ਵਿੱਚ ਤੱਤੀ ਤਵੀ ਉੱਤੇ ਬਿਠਾ ਕੇ ਉੱਤੋਂ ਗਰਮ ਰੇਤਾ ਪਵਾਈ ਗਈ। ਸਰੀਰ ਨੂੰ ਉੱਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ, ਪਰੰਤੂ ਕੋਮਲ ਸੁਭਾਅ ਵਾਲੇ ਪ੍ਰੀਤਮ ਤੇਰਾ ਕੀਆ ਮਿੱਠਾ ਲਾਗੇ ਹੀ ਗਾ ਰਹੇ ਸਨ। ਸਬਰ ਅਤੇ ਜ਼ਬਰ ਦੇ ਇਸ ਮਹਾਨ ਅਤੇ ਬੇਮਿਸਾਲ ਸੰਗਰਾਮ ਨੂੰ ਕੀ ਹਜ਼ਰਤ ਮੀਆਂ ਮੀਰ, ਕੀ ਹੋਰ ਮਖਲੂਕ ਮੂੰਹ ਵਿੱਚ ਉਂਗਲਾਂ ਪਾ ਕੇ ਤੱਕ ਰਹੇ ਸਨ। ਤਪਦੀ ਰੇਤ, ਸੁਰਖ ਤਵੀ ਸਰੀਰ ਨੂੰ ਖੀਨ ਕਰੀ ਜਾ ਰਹੇ ਸਨ, ਪਰ ਬ੍ਰਹਮ ਗਿਆਨੀ ਸਤਿਗੁਰੂ ਦੇ ਜੀ ਦੇ ਮੂੰਹ ਤੋਂ ਸੀ ਤੱਕ ਨਾ ਨਿਕਲੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਅੱਤ ਦੇ ਤਸੀਹੇ ਦੇ ਕੇ ਜਿਵੇਂ ਤਪਦੀ ਬਰੇਤੀ ਉੱਤੇ ਬਿਠਾ ਮਗਰੋਂ ਦਰਿਆ ਦੇ ਤੇਜ਼ ਵਹਿਣ ਵਿੱਚ ਰੋੜ ਦਿੱਤਾ ਗਿਆ। ਵਿਆਖਿਆ ਵਾਲੇ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਹਨ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਭਾਵ ਕਿ ਮੇਰਾ ਗੁਰੂ ਸਦਾ ਮੇਰੇ ਨਾਲ ਵੱਸਦਾ ਹੈ, ਮੇਰੇ ਅੰਗ ਸੰਗ ਰਹਿੰਦਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ। ਵਿਆਖਿਆ ਵਾਲੇ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਹਨ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਭਾਵ ਕਿ ਅੰਗ ਸੰਗ ਵੱਸਦੇ ਗੁਰੂ ਜੀ ਦੀ ਕਿਰਪਾ ਸਦਕਾ ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਧਿਆਉਂਦਾ ਹਾਂ ਅਤੇ ਧਿਆਉਣ ਦੀ ਬਰਕਤ ਨਾਲ ਮੈਂ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹਾਂ ਅਤੇ ਆਪਣੇ ਸੰਗੀ ਸਾਥੀ ਭਾਵ ਗਿਆਨ ਇੰਦਰੀਆਂ ਨੂੰ ਵੀ ਪਾਰ ਲੰਘਾਉਣ ਦੇ ਸਮਰੱਥ ਬਣਾ ਰਿਹਾ ਹਾਂ। ਵਿਆਖਿਆ ਵਾਲੇ ਸ਼ਬਦ ਦੀਆਂ ਆਖਰੀ ਪੰਕਤੀਆਂ ਹਨ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਭਾਵ ਕਿ ਗੁਰੂ ਦੀ ਮਿਹਰ ਨਾਲ ਮੈਨੂੰ ਤੇਰਾ ਹਰੇਕ ਕੰਮ, ਤੇਰੀ ਰਜ਼ਾ, ਤੇਰਾ ਭਾਣਾ ਚੰਗਾ ਲੱਗ ਰਿਹਾ ਹੈ, ਪਿਆਰਾ ਲੱਗ ਰਿਹਾ ਹੈ, ਇਸ ਲਈ ਤੇਰਾ ਦਾਸ ਤੇਰੇ ਕੋਲੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ, ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ।
1: ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਰਸ਼ਨ ਸਿੰਘ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਸਹਿ ਅਤੇ ਅਕਹਿ ਤਸੀਹੇ ਚੱਲਦੇ ਹੋਏ ਜੇਠ ਸੁਦੀ ਚੌਥ ਸੰਮਤ 1663 ਬਿਕਰਮੀ ਨੂੰ ਲਾਹੌਰ ਰਾਵੀ ਦੇ ਕੰਢੇ ਲਾਸਾਨੀ ਕੁਰਬਾਨੀ ਦੇ ਗਏ। ਆਪ ਜੀ ਦੀ ਜੋਤ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਰਵਣ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਪਤ ਪਵੇ ਚੰਗੇ ਸਹੀ ਕੇ ਪੌੜੀ ਤੁਰ ਕਰਮ ਜਿਨਾ ਕੋ ਦੁੱਧ ਪਾਇਆ ਤਾਂ ਤਿੰਨੀ ਖਤਮ ਤੇ ਆਇਆ ਇਹਨਾਂ ਜਨਤਾ ਕਹਿਵਤ ਕਿਛ ਨਾ ਜਦ ਵੇਖੀ ਜਗਤ ਉਪਾਇਆ ਇੱਕ ਨਾ ਨੋ ਤੂੰ ਮੇਰ ਲਾਇਕ ਆਪੋ ਤੂੰ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਸਦਾ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ।

ਪੌੜੀ ਪੜਿਆ ਹੋਵੇ ਗੁਣੇਗਾਰ ਤੋਂ ਵੀ ਸਾਧਨਾ ਮਾਰੀ ਅਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਪਚਾਰੀ ਹੈ ਐਸੀ ਕਲਾ ਨਾ ਖੇਡੀਆ ਜਿੱਤ ਦਰਗਹਿ ਗਿਆ ਹਾਰੀਆ ਪੜਿਆ ਤੇ ਉਹ ਮੀਆਂ ਵਿਚਾਰ ਗਿਆ ਵਿਚਾਰੀ ਹੈ ਮੋਹ ਚੱਲੇ ਸੋ ਕਿਆ ਮਾਰੀ ਹੈ ਮੋਹ ਚੱਲੇ ਸੋ।

ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: ਤੇ ਜਨ ਜਾਚੋ ਜਗਤ ਰਪੈ ਜਾਣੀਅਤ ਬਸ ਰੈਨ ਬਾਸ ਜਾਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੇ ਰੰਗ ਰੰਗਿਓ ਬਾਸਨਾ ਤੇ ਬਾਰ ਪੈ ਦੇਖੀਅਤ ਧਾਮ ਸਿਓ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੇ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੇ ਅਰਜਨ ਗੁਰ ਭਗਤ ਕੇ ਹੇਤ ਪਾਏ ਰਿਓ ਮਿਲ ਰਾਮ ਸਿਓ ਕਲ ਸਮੁੰਦਰ ਪੈ ਰੂਪ ਪ੍ਰਗਟ ਹਰ ਨਾਮ ਉਦਾਰਣ ਬਸੇ ਸੰਤ ਜਿਸ ਹਿਰਦੇ ਦੁੱਖ ਦਰਿਦਰ ਨਿਵਾਰਨ ਨਿਰਮਲ ਪੇਖ ਅਪਾਰ ਤਾਸ ਬਿਨ ਅਵਰ ਨ ਕੋਈ ਮਨ ਬਚ ਜਿਨ ਜਾਣਿਓ ਪਿਓ ਤੈ ਸੰਸਰ ਸੋਈ ਧਰਨ ਗਗਨ ਨਵ ਖੰਡ ਮੇ ਜੋਤ ਸਰੂਪੀ ਰਿਓ ਪਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ
1: ਜਬ ਲੋ ਨਹੀਂ ਪਾਗਲ ਲਾਰ ਉਹਦਾ ਤਬ ਲੋ ਭਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਰ ਤੇ ਕਬੂ ਮਿੱਠੇ ਨਹੀਂ ਰੇ ਪੁੱਛਤਾਇਓ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਆ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ ਜਪਿਆ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ ਅੰਤ ਨ ਪਾਵਤ ਦੇਵ ਸਵੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਵੇਦ ਬਿਰੰਚ ਵਿਚਾਰਿਓ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜੁਨ ਮਾਹੇ ਤਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜੁਨ ਮਾਹੇ ਤਰੀ
2: ਸੋਰਠੇ ਗੁਰ ਅਰਜਨ ਪੁਰਖ ਪ੍ਰਮਾਨ ਪਾਰਥੋ ਚਾਲੈ ਨਹੀਂ ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਪਵ ਜਲ ਸਾਇਰ ਸੇਤ ਨਾਮ ਹਰੀ ਕਾ ਬਹੁਤਾ ਤੋ ਸਤਿਗੁਰ ਸੰਗੇਤ ਨਾਮ ਲਾਗ ਜਗ ਉਦਰਿਓ ਜਗਤ ਉਦਾਰ ਨਾਮ ਸਤਿਗੁਰ ਤੁਠੇ ਪਾਇਓ ਅਬ ਨਾਹੇ ਅਬਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰਕਿਓ ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਚ ਪ੍ਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਨ
1: ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਉ ਸੱਚ ਸਦਾ ਸਤ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸਤਨਾਮ ਸੰਗਤੀ ਬੋ ਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਨ ਦਰਸ਼ਨ ਪਰਸਿਆ ਗੁਰੂ ਕੈ ਸਾਜਣਾ ਪਰਵਾਨ ਜਿਸ ਸਚ ਸੰਜਮ ਵਰਤ ਸਚ

0: ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ।
1: ਜਗ ਔਰ ਨ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕਿਓ, ਤਿਨਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪਿਓ। ਇਹ ਪਦਤ ਤੇ ਮਥ ਚੁੱਕੇ ਰੇ ਮਨ, ਭੇਦ ਵਿਭੇਦ ਨ ਜਾਣ ਬਿਓ, ਪਰ ਤਛਰ ਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਪਰ ਤਛਰ ਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ।
2: ਅਜੈ ਗੰਗ ਜਲ ਟਲ ਸਿੱਖ ਸੰਗਤ ਸਮਲਾਵੇ, ਨਿਤ ਪ੍ਰਾਣ ਬਚਿਐ ਵੇਦ ਬ੍ਰਹਮਾ ਮੁਖ ਗਾਵੇ। ਅਜੈ ਚਵਰ ਸਿਰ ਟੁਲੇ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਇਓ, ਹਰੇ ਬੰਸ ਜਗਤ ਜਸ ਸੰਚਰਿਓ, ਸੋ ਕਵਨ ਕਹੈ ਸਿਰ ਗੁਰ ਮੋਇਓ। ਹਰੇ ਬੰਸ ਜਗਤ ਜਸ ਸੰਚਰਿਓ, ਸੋ ਕਵਨ ਕਹੈ ਸਿਰ ਗੁਰ ਮੋਇਓ।
3: ਆਵਤ ਕਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ, ਦਾਮਨ ਬੰਧਿਓ ਨਾ ਜਾਤ, ਵਿਦੇ ਮਨ ਦਰਸ ਮਗ। ਭਾਵਕ ਜਰਿਓ ਨਾ ਜਾਤ, ਰਹਿਓ ਜਨ ਧੂਰ ਲੱਗ, ਨੀਰ ਨਾ ਸਾਕਸ ਬੋਰ, ਚਲੇ ਹਰ ਪੰਥ ਪੱਗ। ਨਾਨਕ ਰੋਗ ਦੋਖ ਅੱਗ ਮੋਹ, ਸਿਧੇ ਹਰ ਨਾਮ ਖੱਗ।
4: ਪੈ ਨਿਰਭਉ ਮਾਨਿਓ, ਰਾਖ ਮੈਂ ਰੱਖ ਰਖਾਇਓ, ਅਗਮ ਗੋਚਰ ਗਤ ਗੰਭੀਰ, ਸਤਿਗੁਰ

जगत उधारण नाम सतगुर तुठे पायो अब नाहे।

ਸੱਜਣ ਸੱਚਾ ਪਾਤ ਸਾਹੋ ਸਿਰ ਸਾਹਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ।

ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।

ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੈ ਤਾਹੇ, ਸਤਿਜੁਗ ਰਥ ਸੰਤੋਖ ਕਾ ਧਰਮ ਗ੍ਰਥ ਵਾਹੋ, ਤ੍ਰੇਤਾ ਰਥ ਜਤ ਕਾ ਜੋਰ ਗੈਰਥ ਵਾਹੋ, ਦੁਆਪਰ ਰਥ

ਮੂੜੀ ਸਤਿਗੁਰ ਟਹਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਨਿਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੂਬੇ ਸੇਵਨ ਜਾਰਿਆ ਸਤਿਗੁਰ ਹੈ ਬੋਲਤਾ ਵੀਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਾ

ਪਾਤਸ਼ਾਹ ਧੰਨ ਧੰਨ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਜਬਰ ਦਾ ਟਾਕਰਾ ਸਬਰ ਨਾਲ ਕਰਦਿਆਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ। ਤਿੰਨਾਂ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸਤਿਗੁਰ ਜੀ ਮਿਹਰਾਮਤ ਕਰਨੀ ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲਾ ਕਰਨੀ।

ਕੀਓ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ

ਦੋਇ ਧੋਤੀ ਵਸਤ੍ਰ ਕਪਾਟੰ। ਜੇ ਜਾਣਸ ਬ੍ਰਹਮੰ ਕਰਮੰ ਸਫੋ ਕਟਨੇ ਚੋ ਕਰਮੰ, ਕਹੋ ਨਾਨਕ ਨਿਹ ਚੋ ਧਿਆਵੈ, ਵਿਣ ਸਤਿਗੁਰ ਵਾਟ ਨਾ ਪਾਵੈ, ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ।

ਔੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜਾ ਗਿਆ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਉਗਨ ਪੁੱਛੋ ਤਾਵਣਾ।

0: ਪਿੱਖ ਨਾ ਪਾਏਗਾ, ਪਿੱਖ ਨਾ ਪਾਏਗਾ, ਪਿੱਖ ਨਾ ਪਾਏਗਾ।
1: ਕੌੜੀ ਚਿਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇਵ ਡਿਆਈ ਆਪੇ ਹੀ ਕਰਮ ਕਰਾਏਂਦਾ। ਵੱਡ ਹੋ ਵਡਾ ਵੱਡ ਮੇਦਨੀ ਸਿਰੇ